ਐਫਐਮ ਬੈਂਡ 100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸ਼ੁੱਕਰਵਾਰ ਹੈ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 7 ਅਤੇ ਈਸੀ ਸੰਨ 2026 ਦੇ ਮਈ ਮਹੀਨੇ ਦੀ 29 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਸ਼ੁਰੂ ਹੁੰਦੀ ਹੈ। ਆਕਾਸ਼ਵਾਣੀ ਪਟਿਆਲਾ ਦੇ ਤਮਾਮ ਸਰੋਤਿਆਂ ਦਾ ਅੱਜ ਦੀ ਸਭਾ 'ਚ ਹਾਰਦਿਕ ਸਵਾਗਤ ਹੈ।

ਭਗਤੀ ਸੰਗੀਤ ਦੇ ਪ੍ਰੋਗਰਾਮ ਅੰਮ੍ਰਿਤਵਾਣੀ 'ਚ ਤੁਸੀਂ ਸਰਵਣ ਕਰਦੇ ਹੋ ਸ਼ਬਦ ਅਤੇ ਭਜਨ, ਅਤੇ ਆਓ ਫਿਰ ਪਹਿਲਾ ਸ਼ਬਦ ਸਰਵਣ ਕਰੀਏ ਭਾਈ ਦਲਬੀਰ ਸਿੰਘ ਅਤੇ ਉਹਨਾਂ ਦੇ ਜੱਥੇ ਦੁਆਰਾ ਗਾਇਨ ਕੀਤਾ

એ ભજન તુસી શ્રવણ કીતા રૂપ કુમાર રાઠોર તે ચંદના દીક્ષિત દ્વારા ગાયન કીતા ਇਸ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ ਇੱਥੇ ਹੀ ਸਮਾਪਤ ਹੁੰਦਾ ਹੈ।

ਤੁਹਾਡੇ ਨਾਲ ਹੈ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਨਾਲੋਂ ਨਾਲ ਸੁਣ ਰਹੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ।

0: ਫਲਦਾਰ ਬੂਟੇ ਦੀ ਨਰਸਰੀ ਚੋਂ ਚੋਣ, ਕਿੱਦਾਂ ਦਾ ਬੂਟਾ ਚੁਣਦੇ ਹੋ,
1: ਆਹ
0: ਕਿੱਦਾਂ ਲੈ ਕੇ ਆਉਂਦੇ ਹੋ,
1: ਜੀ
0: ਕਿੱਦਾਂ ਦੀ ਜ਼ਮੀਨ 'ਚ ਲਾਉਂਦੇ ਹੋ,
1: ਆਹ
0: ਕਿਹੜੇ ਤਰੀਕੇ ਨਾਲ ਲਾਉਂਦੇ ਹੋ,
1: ਬਿਲਕੁਲ
0: ਫਿਰ ਲਾ ਕੇ ਉਹਦੀ ਪਰਵਰਿਸ਼ ਕਿੱਦਾਂ ਕਰਦੇ ਹੋ,
1: ਆਹ
0: ਕਿਉਂਕਿ ਨਵੇਂ ਜਿਹੜੇ ਬੂਟੇ ਹੈ ਉਹਨਾਂ ਨੂੰ ਆਪਾਂ ਨੇ ਮੌਸਮ ਦੇ ਮਾੜੇ ਅਸਰ ਤੋਂ ਬਚਾ ਕੇ ਲੈ ਕੇ ਜਾਣਾ ਹੈ,
1: ਬਿਲਕੁਲ ਬਿਲਕੁਲ
0: ਕਿਉਂਕਿ ਮੌਸਮ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਤਾਂ ਅਲੱਗ ਅਲੱਗ ਤਰ੍ਹਾਂ ਦੇ ਮੌਸਮ ਨੇ,
1: ਆਹ
0: ਹੈ ਨਾ, ਮੌਸਮ ਬਦਲਦਾ ਰਹਿੰਦਾ ਹੈ,
1: ਜੀ
0: ਸੋ ਇਹ ਬਦਲਦੇ ਮੌਸਮ ਦੇ ਵਿੱਚ ਪ੍ਰਭਾਵ ਜਿਹੜੇ ਹੈ ਬਦਲਦੇ ਮੌਸਮ ਦੇ ਬੂਟੇ ਦੇ ਉੱਤੇ ਪੈਣੇ
1: ਪੈਂਦੇ
0: ਪੈਣੇ,
1: ਜੀ ਪੈਂਦੇ ਵੀ ਆ।
0: ਸੋ ਇਸ ਕਰਕੇ ਜਿਹੜੇ ਤਾਂ ਨਵੇਂ ਲਾਏ ਬੂਟੇ ਹੈ ਉਹਨਾਂ ਦੇ ਢੰਗ ਤਰੀਕੇ ਰੱਖ ਰਖਾਵ ਦੇ ਉਹ ਅਲੱਗ ਹੈ,
1: ਆਹ
0: ਜਿਹੜੇ ਪੱਕੇ ਬੂਟੇ ਹੈ ਪਲੇ ਹੋਏ ਬੂਟੇ ਹੈ ਉਹਨਾਂ ਦੇ ਅਲੱਗ ਹੈ, ਉਹਨਾਂ ਦੀਆਂ ਲੋੜਾਂ ਵੀ ਅਲੱਗ ਹੈ।
1: ਜੀ
0: ਸੋ ਰੰਗਾ ਸਿੰਘ ਜੀ ਇਹੀ ਹੈ ਕਿ ਮੁੱਢਲੀ ਅਵਸਥਾ ਦੇ ਵਿੱਚ ਜਿਹੜਾ ਆਪਾਂ ਇਹਨਾਂ ਨੂੰ ਬਚਾ ਕੇ ਲੈ ਕੇ ਜਾਣਾ ਹੈ, ਜਦ ਤੱਕ ਬੂਟਾ ਫਲ ਦੇਣਾ ਸ਼ੁਰੂ ਨਹੀਂ ਕਰਦਾ ਤਦ ਤੱਕ ਤਾਂ ਜਿੱਦਾਂ ਕਹਿੰਦੇ ਵੀ ਅੱਖ ਸਾਡੀ ਬਹੁਤ ਚੁਕੰਨੇ ਰਹਿਣ ਦੀ ਸਾਨੂੰ ਲੋੜ ਹੈ।
1: ਬਿਲਕੁਲ ਜੀ, ਤੁਸੀਂ ਸੱਚ ਆਖਿਆ। ਇਹਦੇ ਨਾਲ ਇਹ ਆ ਕਿ ਗਾਂ ਬਰਸਾਤਾਂ ਵੀ ਆਉਣੀਆਂ ਨੇ ਔਰ ਫਲ ਜਿਹੜਾ ਉਹ ਮਿੱਠਾ ਹੁੰਦਾ, ਇਹਨੂੰ ਕੀੜਾ ਬਹੁਤ ਜਲਦੀ ਪੈਂਦਾ ਹੈ।
0: ਕੋਈ ਵੀ ਫਸਲ ਹੈ ਰੰਗਾ ਸਿੰਘ ਜੀ, ਹੁਣ ਤਾਂ ਵਾਤਾਵਰਨ ਹੀ ਐਸਾ ਹੋ ਗਿਆ, ਹਰ ਇੱਕ ਨੂੰ ਕੀੜਾ ਪੈਂਦਾ ਹੈ,
1: ਪੈਂਦਾ ਜੀ ਪੈਂਦਾ।
0: ਜਿੰਨੀਆਂ ਚੀਜ਼ਾਂ ਨੂੰ ਅਸੀਂ ਤੋਕੋ ਨਹੀਂ ਕਰਦੇ ਸੀ ਇਹਨਾਂ ਨੂੰ ਵੀ ਕੋਈ ਕੀਟ ਪਤੰਗ, ਉਹਨਾਂ ਨੂੰ ਵੀ ਕੀਟ ਪਤੰਗ ਪੈਣ ਲੱਗ ਗਿਆ ਕਿਉਂਕਿ ਵਾਤਾਵਰਨ ਹੀ ਅਸੀਂ ਇੰਨਾ ਜ਼ਿਆਦਾ ਖਰਾਬ ਕਰ ਲਿਆ। ਸੋ ਹੁਣ ਬੱਚਿਆਂ ਨੂੰ ਇਹ ਵੀ ਕੀੜੇ ਮਕੌੜਿਆਂ ਤੋਂ ਤਾਂ ਆਪਾਂ ਬਚਾ ਹੀ ਸਕਦੇ ਹਾਂ, ਹੋਰ ਤਾਂ ਕੋਈ ਹੱਲ ਹੈ,
1: ਹੋਰ ਕੋਈ ਹੱਲ ਨਹੀਂ, ਬਿਲਕੁਲ।
0: ਸੋ ਇਹ ਹੈ ਵੀ ਜਿਹੜੇ ਵੀ ਲਿਹਾਜ਼ ਦੇ ਨਾਲ ਸਮੇਂ ਦੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿਹੜੇ ਵੱਖ ਵੱਖ ਸਮਿਆਂ ਦੇ ਵਿੱਚ ਕੀੜੇ ਮਕੌੜੇ ਹੱਲਾ ਕਰਦੇ ਹੈ, ਕਈ ਕੀੜੇ ਤਾਂ ਐਸੇ ਢੀਠ ਆ ਸਾਰਾ ਸਾਲ ਹੀ ਲੱਗੇ ਰਹਿੰਦੇ ਆ,
1: ਸਹੀ ਗੱਲ,
0: ਆਪਣੀ ਕੋਸ਼ਿਸ਼ 'ਚ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਣਾ ਹੈ, ਕੋਈ ਥੱਕਦੇ ਨਹੀਂ ਅੱਕਦੇ ਨਹੀਂ, ਉਹਨਾਂ ਦਾ ਕੰਮ ਹੀ ਇਹ ਹੈ,
1: ਬਿਲਕੁਲ।
0: ਜੀਵਨ ਚੱਕਰ ਉਹਨਾਂ ਦਾ ਇਸ ਤਰ੍ਹਾਂ ਦਾ ਹੈ। ਸੋ ਇਸ ਕਰਕੇ ਆਪਾਂ ਰੰਗਾ ਸਿੰਘ ਜੀ, ਮੋਟੀ ਜੀ ਗੱਲ ਤਾਂ ਇਹ ਹੈ ਕਿ ਆਪਾਂ ਅਵੇਸਲੇ ਨਹੀਂ ਹੋਣਾ,
1: ਨਾ ਨਾ ਨਾ, ਚੁਕੰਨੇ ਰਹਿਣਾ ਹਰ ਵੇਲੇ
0: ਇਹ ਚੀਜ਼ ਦੇ ਵਿੱਚ, ਤੁਹਾਡਾ ਅਵੇਸਲਾਪਣ ਜਾਂ ਜਿਹਦਾ ਅੰਗਰੇਜ਼ੀ 'ਚ ਕਹਿੰਦੇ ਡਿਪੈਂਡੈਂਸੀ, ਨਿਰਭਰਤਾ, ਤੁਸੀਂ ਆਪਣੇ ਕਾਮੇ ਨੂੰ ਕਹਿਤਾ, ਤੁਸੀਂ ਕਹਿਤਾ ਵੀ ਦੇਖ ਆਈ, ਉਹਦਾ ਦੇਖਣ ਦਾ ਢੰਗ ਤਰੀਕਾ, ਅਸੀਂ ਕਾਮੇ 'ਚ ਕੋਈ ਨੁਕਸ ਨਹੀਂ ਕੱਢਦੇ,
1: ਨਾ
0: ਆਪਾਂ ਇਹ ਨਹੀਂ ਕਹਿੰਦੇ ਵੀ ਉਹਨੂੰ ਪਤਾ ਨਹੀਂ ਹੈ, ਪਰ ਉਹਦਾ ਨਜ਼ਰੀਆ ਅਲੱਗ ਤਰ੍ਹਾਂ ਦਾ ਹੋਊਗਾ,
1: ਆਪਣਾ ਨਜ਼ਰੀਆ ਅਲੱਗ,
0: ਉਹਨੇ ਅਲੱਗ ਤਰ੍ਹਾਂ ਨਾਲ ਦੇਖਣਾ ਹੈ, ਮਾਹਰ ਨੇ ਅਲੱਗ ਤਰ੍ਹਾਂ ਨਾਲ ਦੇਖਣਾ, ਤੁਸੀਂ ਅਲੱਗ ਤਰ੍ਹਾਂ ਨਾਲ ਦੇਖਣਾ, ਕਿਉਂਕਿ ਇਹ ਬੜੀ ਮਹੀਨ ਚੀਜ਼ ਹੈ ਫਲਦਾਰ ਬੂਟੇ, ਇਹਨਾਂ ਦੇ ਪੱਤਿਆਂ ਤੋਂ ਆਪਾਂ ਨੇ ਅੰਦਾਜ਼ਾ ਲਾਉਣਾ ਹੈ, ਤਣੇ ਤੋਂ ਅੰਦਾਜ਼ਾ ਲਾਉਣਾ ਹੈ, ਜਿਹੜੀਆਂ ਸ਼ਾਖਾਂ ਨੇ ਉਹਨਾਂ ਤੋਂ ਅੰਦਾਜ਼ਾ ਲਾਉਣਾ ਹੈ ਕਿ ਸਮੱਸਿਆ ਕਿੱਥੇ ਹੈ ਰੰਗਾ ਸਿੰਘ।
1: ਬਿਲਕੁਲ ਬਿਲਕੁਲ ਸਹੀ ਆਖਿਆ।
0: ਕਈ ਵਾਰੀ ਪੱਤਾ ਬੜਾ ਚਮਕਦਾਰ ਹੁੰਦਾ ਲੱਗਦਾ ਸਾਨੂੰ, ਕੋਈ ਸ਼ਾਖਾ ਦੇ ਵਿੱਚ ਕੋਈ ਸਮੱਸਿਆ ਆਈ ਹੁੰਦੀ ਹੈ, ਤਣੇ ਦੇ ਵਿੱਚ ਕੋਈ ਸਮੱਸਿਆ ਆਈ ਹੁੰਦੀ ਹੈ। ਸੋ ਇਸ ਕਰਕੇ ਬੱਚਿਆਂ ਵਾਲਿਓ, ਇਹਦੇ 'ਚ ਕਿਤੇ ਵੀ ਬੇਗੌਰੀ ਅਲਗਰਜ਼ ਦੀ ਅੰਦਾਜ਼ਾ ਨਹੀਂ, ਇਹ 'ਚ ਅੰਦਾਜ਼ਾ ਨਹੀਂ ਚੱਲਦਾ, ਇਹਦੇ 'ਚ ਪੱਕਾ ਪ੍ਰਮਾਣ ਹੋਣਾ ਚਾਹੀਦਾ ਕਿ ਸਾਡੇ ਬਲਦਾਰ ਬੂਟੇ ਨੂੰ ਫਲਾਂ ਸਮੱਸਿਆ ਹੈ, ਫਿਰ ਤੁਸੀਂ ਉਹਦੀ ਫੋਟੋ ਖਿੱਚੋ, ਉਹਨੂੰ ਵਟਸਐਪ ਦੇ ਜ਼ਰੀਏ ਜਿਹੜੇ ਆਪਣੇ ਕੋਲ ਬਾਗਬਾਨੀ ਦੇ ਮਾਹਰ ਬੈਠੇ ਆ ਉਹਨਾਂ ਨੂੰ ਭੇਜੋ, ਫਿਰ ਉਹ ਤੁਹਾਨੂੰ ਦੱਸਣਗੇ ਕਿ ਆਹ ਸਿਫਾਰਸ਼ ਕੀਤਾ ਜ਼ਹਿਰ ਹੈ, ਇੰਨੀ ਇਹਦੀ ਮਾਤਰਾ ਹੈ, ਇੰਨਾ ਪਾਣੀ ਹੈ, ਇਸ ਨੋਜ਼ਲ ਨਾਲ ਆਪਾਂ ਸਪਰੇਅ ਕਰਨਾ।
1: ਬਿਲਕੁਲ ਜੀ, ਵੇਖੋ ਕੱਚੇ ਅਤੇ ਪੱਕੇ ਫਲਾਂ 'ਚ ਫਰਕ ਹੁੰਦਾ,
0: ਹਾਂ,
1: ਉਹਨਾਂ ਲਈ ਵੀ ਆਪਾਂ ਧਿਆਨ ਰੱਖਣਾ ਕਿ ਕੱਚੇ ਜਿਹੜੇ ਫਲ ਆ ਉਹਨਾਂ ਵੱਲ ਕੀ ਤਵੱਜੋ ਦੇਣੀ ਆ ਤੇ ਪੱਕੇ ਵੱਲ ਕੀ ਤਵੱਜੋ।
0: ਬਿਲਕੁਲ ਰੰਗਾ ਸਿੰਘ ਜੀ, ਦੇਖੋ ਇਹੀ ਹੈ ਫਲਦਾਰ ਬੂਟਿਆਂ ਦੇ ਵਿੱਚ ਤਾਂ ਇਹੀ ਹੈ ਕਿ ਇਹਨਾਂ ਦੇ ਵਿੱਚ ਫਲ ਦਾ ਬਿਰਲਾ ਕਰਨਾ ਵੀ ਆ ਜਾਂਦਾ ਹੈ,
1: ਕਾਂਟ ਛਾਂਟ ਆ
0: ਕਾਂਟ ਛਾਂਟ ਵੀ ਆ ਜਾਂਦੀ ਹੈ। ਮੈਂ ਉਹੀ ਕਿਹਾ ਨਾ ਕਿ ਇਹਨਾਂ ਦੇ ਵਿੱਚ ਤਾਂ ਹਰ ਸਮੇਂ ਦੇ ਲਿਹਾਜ਼ ਨਾਲ ਸਾਡੇ ਢੰਗ ਤਰੀਕੇ ਬਦਲਦੇ ਰਹਿੰਦੇ ਹੈ, ਮੌਸਮ ਬਦਲਦਾ, ਪਾਣੀ ਦੀਆਂ ਲੋੜਾਂ ਬਦਲਦੀਆਂ, ਦੇਖੋ ਪਾਣੀ ਮੁੱਢਲੀ ਚੀਜ਼ ਹੈ, ਜਿੱਦਾਂ ਆਪਾਂ ਕਹਿੰਦੇ ਬਹੁਤ ਸਾਰੀਆਂ ਸਮੱਸਿਆਵਾਂ ਪਾਣੀ ਤੋਂ ਪੈਦਾ ਹੋ ਜਾਂਦੀਆਂ ਨੇ
1: ਜੀ।
0: ਹੁਣ ਪਾਣੀ ਵਕਤ ਦੇ ਲਿਹਾਜ਼ ਨਾਲ ਬੂਟੇ ਨੂੰ ਰੰਗਾ ਸਿੰਘ ਜੀ ਨਾ ਮਿਲਿਆ ਤੇ ਬੂਟੇ ਦਾ ਨੁਕਸਾਨ ਹੋ ਜਾਣਾ ਹੈ,
1: ਸਹੀ ਗੱਲ।
0: ਸੋ ਇਸ ਕਰਕੇ ਫਿਰ ਹਵਾ ਹੈ ਨਾ, ਹਨੇਰੀਆਂ ਵੀ ਚੱਲਣੀਆਂ ਹੈ, ਝੱਖੜ ਆਉਣੇ ਹੈ, ਹੁਣ ਛੋਟਾ ਬੂਟਾ ਹੈ ਉਹਨੇ ਮੁਕਾਬਲਾ ਕਰ ਨਹੀਂ ਸਕਣਾ,
1: ਬਿਲਕੁਲ
0: ਉਹਨੇ ਡਿੱਗ ਪੈਣਾ ਹੈ, ਉਹਨੂੰ ਆਪਾਂ ਨੇ ਸੋਟੀ ਦਾ ਸਹਾਰਾ ਵੀ ਦੇਣਾ, ਸੰਭਾਲਣਾ ਨਹੀਂ ਭਾਈ ਟੁੱਟ ਨਾ ਜਾਵੇ। ਫਿਰ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੌਸਮ ਦਾ ਗਰਮੀ ਦਾ ਪ੍ਰਭਾਵ ਹੈ, ਉਹਨੇ ਵੀ ਬੂਟੇ ਨੂੰ ਜਿਹੜਾ ਹੈ ਲੂਣਾ ਹੈ। ਸੋ ਇਸ ਕਰਕੇ ਨਾ ਸਾਰੀਆਂ ਚੀਜ਼ਾਂ ਤੋਂ, ਜਿੱਦਾਂ ਤੁਸੀਂ ਬਾਕੀ ਜ਼ਿਕਰ ਕੀਤਾ ਸੀ ਨਾ ਕਿ ਕੀਟ ਪਤੰਗ ਜਿਹੜਾ ਹੈ, ਸਿੱਲਾ ਹੈ, ਸੁਰੰਗੀ ਕੀੜਾ ਹੈ, ਚਿੱਟੀ ਮੱਖੀ, ਕਾਲੀ ਮੱਖੀ ਇਹ ਹੈ, ਇਹ ਤੋਂ ਇਲਾਵਾ ਚੇਪਾ ਹੈ, ਮਾਈਟ ਹੈ, ਪੱਤਾ ਲਪੇਟ ਸੁੰਡੀ ਹੈ, ਪੌਦਿਆਂ ਦੀ ਛਿੱਲ ਖਾਣ ਵਾਲੇ ਸੁੰਡ ਹੈ, ਉਹੀ ਜੂ ਹੈ, ਮਿਲੀ ਬੱਗ ਹੈ, ਇਹ ਅਲੱਗ ਅਲੱਗ ਤਰ੍ਹਾਂ ਦੇ ਕੀੜੇ ਹੈ ਰੰਗਾ ਸਿੰਘ ਜੀ, ਜਿਹੜੇ ਸਾਡੇ ਬੂਟਿਆਂ ਦਾ ਨੁਕਸਾਨ ਕਰਦੇ ਹੈ
1: ਜੀ। ਤੇ ਇਹਨਾਂ ਵਾਸਤੇ ਫਿਰ ਇਲਾਜ ਕੀ ਕਰੋ?
0: ਬਿਲਕੁਲ, ਦੇਖੋ ਜੀ ਇਲਾਜ ਤੇ ਕਰਨਾ ਹੀ ਪੈਣਾ, ਇਲਾਜ ਨਾਲੋਂ ਪਰਹੇਜ਼ ਚੰਗਾ। ਪਹਿਲੀ ਗੱਲ ਤਾਂ ਉਹੀ ਹੈ ਕਿ ਇੱਕ ਤਾਂ ਆਪਾਂ ਨੇ ਇਹ ਦੇਖਣਾ ਕਿ ਹੱਲਾ ਜਿਹੜਾ ਹੈ ਉਹਦਾ ਇਕਨੋਮਿਕ, ਜਿੱਦਾਂ ਆਪਾਂ ਕਹਿੰਦੇ ਕਿ ਥ੍ਰੈਸ਼ਹੋਲਡ, ਆਰਥਿਕ ਕਗਾਰ, ਉਸ ਲਿਹਾਜ਼ ਨਾਲ ਆਪਾਂ ਅੱਜ ਕੱਲ੍ਹ ਤਾਂ ਦੇਖੋ ਢੰਗ ਤਰੀਕੇ ਸਾਡੇ ਕੋਲ ਜੈਵਿਕ ਵੀ ਆ ਗਏ ਹੈ, ਐਸੇ ਘੋਲ ਆ ਗਿਆ ਜਿਹਨਾਂ ਦਾ ਆਪਾਂ ਛਿੜਕਾਅ ਕਰ ਦਿੰਦੇ ਹਾਂ। ਸੋ ਪਹਿਲੀ ਤਾਂ ਰਸਾਇਣਾਂ ਤੋਂ ਬਚੋ, ਕੋਸ਼ਿਸ਼ ਕਰੋ ਕਿ ਅਸੀਂ ਰਸਾਇਣਾਂ ਵੱਲ ਨਾ ਜਾਈਏ। ਫਿਰ ਵੀ ਜੇ ਰੰਗਾ ਸਿੰਘ ਜੀ ਆਪਾਂ ਨੂੰ ਜਾਣਾ ਪੈਂਦਾ ਹੈ, ਜਿੱਦਾਂ ਹੁਣ ਆਪਾਂ ਸਿੱਲੇ ਦੀ ਗੱਲ ਕਰਦੇ ਹਾਂ, ਇਹਦੇ ਪੂੰਗ ਅਤੇ ਵੱਡੇ ਕੀੜੇ ਨੁਕਸਾਨ ਕਰਦੇ
1: ਜੀ,
0: ਸਲੇਟੀ ਰੰਗ ਦੇ ਚੁਸਤੀ ਨਾਲ ਉੱਡਣ ਵਾਲੇ ਹੁੰਦੇ ਆ, ਔਰ ਪੱਤਿਆਂ ਦੇ ਉੱਪਰ ਨਾ ਖੰਭ ਬੰਦ ਕਰਕੇ ਪਿਛਲਾ ਸਿਰਾ ਉੱਪਰ ਚੁੱਕ ਕੇ ਬੈਠਦੇ ਆ
1: ਠੀਕ
0: ਜਹਾਜ਼ ਵਾਂਗੂ ਤੇ ਪੂੰਗ ਤੇ ਵੱਡੇ ਕੀੜੇ ਦੋਵੇਂ ਹੀ ਅੱਖਾਂ ਪੱਤਿਆਂ ਤੇ ਨਵੀਆਂ ਟਾਹਣੀਆਂ ਦਾ ਰਸ ਚੂਸਦੇ ਆ ਸਿੱਟੇ ਵਜੋਂ ਪੱਤੇ ਇਕੱਠੇ ਹੋਣੇ ਟਾਹਣੀਆਂ ਸੁੱਕਣੀਆਂ ਇਹ ਸ਼ੁਰੂ ਹੋ ਜਾਂਦੀਆਂ
1: ਜੀ
0: ਇਹ ਕੀੜਾ ਬੱਚਿਆਂ ਵਾਲੇ ਉਹ ਗ੍ਰੀਨਿੰਗ ਬਿਮਾਰੀ ਵੀ ਫੈਲਾਉਂਦਾ ਹੈ ਬਿਮਾਰੀ ਨੂੰ ਪੈਦਾ ਕਰਦਾ ਹੈ
1: ਠੀਕ
0: ਸੋ ਇਹ ਮੋਟੀਆਂ ਦੀਆਂ ਨਿਸ਼ਾਨੀਆਂ ਹੈ ਕਿ ਤਾਂ ਹੀ ਮੈਂ ਕਿਹਾ ਸੀ ਨਾ ਵੀ ਭਾਈ ਪੱਤੇ ਸ਼ਾਖਾਵਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਣਾ ਕਿੱਥੇ ਕੋਈ ਨੁਕਸਾਨ ਹੋ ਰਿਹਾ ਹੈ 200 ਮਿਲੀਲੀਟਰ ਆਪਣੇ ਕੋਲ ਕ੍ਰੋਕੋਡਾਈਲ ਹੈ ਦਵਾਈ
1: ਜੀ
0: ਕੋਨਫੀਡੋਰ ਹੈ ਤੇ ਇਹ 17.8 SL ਦਵਾਈ ਹੈ ਜਾਂ 160 ਗ੍ਰਾਮ ਐਕਟਾਰਾ 2 ਤਾਰਾ 25 WG ਇਹ ਲੈ ਸਕਦੇ ਹਾਂ ਆਪਾਂ ਤੇ 6.25 ਲੀਟਰ ਮੈਕ ਹੈ ਆਪਣੇ ਕੋਲ 500 ਲੀਟਰ ਪਾਣੀ ਚ ਘੋਲ ਕੇ ਛਿੜਕਾ ਕਰਨਾ ਲੈਣੀ ਇੱਕ ਦਵਾਈ ਹੈ ਰੰਗਾ ਸਿੰਘ ਜੀ ਇਹ ਵੀ ਆਪਾਂ ਇੰਨੇ ਨਾਂ ਦੱਸਦੇ ਸਾਰੀਆਂ ਲੈ ਲੈਣੀਆਂ ਨੇ
1: ਨਾ ਜੀ ਨਾ
0: ਤੇ ਇਸ ਕਰਕੇ ਬੱਚਿਆਂ ਵਾਲਿਓ ਇਹ ਤਾਂ ਹੈ ਇਹਦੀਆਂ ਦਵਾਈਆਂ ਇਸੇ ਤਰ੍ਹਾਂ ਸੁਰੰਗੀ ਕੀੜਾ ਹੈ ਇਹਦੇ ਲਈ ਆਪਣੇ ਕੋਲ 200 ਮਿਲੀਲੀਟਰ ਕ੍ਰੋਕੋਡਾਈਲ ਹੈ ਕੋਨਫੀਡੋਰ ਹੈ ਇਹ ਵੀ 500 ਲੀਟਰ ਪਾਣੀ ਆਪਾਂ ਨੇ ਲੈਣਾ ਹੈ
1: ਬਿਲਕੁਲ ਠੀਕ
0: ਤੇ ਸੁਰੰਗੀ ਕੀੜਾ ਜਿਹੜਾ ਬੱਚਿਆਂ ਵਾਲਿਓ ਇਹ ਨਾ ਨਵੇਂ ਬੂਟਿਆਂ ਦੇ ਨਿਕਲ ਰਹੇ ਪੱਤਿਆਂ ਦੇ ਸਮੇਂ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਅਤੇ ਨਰਮ ਟਾਹਣੀਆਂ ਵਿੰਗੀਆਂ ਟੇਢੀਆਂ ਚਿੱਟੀਆਂ ਚਮਕਦਾਰ ਸੁਰੰਗਾਂ ਇਹਨਾਂ 'ਚ ਬਣਾਉਂਦਾ ਅਤੇ ਹਮਲੇ ਤੋਂ ਪ੍ਰਭਾਵਿਤ ਪੱਤੇ ਝੋੜ ਮੋੜ ਹੋ ਜਾਂਦੇ ਆ ਇਹ ਦੇਖਣਾ ਪੱਤੇ ਝੋੜੇ ਮੋੜੇ ਆ ਬਹੁਤ ਜ਼ਿਆਦਾ ਹਮਲੇ ਦੀ ਸੂਰਤ 'ਚ ਨਾ ਸਾਰੇ ਪੱਤੇ ਝੜ ਵੀ ਜਾਂਦੇ ਆ
1: ਜੀ
0: ਅਤੇ ਆਮ ਤੌਰ 'ਤੇ ਜਿਹੜਾ ਆਪਾਂ ਇਹ ਦੇਖਦੇ ਹਾਂ ਵੀ ਇਹ ਵੀ ਨਾ ਤਕਰੀਬਨ ਸਾਰਾ ਸਾਲ ਵਾਂਗੂ ਹੀ ਰਹਿੰਦਾ ਰੰਗਾ ਸਿੰਘ ਜੀ ਕੁਛ ਸਮਿਆਂ ਦੇ ਵਿੱਚ ਜ਼ਿਆਦਾ ਪ੍ਰਭਾਵ ਦਿਖਾਉਂਦਾ ਹੈ ਪਰ ਹੱਲਾ ਇਹਦਾ ਸਾਰਾ ਸਾਲ ਹੀ ਤਕਰੀਬਨ ਕਰਦਾ ਹੈ
1: ਠੀਕ
0: ਇਸੇ ਤਰ੍ਹਾਂ ਬੱਚਿਆਂ ਵਾਲਿਓ ਆਪਣੇ ਕੋਲ ਚਿੱਟੀ ਮੱਖੀ ਅਤੇ ਕਾਲੀ ਮੱਖੀ ਹੈ ਇਹਦੇ 'ਚ ਇਹੀ ਹੈ ਵੀ ਗੰਭੀਰ ਹਮਲੇ ਹੇਠ ਆਏ ਪੱਤੇ ਕੱਟ ਕੇ ਨਸ਼ਟ ਕਰ ਦਿਓ ਪੱਤਿਆਂ 'ਤੇ ਇਹਦਾ ਹਮਲਾ ਹੁੰਦਾ ਹੈ ਗੱਲ ਰੰਗਾ ਸਿੰਘ ਜੀ ਇਹੀ ਹੈ ਕਿ ਤਾਂ ਸਿਫਾਰਸ਼ ਕੀਤੀ ਜ਼ਹਿਰ ਉਹਦੀ ਮਾਤਰਾ ਔਰ ਪਾਣੀ ਦੀ ਮਿਕਦਾਰ
1: ਪਾਣੀ ਦੀ ਮਿਕਦਾਰ
0: ਅਤੇ ਜਿਹੜਾ ਪਹਿਲੀ ਵਾਰੀ ਤੁਸੀਂ ਛਿੜਕਾਅ ਕੀਤਾ ਅਤੇ ਉਹ ਤੋਂ ਗੁਰੇਜ਼ ਪਰਹੇਜ਼ ਕਰੋ ਇਹ ਚੰਗੀ ਗੱਲ ਹੈ
1: ਦਵਾਈ ਬਦਲ ਲਓ
0: ਦਵਾਈ ਬਦਲ ਲਓ ਅਤੇ ਇਹ ਆਪਾਂ ਸਰਵੇਖਣ ਕਰਕੇ ਪਹਿਲਾਂ ਦੇਖਣਾ ਹੱਲਾ ਕਿੰਨਾ ਹੈ ਕਿੱਥੇ ਹੈ ਉਹੀ ਵੀ ਪ੍ਰਮਾਣ ਤੋਂ ਜਿਹੜਾ ਪ੍ਰਤੱਖ ਕਰ ਲਓ ਉਸ ਚੀਜ਼ ਨੂੰ
1: ਬਿਲਕੁਲ
0: ਚੱਲੀਏ ਆਪਾਂ
1: ਚੱਲੀਏ ਜੀ
0: ਜੈ ਹਿੰਦ ਜੀ
1: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 88ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 88ਵੀਂ ਕੜੀ ਸਰਵਣ ਕਰ ਰਹੇ ਸੀ।
1: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 6:50 ਹੋਏ ਨੇ। ਪੇਸ਼ ਕਰ ਰਿਹਾ ਪ੍ਰੋਗਰਾਮ ਨਵੀਂ ਸਵੇਰ।

ਨਮਸਕਾਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਕਾਸ਼ਵਾਣੀ ਪਟਿਆਲਾ ਤੁਸੀਂ ਸੁਣ ਰਹੇ ਹੋ 100.2 ਮੈਗਾਹਰਟਸ 'ਤੇ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਰਹੇ ਹੋ। ਪ੍ਰੋਗਰਾਮ ਨਵੀਂ ਸਵੇਰ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਖਿੜੇ ਫੁੱਲਾਂ ਵਰਗੀ ਖਿੜੀ ਸਵੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਤੁਹਾਡਾ ਅੱਜ ਦਾ ਦਿਨ ਬਹੁਤ ਹੀ ਸੋਹਣਾ ਲੰਘੇ, ਐਸੇ ਆਸ ਦੇ ਨਾਲ ਹੀ ਜੀ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਵਿਚਾਰ ਦੇ ਨਾਲ। ਅਤੇ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਇਸ ਵਿਚਾਰ ਨੂੰ ਅੱਜ ਦੇ ਦਿਨ ਆਪਣੇ ਨਾਲ ਨਾਲ ਰੱਖਿਓ। ਅਤੇ ਅੱਜ ਦਾ ਵਿਚਾਰ ਇਹ ਕਹਿੰਦਾ ਕਿ ਕਦਰ ਕਰਨੀ ਸਿੱਖੋ, ਕੁਝ ਵੀ ਦੁਬਾਰਾ ਨਹੀਂ ਮਿਲਦਾ, ਨਾ ਇਨਸਾਨ ਨਾ ਸਮਾਂ।

ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਦੁਆਰਾ ਗਾਇਨ ਕੀਤਾ। ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਤੁਸੀਂ ਸੁਣ ਸਕਦੇ ਹੋ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਦੱਸ ਦਈਏ ਅੱਜ ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 7 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 29 ਤਾਰੀਖ ਹੈ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ।

0: ਨਾਲੇ ਛੱਲੀਆਂ ਸਖਤ ਅਤੇ ਮੋਟੀਆਂ ਹੋ ਜਾਂਦੀਆਂ ਨੇ। ਇਸ ਨਾਲ ਬੇਬੀ ਕੌਰਨ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਮੰਡੀ ਦੇ ਵਿੱਚ ਭਾਅ ਨਹੀਂ ਮਿਲਦਾ। ਇੱਕ ਬੂਟੇ ਤੋਂ 2 ਜਾਂ 3 ਵਾਰ ਛੱਲੀਆਂ ਤੋੜਨੀਆਂ ਚਾਹੀਦੀਆਂ ਨੇ। ਇਸ ਤੋਂ ਵੱਧ ਲੱਗਣ ਵਾਲੀਆਂ ਛੱਲੀਆਂ ਦੀ ਕੁਆਲਿਟੀ ਚੰਗੀ ਨਹੀਂ ਹੁੰਦੀ। ਤੁੜਾਈ ਵੇਲੇ ਬੇਬੀ ਕੌਰਨ ਉੱਪਰ ਪਰਦੇ ਦੀ ਇੱਕ ਤਹਿ ਰਹਿਣ ਦੇਣੀ ਚਾਹੀਦੀ ਹੈ ਤਾਂ ਜੋ ਮੰਡੀ ਦੇ ਵਿੱਚ ਵੇਚਣ ਵੇਲੇ ਇਸ ਦੀ ਦਿੱਖ ਪ੍ਰਭਾਵਸ਼ਾਲੀ ਰਹੇ ਅਤੇ ਕੁਆਲਿਟੀ ਦੇ ਉੱਤੇ ਕੋਈ ਵੀ ਮਾੜਾ ਪ੍ਰਭਾਵ ਨਾ ਪਵੇ। ਕਿਸਾਨ ਵੀਰੋ, ਤੁਸੀਂ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਹੋਰ ਵੀ ਵਧੇਰੇ ਮੁਨਾਫਾ ਕਮਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਨੇੜਲੇ ਖੇਤੀ ਮਾਹਰਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਕਿਸਾਨ ਵੀਰੋ ਅਤੇ ਭੈਣੋ, ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬੇਬੀ ਕੌਰਨ ਦੀ ਕਾਸ਼ਤ ਦੇ ਬਾਰੇ ਕੁਝ ਅਹਿਮ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਧਰਮਿੰਦਰ ਸੰਧੂ ਨੇ। ਉਮੀਦ ਕਰਦੇ ਹਾਂ ਕਿ ਇਹ ਨੁਕਤੇ ਤੁਸੀਂ ਆਪਣੀ ਖੇਤੀ 'ਚ ਅਪਣਾ ਕੇ ਉਹਨੂੰ ਹੋਰ ਲਾਹੇਵੰਦ ਬਣਾਉਂਗੇ।
2: ਸਾਡੇ ਧਾਰਮਿਕ ਗ੍ਰੰਥਾਂ 'ਚ ਧਰਤੀ ਨੂੰ ਮਾਂ ਦਾ ਦਰਜਾ ਹਾਸਿਲ ਹੈ, ਤਾਂ ਕੀ ਇਹਦੀ ਸਾਂਭ ਸੰਭਾਲ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ? ਕਿੰਨਾ ਕੁਝ ਵਾਪਰ ਰਿਹਾ ਦੁਨੀਆ 'ਚ। ਮਾਂ ਧਰਤੀ ਸਭ ਕੁਝ ਆਪਣੇ ਸੀਨੇ 'ਤੇ ਜੜ ਲੈਂਦੀ ਹੈ, ਫਿਰ ਵੀ ਸਾਨੂੰ ਬਖਸ਼ਦੀ ਏ ਜੀਵਨ, ਧੜਕਦੀ ਜ਼ਿੰਦਗੀ, ਸੋਹਣੀਆਂ ਰੁੱਤਾਂ, ਮਿੱਠੇ ਫਲ, ਮੇਵੇ, ਝਰਨੇ, ਵਗਦੇ ਦਰਿਆ। ਅਸੀਂ ਜਾਣਦੇ ਹਾਂ ਧਰਤੀ ਦਾ ਸਬਰ ਲਮੇਰਾ ਏ ਮਾਵਾਂ ਵਾਂਗ, ਤੇ ਮਾਵਾਂ ਦਾ ਸਬਰ ਨਹੀਂ ਪਰਖੀ ਦਾ, ਕਿਉਂਕਿ ਜੇ ਮਾਵਾਂ ਰੁੱਸ ਜਾਣ ਤਾਂ ਜ਼ਿੰਦਗੀ ਰੁੱਸ ਜਾਂਦੀ ਏ। ਮਾਂ ਧਰਤੀ ਲਈ ਆਪਣੇ ਬਣਦੇ ਫਰਜ਼ ਪਛਾਣੋ। ਵਾਧੂ ਕੀਟਨਾਸ਼ਕ ਨਾ ਵਰਤੋ, ਕਿਉਂਕਿ ਮਾਂ ਨੂੰ ਜ਼ਹਿਰ ਨਹੀਂ ਦਈਦਾ। ਵੱਧ ਤੋਂ ਵੱਧ ਰੁੱਖ ਲਗਾਓ, ਧਰਤੀ ਬਚਾਓ।
1: ਬਿਲਕੁਲ ਜੀ, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਧਰਤੀ ਤੋਂ ਵੱਧ ਅਨਾਜ ਹੈ ਜਿਹੜਾ ਉਹ ਪੈਦਾ ਕਰ ਸਕੀਏ, ਤਾਂ ਕੋਸ਼ਿਸ਼ ਕਰੀਏ ਕਿ ਧਰਤੀ ਦੀ ਸਿਹਤ ਦਾ ਵੀ ਖਿਆਲ ਰੱਖੀਏ, ਪ੍ਰਦੂਸ਼ਣ ਨੂੰ ਘਟਾਈਏ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰੀਏ, ਤਾਂ ਕਿ ਸਾਡੀ ਧਰਤੀ ਮਾਂ ਸਾਨੂੰ ਜ਼ਿੰਦਾ ਰਹਿਣ ਦੇ ਲਈ ਅਨਾਜ ਭਰਪੂਰ ਮਾਤਰਾ 'ਚ ਦੇ ਸਕੇ। ਸੋ ਆਕਾਸ਼ਵਾਣੀ ਪਟਿਆਲਾ ਤੁਸੀਂ ਸੁਣ ਰਹੇ ਹੋ 100.2 MHz 'ਤੇ, ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸਾਡੇ ਪ੍ਰੋਗਰਾਮ ਨਾਲੋਂ ਨਾਲ ਤੁਸੀਂ ਸੁਣ ਰਹੇ ਹੋ। ਇਸ ਵੇਲੇ ਸਵੇਰ ਦੇ 7:10 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਨਮਸਕਾਰ ਜੀ ਸਾਰਿਆਂ ਨੂੰ, ਮੈਂ ਗਰਮਜੀਤ ਕੌਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਸਾਡਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਅਸੀਂ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਸਰੋਤੇ ਨੇ ਜਿਹੜੇ ਉਹ ਸਵੇਰ ਦੀ ਸੈਰ ਕਰਕੇ ਆ ਗਏ ਹੋਣੇ ਅਤੇ ਹੁਣ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਨੂੰ ਜ਼ਰੂਰ ਸੁਣਨਗੇ, ਕਿਉਂਕਿ ਇਸ ਦੇ ਵਿੱਚ ਜਾਣਕਾਰੀ ਵੀ ਹੁੰਦੀ ਹੈ ਅਤੇ ਨਾਲੋਂ ਨਾਲ ਗੀਤ ਸੰਗੀਤ ਹੁੰਦਾ ਹੈ। ਸੋ ਜੀ, ਸਾਡੇ ਸਰੋਤਿਆਂ ਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਜਾਣਕਾਰੀ ਅਸੀਂ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹ ਹੁੰਦੀ ਹੈ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਕਿਹੜੇ ਖਾਸ ਪ੍ਰੋਗਰਾਮ ਸਾਡੇ ਸਰੋਤਿਆਂ ਦੇ ਲਈ ਕਿਹੜੇ ਕਿਹੜੇ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਣੇ ਨੇ। ਆਓ ਫਿਰ ਸਾਂਝਾ ਕਰਦੇ ਹਾਂ ਇਹ ਵੇਰਵਾ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਵਜੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਅਤੇ 8:30 ਵਜੇ ਪੰਜਾਬੀ 'ਚ ਖਬਰਾਂ ਹੋਣਗੀਆਂ। 8:40 'ਤੇ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਗੀਤ, ਪ੍ਰੋਗਰਾਮ ਹੋਏਗਾ ਫਿਲਮੀ ਜੰਕਸ਼ਨ। 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ ਪ੍ਰਸਾਰਿਤ ਹੋਣਗੇ। 10:02 'ਤੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਤੁਹਾਡੀਆਂ ਫਰਮਾਇਸ਼ਾਂ ਦੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਰਹੇਗਾ ਸਵੇਰੇ 10:30 ਵਜੇ ਦਾ। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੇ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਹੋ ਅਤੇ ਸਾਨੂੰ ਕਾਲ ਕਰ ਸਕਦੇ ਹੋ। ਇਹ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੁੰਦਾ ਹੈ। 11:00 ਹਿੰਦੀ ਜ਼ਾਇਕਾ ਪ੍ਰੋਗਰਾਮ ਹੋਏਗਾ, ਇਹ ਵੀ ਸਰੋਤਿਆਂ ਦੀ ਫਰਮਾਇਸ਼ਾਂ 'ਤੇ ਆਧਾਰਿਤ ਹੈ। ਇਸ ਪ੍ਰੋਗਰਾਮ 'ਚ ਅਸੀਂ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ ਅਤੇ ਸਰੋਤੇ ਸਾਨੂੰ ਫਰਮਾਇਸ਼ ਕਰਦੇ ਨੇ ਵਟਸਐਪ ਦੇ ਜ਼ਰੀਏ। ਕਿਸੇ ਨਾ ਕਿਸੇ ਖਾਸ ਵਿਸ਼ੇ ਦੇ ਉੱਤੇ ਹੋਏਗੀ ਗੱਲਬਾਤ ਪ੍ਰੋਗਰਾਮ ਫੁਲਕਾਰੀ 'ਚ, ਅਤੇ ਇਹ ਪ੍ਰੋਗਰਾਮ ਪ੍ਰਸਾਰਿਤ ਕਰਾਂਗੇ ਸਵੇਰੇ 11:30। ਭੈਣਾਂ ਦਾ ਪ੍ਰੋਗਰਾਮ ਨਾਲ ਲੋਕ ਦੁਪਹਿਰ 12:05 'ਤੇ ਹੋਏਗਾ। ਆਕਾਸ਼ਵਾਣੀ ਪਟਿਆਲਾ ਤੋਂ ਪ੍ਰਾਦੇਸ਼ਿਕ ਖਬਰਾਂ ਦੇ 2 ਬੁਲੇਟਿਨ ਪ੍ਰਸਾਰਿਤ ਕੀਤੇ ਜਾਂਦੇ ਨੇ ਜੀ। ਪਹਿਲਾ ਬੁਲੇਟਿਨ ਦੁਪਹਿਰ 1:10 'ਤੇ ਹੁੰਦਾ ਹੈ ਅਤੇ ਅਗਲਾ ਬੁਲੇਟਿਨ ਸ਼ਾਮ 6:20 'ਤੇ।

ਉਸ ਤੋਂ ਬਾਅਦ ਪ੍ਰੋਗਰਾਮ ਨਗਮੇ ਤੁਸੀਂ ਸੁਣਦੇ ਹੋ। ਇਸ ਪ੍ਰੋਗਰਾਮ ਵਿੱਚ ਸਰੋਤਿਆਂ ਦੀਆਂ ਭੇਜੀਆਂ ਹੋਈਆਂ ਚਿੱਠੀਆਂ ਸ਼ਾਮਲ ਕਰਦੇ ਹਾਂ ਅਤੇ ਸੁਣਵਾਉਂਦੇ ਹਾਂ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ। ਦੁਪਹਿਰ 1:40 'ਤੇ ਪੰਜਾਬੀ 'ਚ ਖਬਰਾਂ ਅਤੇ 1:50 'ਤੇ ਉਰਦੂ 'ਚ ਸਮਾਚਾਰ ਹੁੰਦੇ ਨੇ। ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਸਰਫਰੋਸ਼ ਦਾ ਸਮਾਂ ਦੁਪਹਿਰ 2 ਵਜੇ ਦਾ। ਦੁਪਹਿਰ 2:30 ਤੁਸੀਂ ਸੁਣੋਗੇ ਲਾਈਵ ਫੋਨ ਇਨ ਪ੍ਰੋਗਰਾਮ 2 ਤੀਲੀਆਂ 2 ਮੀਲੀਆਂ। ਇਹ ਪ੍ਰੋਗਰਾਮ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਧਾਰਿਤ ਹੁੰਦਾ ਹੈ, ਜਿਸ 'ਚ ਸਰੋਤੇ ਆਪਣੇ ਵਿਚਾਰ ਉਸ ਵਿਸ਼ੇ ਸੰਬੰਧੀ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਸਾਨੂੰ ਕਾਲ ਕਰਕੇ ਫੋਨ ਨੰਬਰ ਹੁੰਦਾ ਹੈ 2284-94 ਅਤੇ ਅੱਜ ਜਿਸ ਵਿਸ਼ੇ ਦੇ ਬਾਰੇ ਤੁਸੀਂ ਤਿਆਰੀ ਕਰਨੀ ਹੈ ਉਹ ਹੈ ਤੰਬਾਕੂ ਨੂੰ ਕਹੋ ਨਾ, ਜ਼ਿੰਦਗੀ ਨੂੰ ਕਹੋ ਹਾਂ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੁੰਦੇ ਨੇ। ਸ਼ਾਮ 5 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਕਿਸਾਨ ਵੀਰਾਂ ਅਤੇ ਭੈਣਾਂ ਦੇ ਲਈ ਸਾਡਾ ਪ੍ਰੋਗਰਾਮ ਕਿਸਾਨ ਬਾਣੀ ਤੁਸੀਂ ਸੁਣੋਗੇ ਸ਼ਾਮ 5:30। ਅੱਜ ਦੇ ਕਿਸਾਨ ਬਾਣੀ ਪ੍ਰੋਗਰਾਮ ਵਿੱਚ ਬੱਕਰੀ ਪਾਲਣ ਇੱਕ ਲਾਹੇਵੰਦ ਧੰਦਾ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਨੌਜਵਾਨ ਦੋਸਤਾਂ ਦੇ ਲਈ ਪ੍ਰੋਗਰਾਮ ਵਿਬਗਿਓਰ ਦਾ ਸਮਾਂ ਰਹਿੰਦਾ ਜੀ ਸ਼ਾਮ 6:30 ਦਾ। ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਤੁਸੀਂ ਸਰਵਣ ਕਰਦੇ ਹੋ ਸ਼ਾਮ 7:02 'ਤੇ। ਸ਼ਾਮ 7:30 ਪੰਜਾਬੀ 'ਚ ਖਬਰਾਂ ਹੋਣਗੀਆਂ ਜੀ ਆਕਾਸ਼ਵਾਣੀ ਜਲੰਧਰ ਦੁਆਰਾ, ਅਤੇ ਸ਼ਾਮ ਸੁਹਾਨੀ ਜੋ ਕਿ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੁੰਦਾ ਹੈ, ਇਸ ਦਾ ਸਮਾਂ ਰਹੇਗਾ ਸ਼ਾਮ 7:40 ਦਾ। ਰਾਤੀ 8:15 ਤੁਸੀਂ ਸੁਣੋਗੇ ਪ੍ਰੋਗਰਾਮ ਅੰਬਰ। ਅੱਜ ਦੇ ਅੰਬਰ ਪ੍ਰੋਗਰਾਮ ਵਿੱਚ ਇੱਕ ਖਾਸ ਮੁਲਾਕਾਤ ਸੁਣਵਾਈ ਜਾਏਗੀ ਡਾਕਟਰ ਹਰਜੀਤ ਸਿੰਘ ਸਧਰ ਅਤੇ ਹਰਜਿੰਦਰ ਕੌਰ ਹੋਰਾਂ ਦੇ ਨਾਲ ਕੀਤੀ ਹੋਏਗੀ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਹੁੰਦੇ ਨੇ ਜੀ। 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਦਾ ਸਮਾਂ ਹੁੰਦਾ ਹੈ। ਰਾਤੀ 10:02 'ਤੇ ਪੇਸ਼ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਇਹ ਸਰੋਤਿਆਂ ਦੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਹੈ, ਜਿਸ 'ਚ ਸਰੋਤੇ ਵਟਸਐਪ ਮੈਸੇਜਿਸ ਦੇ ਜ਼ਰੀਏ ਆਪਣੀਆਂ ਫਰਮਾਇਸ਼ਾਂ ਸਾਨੂੰ ਭੇਜਦੇ ਨੇ ਅਤੇ ਅਸੀਂ ਸੁਣਵਾਉਂਦੇ ਹਾਂ ਉਹਨਾਂ ਦੀ ਪਸੰਦ ਦੇ ਪੰਜਾਬੀ ਗੀਤ। ਅਤੇ ਜਿਹੜੇ ਸਰੋਤੇ ਜੀ ਪੁਰਾਣੇ ਹਿੰਦੀ ਫਿਲਮੀ ਨਗਮਿਆਂ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਹੁੰਦਾ ਹੈ ਰਜਨੀ ਕੰਧਾ। ਇਸ ਪ੍ਰੋਗਰਾਮ 'ਚ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਏ ਜਾਂਦੇ ਨੇ। ਦੇਰ ਰਾਤ 11 ਵਜੇ ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੁੰਦੀਆਂ ਨੇ ਅਤੇ ਇਸ ਤੋਂ ਬਾਅਦ 11:10 'ਤੇ ਸਾਡੀ ਸਭਾ ਦੀ ਸਮਾਪਤੀ ਹੁੰਦੀ ਹੈ। ਏ ਸੀ ਜੀ ਵੇਰਵਾ ਉਹਨਾਂ ਸਾਰੇ ਪ੍ਰੋਗਰਾਮਾਂ ਦਾ ਜਿਹੜੇ ਅੱਜ ਪੂਰਾ ਦਿਨ ਆਕਾਸ਼ਵਾਣੀ ਪਟਿਆਲਾ ਤੋਂ ਸਾਡੇ ਸਰੋਤਿਆਂ ਦੇ ਲਈ ਪ੍ਰਸਾਰਿਤ ਕੀਤੇ ਜਾਣੇ ਨੇ। ਉਮੀਦ ਕਰਦੇ ਹਾਂ ਤੁਸੀਂ ਵੇਰਵਾ ਨੋਟ ਕਰ ਲਿਆ ਹੋਣਾ ਅਤੇ ਆਪਣੀ ਪਸੰਦ ਦੇ ਪ੍ਰੋਗਰਾਮ ਸੁਣਨ ਦੇ ਲਈ ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ।

0: खरीदो फरोख्त करते समय ऑनलाइन या बैंक धोखाधड़ी तो बचो। अपना डेबिट कार्ड, क्रेडिट कार्ड या एटीएम दा कोड कदे भी किसे नाल सांझा ना करो। कुछ पैसे बचा लैण दे चक्कर विच फ्री दे लालच विच पैसे जितन या कैशबैक दे लालच विच आके अपने बैंक दी कोई भी अहम जानकारी या ओटीपी किसे अनजान व्यक्ति नाल सांझा ना करो। किसे अनजान लिंक ते क्लिक ना करो। ये तुहाडी ऑनलाइन ठगी या बैंक फ्रॉड दी वजह बन सकता है। अनजान व्यक्ति या अंतरराष्ट्रीय अनजान नंबरां तो आने वाली फोन कॉल्स नु इग्नोर करो। ये तुहाडे अकाउंट हैकिंग दा कारण हो सकता है। किसी भी प्रकार दी साइबर धोखाधड़ी दी सूचना लई राष्ट्रीय हेल्पलाइन नंबर 1-55-26-0 ते तुरंत सूचना दियो।
1: स्कूल स्कूल विच पाठ पढ़ाइए, पानी नू गंदा होण तों बचाइए, प्लास्टिक दी वरतों घटाओ, पानी नू गंदला होण तों बचाओ, देश विच जागृति फैलाओ, पानी बचाओ, देश बचाओ।
2: ਹਾਂਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਤੋਂ ਤੁਸੀਂ ਸੁਣ ਰਹੇ ਹੋ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਕਰਮਜੀਤ ਕੌਰ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਦੇ ਦਿਨ ਦੀ ਖਾਸੀਅਤ ਕੀ ਹੈ। ਵੈਸੇ ਤਾਂ ਹਰ ਦਿਨ ਖਾਸ ਹੁੰਦਾ ਹੈ, ਖਾਸ ਤੌਰ 'ਤੇ ਜੇ ਅਸੀਂ ਅੱਜ ਦੇ ਵਿੱਚ ਜੀਏ ਤਾਂ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ ਸਕਦੇ ਹਾਂ, ਕਿਉਂਕਿ ਬੀਤਿਆ ਹੋਇਆ ਕੱਲ੍ਹ ਸਾਡੇ ਹੱਥਾਂ 'ਚੋਂ ਰੇਤ ਦੀ ਤਰ੍ਹਾਂ ਫਿਸਲ ਚੁੱਕਿਆ ਹੈ ਅਤੇ ਆਉਣ ਵਾਲੇ ਕੱਲ੍ਹ 'ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਸੋ ਅੱਜ ਨੂੰ ਅੱਜ ਦੀ ਤਰ੍ਹਾਂ ਹੀ ਜੀਏ। ਸੋ ਹਰ ਦਿਨ ਖਾਸ ਹੁੰਦਾ, ਕੋਈ ਨਾ ਕੋਈ ਖਾਸੀਅਤ ਹਰੇਕ ਦਿਨ ਦੀ ਹੁੰਦੀ ਹੈ। ਸੋ ਅੱਜ ਦੇ ਦਿਨ ਯਾਨੀ ਕਿ 29 ਮਈ ਦੀ ਖਾਸੀਅਤ ਕੀ ਹੈ, ਇਹ ਅਸੀਂ ਤੁਹਾਨੂੰ ਹੁਣ ਦੱਸਦੇ ਹਾਂ। ਦੋਸਤੋ, ਮਸ਼ਹੂਰ ਅਦਾਕਾਰ, ਟੈਲੀਵਿਜ਼ਨ ਅਦਾਕਾਰ ਅਤੇ ਫਿਲਮ ਅਦਾਕਾਰ ਪੰਕਜ ਕਪੂਰ ਦਾ ਅੱਜ ਜਨਮ ਦਿਨ ਹੈ। 29 ਮਈ 1954 ਨੂੰ ਲੁਧਿਆਣਾ, ਪੰਜਾਬ 'ਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਥੀਏਟਰ ਦੇ ਨਾਲ ਡੂੰਘਾ ਸੰਬੰਧ ਰੱਖਦੇ ਸੀ। ਉਹ ਬਹੁਤ ਹੀ ਉਮਦਾ ਕਲਾਕਾਰ ਨੇ, ਤੁਸੀਂ ਸਾਰੇ ਜਾਣਦੇ ਹੀ ਹੋਣੇ। ਜੇ ਨਹੀਂ ਜਾਣਦੇ ਹੋਣੇ ਤਾਂ ਮੈਂ ਤੁਹਾਨੂੰ ਯਾਦ ਦਵਾ ਦਿੰਦੀ ਹਾਂ ਕਿ ਪੰਕਜ ਕਪੂਰ, ਜਿਨ੍ਹਾਂ ਨੇ ਦੂਰਦਰਸ਼ਨ ਦੇ ਬਹੁਤ ਹੀ ਮਕਬੂਲ ਅਤੇ ਮਸ਼ਹੂਰ ਸੀਰੀਅਲ ਕਰਮਚੰਦ ਦੇ ਵਿੱਚ ਮੇਨ ਕਰੈਕਟਰ ਨਿਭਾਇਆ ਸੀ, ਇੱਕ ਜਾਸੂਸ ਦੀ ਭੂਮਿਕਾ ਨਿਭਾਈ ਸੀ, ਅਤੇ ਤੁਹਾਨੂੰ ਸਾਰਿਆਂ ਨੂੰ ਯਾਦ ਆ ਹੀ ਗਿਆ ਹੋਣਾ। ਅਤੇ ਇਸ ਤੋਂ ਇਲਾਵਾ ਉਹਨਾਂ ਦਾ ਮਸ਼ਹੂਰ ਟੈਲੀਵਿਜ਼ਨ ਸ਼ੋਅ ਆਫਿਸ ਆਫਿਸ ਹੈ ਜਿਹੜਾ, ਉਹ ਵੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬਾਕੀ ਪਲੈਟਫਾਰਮਸ ਦੇ ਉੱਤੇ, ਔਨਲਾਈਨ ਪਲੈਟਫਾਰਮਸ 'ਤੇ ਉਹਨਾਂ ਦੇ ਇਹਨਾਂ ਪੁਰਾਣੇ ਸੀਰੀਅਲਸ ਨੂੰ ਦੇਖਦੇ ਨੇ ਅਤੇ ਉਹਨਾਂ ਦੀ ਅਦਾਕਾਰੀ ਨੂੰ ਸਰਾਉਂਦੇ ਨੇ। ਅੱਜ ਉਹਨਾਂ ਦੇ ਜਨਮ ਦਿਨ 'ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿ ਇੱਕ ਮਹਾਨ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਕਿੱਦਾਂ ਲੋਕਾਂ ਦੇ ਦਿਲਾਂ 'ਚ ਤਾ ਉਮਰ ਆਪਣੀ ਜਗ੍ਹਾ ਬਣਾ ਕੇ ਰੱਖਦਾ ਹੈ। ਸੋ ਜੀ, ਅਗਲਾ

ਅੱਜ ਦਿਨ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹੈ ਉਹ ਦਿਨ ਹੈ ਜੀ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦਿਵਸ, ਜਿਹਨੂੰ ਅਸੀਂ ਜੇ ਅਸੀਂ ਆਮ ਭਾਸ਼ਾ 'ਚ ਗੱਲ ਕਰੀਏ ਤਾਂ ਜਿਹਨੂੰ ਸਮਝਣਾ ਸੌਖਾ ਹੋਏਗਾ ਤਾਂ ਅਸੀਂ ਕਹਿ ਸਕਦੇ ਹਾਂ ਇੰਟਰਨੈਸ਼ਨਲ ਡੇ ਆਫ UN ਪੀਸ ਮੇਕਰਸ। ਪੀਸ ਮੇਕਰਸ ਯਾਨੀ ਸ਼ਾਂਤੀ ਬਹਾਲ ਕਰਨਾ। ਹਾਲਾਂਕਿ ਤਰਾਜ਼ੀ ਇਹ ਹੈ ਕਿ ਇਸ ਵੇਲੇ ਜਿਹੜਾ ਸੰਸਾਰ ਹੈ ਉਹ ਸ਼ਾਂਤੀ ਦੇ ਵਿੱਚੋਂ ਨਹੀਂ ਗੁਜ਼ਰ ਰਿਹਾ ਹੈ। ਮਾਹੌਲ ਹੈ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਸੀ ਜਿਹੜੇ ਅਸੀਂ ਕਹੀਏ ਸੰਬੰਧ ਨੇ ਉਹ ਓਨੇ ਸੁਖਾਵੇਂ ਨਹੀਂ ਹੈ ਜਿੰਨੇ ਅਸੀਂ ਸੋਚਦੇ ਹਾਂ। ਪਰ ਕਹਿੰਦੇ ਨੇ ਨਾ ਕਿ ਉਮੀਦ 'ਤੇ ਦੁਨੀਆ ਕਾਇਮ ਹੈ, ਸੋ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਸ਼ਾਂਤੀ ਕਦੇ ਨਾ ਕਦੇ ਬਹਾਲ ਹੋਏਗੀ। ਜੇ ਅਸੀਂ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਦਿਨ ਬਹਾਦਰ ਸੈਨਿਕਾਂ ਅਤੇ ਨਾਗਰਿਕਾਂ ਨੂੰ ਇਹ ਦਿਨ ਸਮਰਪਿਤ ਹੁੰਦਾ ਹੈ ਜਿਨ੍ਹਾਂ ਨੇ ਵਿਸ਼ਵ ਸ਼ਾਂਤੀ ਲਈ ਆਪਣੀਆਂ ਜਾਨਾਂ ਜੋਖਮ 'ਚ ਪਾਈਆਂ ਨੇ। ਅੱਜ ਦੇ ਦਿਨ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਦਿਨ ਹਰ ਸਾਲ 29 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ 1948 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਆਪਣਾ ਪਹਿਲਾ ਸ਼ਾਂਤੀ ਰੱਖਿਅਕ ਮਿਸ਼ਨ ਸ਼ੁਰੂ ਕੀਤਾ ਸੀ ਜਿਹਨੂੰ ਸੰਯੁਕਤ ਰਾਸ਼ਟਰ ਟਰੱਸਟ ਸੁਪਰਵਿਜ਼ਨ ਔਰਗਨਾਈਜੇਸ਼ਨ ਕਿਹਾ ਜਾਂਦਾ ਹੈ, ਜੋ ਮੱਧ ਪੂਰਬ ਅਤੇ ਅਰਬ ਇਜ਼ਰਾਈਲ ਸੰਘਰਸ਼ ਦੌਰਾਨ ਜੰਗਬੰਦੀ ਦੀ ਨਿਗਰਾਨੀ ਲਈ ਭੇਜਿਆ ਗਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਇਹੀ ਹੈ ਕਿ 12 ਲੱਖ ਤੋਂ ਵੱਧ ਸ਼ਾਂਤੀ ਸੈਨਿਕਾਂ ਨੂੰ ਸ਼ਰਧਾਂਜਲੀ ਦੇਈਏ ਜਿਨ੍ਹਾਂ ਨੇ 1948 ਤੋਂ 71 ਤੱਕ ਵੱਧ ਮਿਸ਼ਨਾਂ 'ਚ ਸੇਵਾ ਕੀਤੀ ਅਤੇ ਉਹਨਾਂ ਸਾਰਿਆਂ ਨੂੰ ਸਲਾਮ ਕਰਨਾ ਜਿਨ੍ਹਾਂ ਨੇ ਸ਼ਾਂਤੀ ਲਈ ਆਪਣੀ ਜਾਨ ਗੁਆਈ ਹੈ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਯੁੱਧ ਭਾਵੇਂ ਦੋ ਦੇਸ਼ਾਂ ਵਿਚਕਾਰ ਹੁੰਦੇ ਨੇ ਪਰ ਇਸ ਦੇ ਨਾਲ ਫੌਜ ਵਿੱਚ ਲੜ ਰਹੇ ਸੈਨਿਕਾਂ ਦਾ ਅਤੇ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਅਣਸੁਖਾਵੇਂ ਮਾਹੌਲ 'ਚ ਇਸ ਤਰ੍ਹਾਂ ਦੀਆਂ ਜੰਗਾਂ 'ਚ ਆਪਣੀਆਂ ਜਾਨਾਂ ਗੁਆਉਂਦੇ ਨੇ। ਜੇ ਅਸੀਂ ਸੈਨਿਕਾਂ ਦੀ ਗੱਲ ਕਰਦੇ ਹਾਂ, ਸ਼ਾਂਤੀ ਸੈਨਿਕ ਯਾਨੀ ਪੀਸ ਕੀਪਰਸ ਕੌਣ ਹੁੰਦੇ ਨੇ? ਇਹ ਸੈਨਿਕ ਪੁਲਿਸ ਅਤੇ ਨਾਗਰਿਕ ਕਰਮਚਾਰੀ ਹੁੰਦੇ ਨੇ ਜੋ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਚ ਸੰਘਰਸ਼ ਵਾਲੇ ਇਲਾਕਿਆਂ 'ਚ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਦੇ ਲਈ ਕੰਮ ਕਰਦੇ ਨੇ। ਉਹ ਯੁੱਧਗ੍ਰਸਤ ਦੇਸ਼ਾਂ 'ਚ ਹਿੰਸਾ ਨੂੰ ਰੋਕਦੇ ਨੇ, ਨਾਗਰਿਕਾਂ ਦੀ ਸੁਰੱਖਿਆ ਕਰਦੇ ਨੇ ਅਤੇ ਲੋਕਤੰਤਰੀ ਪ੍ਰਕਿਰਿਆ, ਖਾਸ ਤੌਰ 'ਤੇ ਚੋਣਾਂ ਦੀ ਗੱਲ ਕਰੀਏ, ਵੋਟਾਂ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਨੇ। ਉਹਨਾਂ ਨੂੰ ਅਕਸਰ ਬਲੂ ਹੈਲਮਟ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਨੀਲੇ ਰੰਗ ਦੀ ਟੋਪੀ ਜਾਂ ਹੈਲਮਟ ਪਾਉਂਦੇ ਨੇ ਜਿਹੜੇ ਆਮ ਲੋਕਾਂ ਦੀ ਸੁਰੱਖਿਆ ਕਰਦੇ ਨੇ। ਜੇ ਅਸੀਂ ਭਾਰਤ ਦੀ ਭੂਮਿਕਾ ਦੀ ਗੱਲ ਕਰੀਏ ਤਾਂ UN ਪੀਸ ਕੀਪਿੰਗ ਦੇ ਵਿੱਚ ਭਾਰਤ ਦਾ ਰੋਲ ਬਹੁਤ ਅਹਿਮ ਰਿਹਾ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ 'ਚ ਸਭ ਤੋਂ ਵੱਧ ਸੈਨਿਕ ਯੋਗਦਾਨ ਪਾਉਣ ਵਾਲਾ ਦੇਸ਼ ਹੈ। ਭਾਰਤ ਨੇ 49 ਤੋਂ ਵੱਧ ਸ਼ਾਂਤੀ ਮਿਸ਼ਨਾਂ ਦੇ ਵਿੱਚ 2 ਲੱਖ ਤੋਂ ਵੱਧ ਸੈਨਿਕਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਦਾ ਯੋਗਦਾਨ ਪਿਆ ਹੈ ਅਤੇ ਜੇ ਅਸੀਂ ਮੌਜੂਦਾ ਤਾਇਨਾਤੀ ਦੀ ਗੱਲ ਕਰੀਏ ਤਾਂ 2025 ਦੇ ਅੰਕੜਿਆਂ ਅਨੁਸਾਰ 5000 ਤੋਂ ਵੱਧ ਭਾਰਤੀ ਸ਼ਾਂਤੀ ਸੈਨਿਕ ਵਰਤਮਾਨ 'ਚ 9 ਸਰਗਰਮ ਮਿਸ਼ਨਾਂ 'ਚ ਤਾਇਨਾਤ ਨੇ। 160 ਤੋਂ ਵੱਧ ਭਾਰਤੀ ਸ਼ਾਂਤੀ ਸੈਨਿਕਾਂ ਨੇ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਸੇਵਾ ਕਰਦੇ ਹੋਏ ਆਪਣੀਆਂ ਜਾਨਾਂ ਵੀ ਗਵਾਈਆਂ ਨੇ ਅਤੇ ਹਰ ਸਾਲ ਕਿਸੇ ਨੇ ਖਾਸ ਦਿਨਾਂ ਨੂੰ ਮਨਾਉਣ ਦਾ ਪਿੱਛੇ ਕੋਈ ਨਾ ਕੋਈ ਥੀਮ ਹੁੰਦਾ। ਉਦੇਸ਼ ਤਾਂ ਅਸੀਂ ਸਾਂਝਾ ਕਰ ਹੀ ਲਿਆ ਅਤੇ ਇਸ ਵਾਰ ਦੇ ਥੀਮ ਦੀ ਜੇ ਗੱਲ ਕਰੀਏ ਤਾਂ ਸੰਯੁਕਤ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦਿਵਸ ਦੇ ਲਈ ਥੀਮ ਹੈ ਜਿਹੜਾ ਭਵਿੱਖ ਦੀ ਸ਼ਾਂਤੀ ਰੱਖਿਆ ਗਿਆ, ਜੋ ਕਿ ਆਧੁਨਿਕ ਯੁੱਗ 'ਚ ਸ਼ਾਂਤੀ ਮਿਸ਼ਨਾਂ ਦੀ ਬਦਲਦੀ ਗਤੀਸ਼ੀਲਤਾ 'ਤੇ ਵੀ ਕੇਂਦਰਿਤ ਹੈ। ਸੋ ਦੋਸਤੋ, ਸ਼ਾਂਤੀ ਸੈਨਿਕਾਂ ਦੀ ਬਹਾਦਰੀ ਨੂੰ ਯਾਦ ਕਰ ਰਹੇ ਹਾਂ ਅਸੀਂ। ਜਦੋਂ ਦੁਨੀਆ ਨੇ ਕਿਸੇ ਕੋਨੇ 'ਚ ਜੰਗ ਲੱਗਦੀ ਹੈ ਤਾਂ ਇਹ ਸੈਨਿਕ ਹੀ ਉੱਥੇ ਜਾ ਕੇ ਸ਼ਾਂਤੀ ਦਾ ਚਾਨਣ ਫੈਲਾਉਂਦੇ ਨੇ। ਅਤੇ ਆਓ ਫਿਰ ਅੱਜ ਦੇ ਦਿਨ ਅਸੀਂ ਵੀ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕਰੀਏ ਅਤੇ ਇਹਨਾਂ ਬਹਾਦਰਾਂ ਨੂੰ ਸਲਾਮ ਕਰੀਏ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪ੍ਰਨੀਤ, ਅਲਮਾਰੀ 'ਚੋਂ ਬੈਗ ਲੈ ਆਈ ਮੇਰਾ ਧੀਏ।
2: ਪਾਪਾ ਜੀ ਕਿਹੜਾ, ਕਾਲੇ ਰੰਗ ਦਾ ਜਾਂ ਖਾਕੀ ਵਾਲਾ?
1: ਪੁੱਤ ਖਾਕੀ ਰੰਗ ਵਾਲਾ।
2: ਪਾਪਾ ਜੀ ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
1: ਧੀਏ, ਆਹਾ ਬੈਗ ਜੂਟ ਦਾ ਬਣਿਆ ਹੋਇਆ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
2: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ

0: ਕਰਾਂਗੇ।
1: ਬਿਲਕੁਲ ਸਹੀ ਧੀਏ, ਜੇ ਵਾਤਾਵਰਨ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
2: ਹਾਂਜੀ ਦੋਸਤੋ, ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:33 ਹੋਏ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਕਰਮਜੀਤ ਕੌਰ ਦੇ ਨਾਲ। ਆਕਾਸ਼ਵਾਣੀ ਪਟਿਆਲਾ ਨੂੰ ਤੁਸੀਂ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਦੋਸਤੋ, ਅੱਜ 29 ਮਈ ਹੈ। ਜਦੋਂ ਵੀ ਅਸੀਂ ਭਾਰਤ ਦੇ ਖੇਤਾਂ, ਪਿੰਡਾਂ ਅਤੇ ਅੰਨਦਾਤਾ ਦੀ ਗੱਲ ਕਰਦੇ ਹਾਂ ਤਾਂ ਇੱਕ ਅਜਿਹੀ ਸ਼ਖਸੀਅਤ ਦਾ ਚਿਹਰਾ ਸਾਡੇ ਸਾਹਮਣੇ ਆਉਂਦਾ ਜਿਹਨੇ ਦੇਸ਼ ਦੇ ਸਿਆਸੀ ਗਲਿਆਰਿਆਂ 'ਚ ਕਿਸਾਨਾਂ ਦੀ ਆਵਾਜ਼ ਨੂੰ ਇੰਨੀ ਮਜ਼ਬੂਤੀ ਦੇ ਨਾਲ ਗੁੰਜਾਇਆ ਅਤੇ ਕਿ ਦਿੱਲੀ ਦੇ ਤਖ਼ਤ ਤੱਕ ਹਿੱਲ ਗਏ ਸੀ। ਜੀ ਹਾਂ, ਅੱਜ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਅਤੇ ਕਰੋੜਾਂ ਕਿਸਾਨਾਂ ਦੇ ਦਿਲਾਂ ਦੀ ਧੜਕਣ ਚੌਧਰੀ ਚਰਨ ਸਿੰਘ ਜੀ ਦੀ ਬਰਸੀ 'ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। 29 ਮਈ 1987 ਨੂੰ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ ਅਤੇ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਚੌਧਰੀ ਚਰਨ ਸਿੰਘ ਜੀ ਦਾ ਜਨਮ 23 ਦਸੰਬਰ 1902 ਨੂੰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਇੱਕ ਬਹੁਤ ਹੀ ਆਮ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ, ਪਰ ਜਦੋਂ ਦੇਸ਼ ਨੂੰ ਆਜ਼ਾਦੀ ਦੀ ਲੋੜ ਸੀ ਤਾਂ ਉਹ ਮਹਾਤਮਾ ਗਾਂਧੀ ਦੇ ਨਾਲ ਸੁਤੰਤਰਤਾ ਸੰਗਰਾਮ ਵਿੱਚ ਵੀ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਰਹੇ ਅਤੇ ਕਈ ਵਾਰ ਜੇਲ੍ਹ ਵੀ ਗਏ। ਪਰ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਖਾਸੀਅਤ ਸੀ ਉਹਨਾਂ ਦੀ ਸਾਦਗੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹਨਾਂ ਨੇ ਰਹਿਣ ਸਹਿਣ ਵਿੱਚ ਕੋਈ ਬਦਲਾਵ ਨਹੀਂ ਕੀਤਾ। ਉਹ ਹਮੇਸ਼ਾ ਖੱਦਰ ਦੇ ਕੱਪੜੇ ਪਾਉਂਦੇ ਸੀ ਅਤੇ ਉਹਨਾਂ ਦਾ ਦਫ਼ਤਰ ਹਮੇਸ਼ਾ ਹਰ ਆਮ ਕਿਸਾਨ ਦੇ ਲਈ ਖੁੱਲ੍ਹਾ ਰਹਿੰਦਾ ਸੀ। ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ ਤੱਕ ਇਸ ਦੇਸ਼ ਦੇ ਕਿਸਾਨ ਦੀ ਜੇਬ 'ਚ ਪੈਸਾ ਨਹੀਂ ਆਏਗਾ, ਦੇਸ਼ ਕਦੇ ਅਮੀਰ ਨਹੀਂ ਹੋ ਸਕਦਾ। ਭਾਰਤ ਦੀ ਖੁਸ਼ਹਾਲੀ ਦਾ ਰਸਤਾ ਪਿੰਡਾਂ ਦੇ ਖੇਤਾਂ ਖਲਿਆਣਾਂ 'ਚੋਂ ਹੋ ਕੇ ਲੰਘਦਾ, ਇਹ ਵਿਚਾਰ ਸੀ ਚੌਧਰੀ ਚਰਨ ਸਿੰਘ ਜੀ ਦੇ। ਜੇ ਅਸੀਂ ਉਹਨਾਂ ਦੇ ਅਹਿਮ ਫੈਸਲਿਆਂ ਦੀ ਗੱਲ ਕਰੀਏ ਜਿਨ੍ਹਾਂ ਕਰਕੇ ਉਹਨਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ, ਤਾਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇਸ਼ 'ਚ ਜ਼ਮੀਨਦਾਰੀ ਪ੍ਰਥਾ ਬਹੁਤ ਹੁੰਦੀ ਸੀ। ਗਰੀਬ ਕਿਸਾਨ ਦਿਨ ਰਾਤ ਖੇਤਾਂ 'ਚ ਖੂਨ ਪਸੀਨਾ ਵਹਾਉਂਦੇ ਸੀ, ਪਰ ਜ਼ਮੀਨ ਦੇ ਮਾਲਕ ਵੱਡੇ ਵੱਡੇ ਜ਼ਮੀਨਦਾਰ ਹੁੰਦੇ ਸੀ ਜੋ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ। ਚੌਧਰੀ ਚਰਨ ਸਿੰਘ ਜੀ ਨੇ ਉੱਤਰ ਪ੍ਰਦੇਸ਼ ਦੇ ਮਾਲ ਮੰਤਰੀ ਹੁੰਦਿਆਂ ਜ਼ਮੀਨਦਾਰੀ ਉਨਮੂਲਨ ਕਾਨੂੰਨ ਤਿਆਰ ਕੀਤਾ ਸੀ ਅਤੇ ਪਾਸ ਕਰਵਾਇਆ। ਇਸ ਇੱਕ ਕਾਨੂੰਨ ਨੇ ਲੱਖਾਂ ਗਰੀਬ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਰਾਤੋ ਰਾਤ ਉਸ ਜ਼ਮੀਨ ਦਾ ਅਸਲ ਮਾਲਕ ਬਣਾਤਾ ਜਿਸ 'ਤੇ ਉਹ ਖੇਤੀ ਕਰਦੇ ਹੁੰਦੇ ਸੀ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਬਦਲਾਵ ਸੀ ਜੋ ਅੱਜ ਅਸੀਂ ਪਿੰਡਾਂ 'ਚ ਦੇਖਦੇ ਹਾਂ, ਉਹ ਹੈ ਲੇਖਪਾਲ ਜਾਂ ਪਟਵਾਰੀ ਪ੍ਰਣਾਲੀ 'ਚ ਸੁਧਾਰ। ਪਹਿਲਾਂ ਪਟਵਾਰੀ ਕਿਸਾਨਾਂ ਦੇ ਜ਼ਮੀਨੀ ਰਿਕਾਰਡ 'ਚ ਬਹੁਤ ਗੜਬੜ ਕਰਦੇ ਹੁੰਦੇ ਸੀ। ਚੌਧਰੀ ਸਾਹਿਬ ਨੇ ਕਿਸਾਨਾਂ ਨੂੰ ਇਸ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ਪੂਰੇ ਸਿਸਟਮ ਨੂੰ ਬਦਲਿਆ ਅਤੇ ਪਟਵਾਰੀਆਂ ਦੇ ਅਧਿਕਾਰਾਂ ਨੂੰ ਸੀਮਿਤ ਕਰਕੇ ਕਿਸਾਨਾਂ ਨੂੰ ਹੋਰ ਮਜ਼ਬੂਤ ਕੀਤਾ। ਦੇਸ਼ ਦੇ ਇਤਿਹਾਸ ਵਿੱਚ ਚੌਧਰੀ ਚਰਨ ਸਿੰਘ ਜੀ ਦਾ ਯੋਗਦਾਨ ਇੰਨਾ ਵੱਡਾ ਹੈ ਕਿ ਅੱਜ ਉਹਨਾਂ ਦੇ ਨਾਂ ਦੇ ਨਾਲ ਕਈ ਵੱਡੇ ਰਾਸ਼ਟਰੀ ਪ੍ਰਤੀਕ ਵੀ ਜੁੜੇ ਹੋਏ ਨੇ। ਕਿਸਾਨ ਘਾਟ, ਜਦੋਂ 1987 'ਚ ਉਹਨਾਂ ਦਾ ਦੇਹਾਂਤ ਹੋਇਆ ਤਾਂ ਦਿੱਲੀ 'ਚ ਯਮੁਨਾ ਨਦੀ ਦੇ ਕੰਢੇ ਰਾਜਘਾਟ ਦੇ ਨੇੜੇ ਉਹਨਾਂ ਦੀ ਸਮਾਧੀ ਬਣਾਈ ਗਈ। ਕਿਸਾਨਾਂ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਦੇਖਦੇ ਹੋਏ ਇਸ ਜਗ੍ਹਾ ਦਾ ਨਾਂ ਕਿਸਾਨ ਘਾਟ ਰੱਖਿਆ ਗਿਆ, ਜੋ ਅੱਜ ਵੀ ਦੇਸ਼ ਭਰ ਦੇ ਕਿਸਾਨਾਂ ਲਈ ਇੱਕ ਤੀਰਥ ਸਥਾਨ ਦੀ ਤਰ੍ਹਾਂ ਹੈ। ਇਸ ਤੋਂ ਇਲਾਵਾ ਉਹਨਾਂ ਦੇ ਜਨਮ ਦਿਨ ਯਾਨੀ 23 ਦਸੰਬਰ ਨੂੰ ਪੂਰਾ ਦੇਸ਼ ਅਧਿਕਾਰਿਤ ਤੌਰ 'ਤੇ ਰਾਸ਼ਟਰੀ ਕਿਸਾਨ ਦਿਵਸ ਵਜੋਂ ਵੀ ਮਨਾਉਂਦਾ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਕਿ ਸਾਡੀ ਥਾਲੀ 'ਚ ਆਉਣ ਵਾਲੀ ਰੋਟੀ ਪਿੱਛੇ ਕਿੰਨੀ ਮਿਹਨਤ ਹੈ। ਉਹਨਾਂ ਦੇ ਦੇਹਾਂਤ ਤੋਂ ਬਾਅਦ ਵੀ ਦੇਸ਼ ਉਹਨਾਂ ਦੇ ਅਹਿਸਾਨਾਂ ਨੂੰ ਨਹੀਂ ਭੁੱਲਿਆ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਨਿਵਾਜਿਆ ਗਿਆ, ਜੋ ਕਿ ਹਰ ਇੱਕ ਕਿਸਾਨ ਦਾ ਸਨਮਾਨ ਹੈ। ਸੋ ਚੌਧਰੀ ਚਰਨ ਸਿੰਘ ਜੀ ਦੀ ਬਰਸੀ 'ਤੇ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਜੋ ਰਸਤਾ ਉਹ ਦਿਖਾ ਕੇ ਗਏ ਸੀ ਪਿੰਡਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਦਾ, ਕੀ ਅਸੀਂ ਅੱਜ ਉਸ ਰਸਤੇ 'ਤੇ ਚੱਲ ਰਹੇ ਹਾਂ? ਕੀ ਸਾਡੀਆਂ ਸਰਕਾਰਾਂ ਇਸ ਲਈ ਸਾਡਾ ਸਾਥ ਦੇ ਰਹੀਆਂ ਨੇ? ਅੱਜ ਅਸੀਂ ਅਤੇ ਦੇਸ਼ ਦੇ ਸਾਰੇ ਸਰੋਤੇ ਇਸ ਮਹਾਨ ਦੇਸ਼ ਭਗਤ, ਸੱਚੇ ਲੀਡਰ ਅਤੇ ਕਿਸਾਨਾਂ ਦੇ ਮਸੀਹਾ ਨੂੰ ਅਸੀਂ ਦਿਲੋਂ ਸ਼ਰਧਾਂਜਲੀ ਦਿੰਦੇ ਹਾਂ।

ਅਤੇ ਦੋਸਤੋ ਹੁਣ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਟਿਆਲਾ ਵਿਖੇ ਨੈਸ਼ਨਲ ਟੈਸਟਿੰਗ ਏਜੰਸੀ NTA ਨੇ CUET UG ਪ੍ਰੀਖਿਆ ਨੂੰ ਲੈ ਕੇ ਉਹਨਾਂ ਸਾਰੇ ਉਮੀਦਵਾਰਾਂ ਦੇ ਲਈ ਅਪਡੇਟ ਐਡਮਿਟ ਕਾਰਡ ਜਾਰੀ ਕਰ ਦਿੱਤੇ ਨੇ, ਜਿਨ੍ਹਾਂ ਦੀ ਪ੍ਰੀਖਿਆ ਰੀਸ਼ੈਡਿਊਲ ਹੋਈ ਹੈ। ਰੀਸ਼ੈਡਿਊਲ ਇਮਤਿਹਾਨ ਹੈ ਜਿਹੜਾ ਉਹ 31 ਮਈ ਨੂੰ ਹੋਣਾ ਅਤੇ ਇਹਦੇ ਐਡਮਿਟ ਕਾਰਡ ਵੈਬਸਾਈਟ 'ਤੇ ਯਾਨੀ ਕਿ CUET.NTA.NIC.IN 'ਤੇ ਅਪਲੋਡ ਕੀਤੇ ਜਾ ਸਕਦੇ ਨੇ, ਬੱਚੇ ਡਾਊਨਲੋਡ ਕਰ ਸਕਦੇ ਨੇ। ਜਿਹੜੇ ਉਮੀਦਵਾਰਾਂ ਦੀ ਪ੍ਰੀਖਿਆ 6 ਅਤੇ 7 ਜੂਨ ਨੂੰ ਹੋਣੀ ਹੈ ਉਹਨਾਂ ਦੇ ਐਡਮਿਟ ਕਾਰਡ ਬਾਅਦ 'ਚ ਜਾਰੀ ਕੀਤੇ ਜਾਣਗੇ। ਸੋ ਸਮੇਂ ਰਹਿੰਦੇ ਹੀ ਜੇ ਤੁਸੀਂ ਇਹਨਾਂ ਐਡਮਿਟ ਕਾਰਡਸ ਨੂੰ ਡਾਊਨਲੋਡ ਕਰੋਗੇ ਤਾਂ ਪ੍ਰੀਖਿਆ ਯਾਨੀ ਕਿ 31 ਮਈ ਨੂੰ ਜਿਹੜੀ ਹੋਣੀ ਹੈ ਉਹਦੀ ਤਿਆਰੀ ਹੈ ਵਧੀਆ ਢੰਗ ਨਾਲ ਹੋ ਸਕਦੀ ਹੈ ਅਤੇ ਸੈਂਟਰ 'ਤੇ ਤੁਸੀਂ ਸਮੇਂ ਸਿਰ ਪਹੁੰਚ ਸਕਦੇ ਹੋ।

0: ਭਾਰਤ ਸਰਕਾਰ ਨੇ ਆਲ ਇਨ ਵਨ ਐਮਰਜੈਂਸੀ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੋਇਆ। ਕਿਸੇ ਵੀ ਸੰਕਟ ਕਾਲੀਨ ਸਥਿਤੀ ਵਿਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।
1: ਜੀ ਦੋਸਤੋ, ਤੇ ਜਾਂਦੇ ਜਾਂਦੇ ਇੱਕ ਹੋਰ ਇੰਟਰਸਟਿੰਗ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਅਸੀਂ ਸਾਰੇ ਸੋਸ਼ਲ ਮੀਡੀਆ ਤਾਂ ਯੂਜ਼ ਕਰਦੇ ਹਾਂ, ਬਹੁਤ ਸਾਰੀਆਂ ਐਪਸ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਅਸੀਂ ਯੂਜ਼ ਕਰਦੇ ਹਾਂ, ਤਾਂ ਮੈਟਾ ਦਾ ਇੱਕ ਨਵਾਂ ਫੀਚਰ ਹੈ ਜਿਸ 'ਚ ਪਲੱਸ ਸਬਸਕ੍ਰਿਪਸ਼ਨ ਦੇ ਜ਼ਰੀਏ ਕਮਾਈ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 385 ਰੁਪਏ ਪ੍ਰਤੀ ਮਹੀਨਾ ਦੇ ਕੇ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ 'ਤੇ ਪੇਡ ਵਰਜ਼ਨ ਆਉਣਗੇ, ਜਿਸ ਨਾਲ ਯੂਜ਼ਰਸ ਨੂੰ ਇਹਦਾ ਫਾਇਦਾ ਹੋਏਗਾ। ਆਡੀਅੰਸ ਇਨਸਾਈਟਸ ਦੇਖ ਸਕਣਗੇ ਲੋਕ, ਜਾਣ ਪਾਉਣਗੇ ਕਿ ਕਿਹੜੇ ਲੋਕ ਉਹਨਾਂ ਨੂੰ ਦੇਖ ਰਹੇ ਨੇ ਇਸ ਵੇਲੇ।

ਜੀ ਦੋਸਤੋ, ਅੱਜ ਦੇ ਦੌਰ 'ਚ ਯਾਰੀਆਂ ਤਾਂ ਕੱਚੇ ਤੰਦਾਂ ਜਿਹੀਆਂ ਹੋ ਗਈਆਂ ਨੇ, ਪਰ ਸਾਨੂੰ ਮਾਣ ਹੈ ਕਿ ਆਕਾਸ਼ਵਾਣੀ ਪਟਿਆਲਾ ਦੀ ਅਤੇ ਸਰੋਤਿਆਂ ਦੀ ਦੋਸਤੀ ਹੈ ਜਿਹੜੀ, ਉਹ ਸਦਾ ਬਹਾਰ ਹੈ, ਉਹ ਹਮੇਸ਼ਾ ਤੋਂ ਹੀ ਬਰਕਰਾਰ ਹੈ ਅਤੇ ਹਮੇਸ਼ਾ ਹੀ ਬਰਕਰਾਰ ਰਹੇਗੀ, ਇਹੀ ਸਾਨੂੰ ਆਸ ਹੈ। ਅਤੇ ਇਸੇ ਆਸ ਦੇ ਨਾਲ ਹੀ ਅੱਜ ਦਾ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮੋਰਨਿੰਗ ਮਾਲਵਾ ਖਤਮ ਕਰਨ ਦੀ ਹੁਣ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ।

0: ਅਹਿਮਦਾਬਾਦ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਅਤੇ 2036 ਓਲੰਪਿਕ ਲਈ ਅਧਿਕਾਰਤ ਬੋਲੀ ਵੀ ਜਮ੍ਹਾਂ ਕਰਵਾਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ ਤੇ ਜ਼ੋਰ ਦਿੱਤੈ। ਰੂਸ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ ਚ ਹੋਈ ਮੀਟਿੰਗ ਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਦੇਸ਼ਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
1: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में इसे बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
0: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ ਵਿਚ ਸੁਧਾਰ ਦਾ ਮੁੱਦਾ ਵੀ ਉਠਾਇਆ ਅਤੇ ਗਲੋਬਲ ਸਾਊਥ ਵਿਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨੇ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਡਾ. ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਪ੍ਰਧਾਨ ਅਤੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਦਾ ਨਵਾਂ ਪ੍ਰਧਾਨ ਬਣਾਇਆ ਗਿਐ। ਅਭਿਸ਼ੇਕ ਦੋਬੇਰੋਏ ਨੂੰ ਤ੍ਰਿਪੁਰਾ ਬੀਜੇਪੀ ਪ੍ਰਧਾਨ ਨਿਯੁਕਤ ਕੀਤਾ ਗਿਐ। ਇਨ੍ਹਾਂ ਨਿਯੁਕਤੀਆਂ ਦੇ ਨਾਲ ਸ੍ਰੀ ਨਵੀਨ ਨੇ ਰਾਜ ਦੇ ਰਾਸ਼ਟਰੀ ਪੱਧਰ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ। 76 ਸਾਲਾ ਕੇਵਲ ਸਿੰਘ ਢਿੱਲੋਂ ਪੰਜਾਬ ਬੀਜੇਪੀ ਦੇ ਪਹਿਲੇ ਜੱਟ ਸਿੱਖ ਪ੍ਰਧਾਨ ਹੋਣਗੇ। ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਾਉਣਾ। ਸ੍ਰੀ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਆਪਣੇ ਚੋਣ ਵਾਅਦੇ ਪੂਰੇ ਕਰਨ 'ਚ ਅਸਫਲ ਰਹਿਣ ਦਾ ਇਲਜ਼ਾਮ ਲਗਾਇਆ। ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ 2022 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜਿਸ ਨਾਲ ਸੂਬੇ ਭਰ ਦੇ 1897 ਵਾਰਡਾਂ ਦੇ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਵੋਟਾਂ 26 ਮਈ ਨੂੰ ਪਈਆਂ ਸਨ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹੈ ਕਿ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰਾਂ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਨ੍ਹਾਂ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ। 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਇੱਕ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ। ਇਹ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਉਪ ਰਾਸ਼ਟਰਪਤੀ ਸੀ.ਵੀ. ਰਾਧਾ ਕ੍ਰਿਸ਼ਨਨ ਅੱਜ ਤੋਂ ਕਰਨਾਟਕ, ਗੋਆ ਅਤੇ ਕੇਰਲਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਉਹ ਅੱਜ ਬੰਗਲੁਰੂ 'ਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ 45 ਸਾਲ ਪੂਰੇ ਹੋਣ ਤੇ ਵਿਸ਼ਵ ਵਿਆਪੀ ਸਮਾਰੋਹ 'ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਦਾਵਣਗੇਰੇ 'ਚ ਯੂਨੀਵਰਸਿਟੀ, BDT ਕਾਲਜ ਆਫ਼ ਇੰਜੀਨੀਅਰਿੰਗ ਅਤੇ ਪਲੈਟੀਨਮ ਜੁਬਲੀ ਸਮਾਰੋਹ 'ਚ ਹਿੱਸਾ ਲੈਣਗੇ। ਕੱਲ੍ਹ ਸ੍ਰੀ ਰਾਧਾ ਕ੍ਰਿਸ਼ਨਨ ਪਣਜੀ 'ਚ ਗੋਆ ਰਾਜ ਸਥਾਪਨਾ ਦਿਵਸ ਸਮਾਰੋਹ 'ਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਕਬਾਇਲੀ ਸੁਰੱਖਿਆ ਮੰਚ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹੈ ਕਿ ਮੰਚ ਦਾ ਕਬਾਇਲੀ ਭਾਈਚਾਰੇ ਪ੍ਰਤੀ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਬਾਇਲੀ ਭਾਈਚਾਰੇ ਦੇ ਵਿਕਾਸ ਤੇ ਸਸ਼ਕਤੀਕਰਨ ਨਾਲ ਸਬੰਧਤ ਵੱਖੋ ਵੱਖ ਮੁੱਦਿਆਂ ਤੇ ਸਾਰਥਕ ਚਰਚਾ ਕੀਤੀ ਗਈ। ਕੇਂਦਰੀ ਜਾਂਚ ਬਿਊਰੋ CBI ਨੇ ਟਵਿਸ਼ਾ ਸ਼ਰਮਾ ਮੌਤ ਦੇ ਮਾਮਲੇ 'ਚ ਗਿਰੀਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੀਵਾਲਾ ਟਵਿਸ਼ਾ ਦੀ ਸੱਸ ਤੇ ਇੱਕ ਸੇਵਾਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਹੈ। ਇਹ ਗ੍ਰਿਫ਼ਤਾਰੀ ਕੱਲ੍ਹ ਭੋਪਾਲ 'ਚ ਹੋਈ। ਗ੍ਰਿਫ਼ਤਾਰੀ ਤੋਂ ਪਹਿਲਾਂ CBI ਨੇ ਉਨ੍ਹਾਂ ਦੇ ਘਰ ਲਗਭਗ 7 ਘੰਟੇ ਪੁੱਛਗਿੱਛ ਕੀਤੀ ਤੇ ਤਲਾਸ਼ੀ ਲਈ ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਟਵਿਸ਼ਾ ਸ਼ਰਮਾ ਦੀ ਮੌਤ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਸ ਇਲਾਕੇ 'ਚ ਸ਼ੱਕੀ ਹਾਲਾਤ ਵਿੱਚ ਹੋਈ ਸੀ। ਉਸ ਦੇ ਸਹੁਰਿਆਂ ਨੇ ਦਾਅਵਾ ਕੀਤਾ ਕਿ ਇਹ ਖੁਦਕੁਸ਼ੀ ਸੀ, ਜਦਕਿ ਉਸ ਦੇ ਮਾਪਿਆਂ ਨੇ ਕਤਲ ਦਾ ਇਲਜ਼ਾਮ ਲਗਾਇਆ ਹੈ। ਪੱਛਮੀ ਏਸ਼ੀਆ ਵਿਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਏਅਰ ਇੰਡੀਆ ਨੇ ਜੁਲਾਈ ਦੇ ਅਖੀਰ ਤੱਕ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਦੀ ਮੁਅੱਤਲ ਕੀਤੀ ਹੱਦ ਨੂੰ ਵਧਾ ਦਿੱਤੈ। ਪਹਿਲਾਂ ਏਅਰਲਾਈਨ ਨੇ ਤੇਲ ਅਵੀਵ ਦਿੱਲੀ ਰੂਟ ਤੇ ਜੂਨ ਦੇ ਅਖੀਰ ਤੱਕ ਸੰਚਾਲਨ ਮੁਅੱਤਲ ਕਰ ਦਿੱਤਾ ਸੀ। ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫੈਸਲਾ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ। ਇਸ ਦੌਰਾਨ ਉਡਾਣਾਂ ਦੀ ਮੁਅੱਤਲੀ ਨੇ ਇਜ਼ਰਾਈਲ 'ਚ ਰਹਿਣ ਵਾਲੇ 40,000 ਤੋਂ ਵੱਧ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤੈ। ਸੀਮਿਤ ਉਡਾਣਾਂ ਵਿਕਲਪਾਂ ਕਾਰਨ ਯਾਤਰਾ ਖਰਚਿਆਂ ਵਿਚ ਵੀ ਕਾਫ਼ੀ ਵਾਧਾ ਹੋਇਆ ਏ। ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦੇ ਵੱਖ ਵੱਖ ਖੇਤਰਾਂ 'ਚ ਬੀਤੀ ਰਾਤ ਹੋਈ ਬਾਰਿਸ਼ ਨੇ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਛੱਤੀਸਗੜ੍ਹ, ਪੱਛਮੀ ਬੰਗਾਲ ਦੇ ਗੰਗਾ ਮੈਦਾਨ, ਜੰਮੂ ਕਸ਼ਮੀਰ, ਲੱਦਾਖ ਤੇ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ। ਵਿਭਾਗ ਨੇ ਪੰਜਾਬ, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਦਿਨ ਵੇਲੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੇਂਜਰਸ ਬੰਗਲੁਰੂ ਖਿਲਾਫ਼ ਖੇਡੇਗੀ। ਮਹਿਲਾ ਕ੍ਰਿਕਟ ਵਿੱਚ ਭਾਰਤ ਨੇ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਇਹ ਮੈਚ ਕਾਉਂਟੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ। ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਜਾਰੀ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
2: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਵੀ ਤੁਸੀਂ ਸਾਨੂੰ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 8:40 ਹੋਏ ਨੇ। ਇਸ ਪ੍ਰੋਗਰਾਮ 'ਚ ਆਓ, ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਸਭ ਤੋਂ ਪਹਿਲਾਂ ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ। ਜੀ ਦੋਸਤੋ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਤੁਸੀਂ ਸੁਣੋਗੇ ਕਰਮਜੀਤ ਕੌਰ ਦੇ ਨਾਲ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਵਾਵਾਂਗੇ ਅਤੇ ਪਹਿਲਾਂ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਅਸੀਂ ਤੁਹਾਨੂੰ ਅਮਰਿੰਦਰ ਗਿੱਲ ਦੀ ਆਵਾਜ਼ 'ਚ ਸੁਣਵਾ ਰਹੇ ਹਾਂ। ਇਹ ਗੀਤ ਅਸੀਂ ਲਿਆ ਫਿਲਮ ਅੰਗਰੇਜ਼ 'ਚੋਂ। 31 ਜੁਲਾਈ 2015 ਨੂੰ ਇਹ ਫਿਲਮ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਦੇ ਡਾਇਰੈਕਟਰ ਸੀ ਸਿਮਰਨਜੀਤ ਸਿੰਘ ਅਤੇ ਮੁੱਖ ਭੂਮਿਕਾਵਾਂ 'ਚ ਤੁਸੀਂ ਦੇਖਿਆ ਹੋਣਾ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਹੋਰਾਂ ਨੂੰ। ਆਓ ਫਿਰ ਸੁਣਦੇ ਹਾਂ ਇਹ ਗੀਤ।

ਇਹ ਗੀਤ ਤੁਸੀਂ ਸੁਣੋਗੇ 2014 'ਚ ਰਿਲੀਜ਼ ਹੋਈ ਫਿਲਮ ਗੋਰੀਆਂ ਨੂੰ ਦਫਾ ਕਰੋ। ਇਸ ਫਿਲਮ 'ਚ ਅਮਰਿੰਦਰ ਗਿੱਲ, ਅੰਮ੍ਰਿਤ ਮਗੇਰਾ, ਬੀਨੂ ਢਿੱਲੋਂ, ਯੋਗਰਾਜ ਸਿੰਘ ਅਤੇ ਕਰਮਜੀਤ ਅਨਮੋਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸੀ, ਅਤੇ ਕਰਮਜੀਤ ਅਨਮੋਲ ਦੀ ਆਵਾਜ਼ 'ਚ ਸੁਣ ਰਹੇ ਤੁਸੀਂ ਇਹ ਗੀਤ।

ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ

ਜੀ ਦੋਸਤੋ, ਇਹ ਸੋਹਣਾ ਜਿਹਾ ਗੀਤ ਤੁਸੀਂ ਸੁਣਿਆ, ਅਮਰਿੰਦਰ ਗਿੱਲ ਅਤੇ ਪਾਮੇਲਾ ਜੈਨ ਦੀਆਂ ਆਵਾਜ਼ਾਂ 'ਚ, ਸੰਗੀਤ ਸੁਖਸ਼ਿੰਦਰ ਸ਼ਿੰਦਾ ਦਾ ਸੀ, ਗੀਤ ਦੇ ਬੋਲ ਨਿੰਮਾ ਲੁਹਾਰ ਕੇ ਨੇ ਲਿਖੇ ਸੀ। ਸੋ ਅੱਜ ਦੀ ਫਿਲਮੀ ਜੰਕਸ਼ਨ ਪ੍ਰੋਗਰਾਮ 'ਚ ਇਤਫਾਕਨ ਸਾਰੇ ਹੀ ਗੀਤ ਜਿਹੜੇ ਅਸੀਂ ਤੁਹਾਨੂੰ ਸੁਣਵਾਏ ਨੇ ਉਹ ਅਮਰਿੰਦਰ ਗਿੱਲ ਦੀਆਂ ਫਿਲਮਾਂ 'ਚੋਂ ਨੇ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ ਸੁਣ ਸਕਦੇ ਹੋ 100.2 ਮੈਗਾਹਰਟਸ 'ਤੇ। ਇਸ ਤੋਂ ਇਲਾਵਾ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸਾਡੇ ਪ੍ਰੋਗਰਾਮਾਂ ਦਾ ਆਨੰਦ ਤੁਸੀਂ ਨਾਲੋਂ ਨਾਲ ਮਾਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 9 ਵਜੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

0: ऐसी अनमोल यादें आपको मिलेंगी सिर्फ विविध भारती पर। विविध भारती, आपका जीवन संगी।
1: आप सुन रहे हैं विविध भारती।
2: ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ 10 ਵਜੇ ਨੇ, ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਰਟੀਫਿਸ਼ਲ ਜਨਸੰਖਿਆ ਤਬਦੀਲੀਆਂ ਅਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਏਗਾ ਫੈਸਲਾ। CBI ਨੇ ਟਵਿਸ਼ਾ ਸ਼ਰਮਾ ਕਤਲ ਕੇਸ 'ਚ ਟਵਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਿਰੀਵਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਏਅਰ ਇੰਡੀਆ ਨੇ ਪੱਛਮੀ ਏਸ਼ੀਆ 'ਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ ਨੇ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ 'ਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ। ਖੇਡਾਂ ਦੀ ਗੱਲ ਕਰੀਏ ਤਾਂ ਮਹਿਲਾ ਕ੍ਰਿਕਟ 'ਚ ਭਾਰਤ ਨੇ 3 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ ਅਤੇ IPL 'ਚ ਅੱਜ ਦੂਜੇ ਕੁਆਟਰ ਫਾਈਨਲ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਦੇ ਨਾਲ ਹੋਏਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਆਕਾਸ਼ਵਾਣੀ ਪਟਿਆਲਾ ਦੇ ਨਾਲ ਹੋ ਤੁਸੀਂ। ਆਓ ਹੁਣ ਸੁਣਦੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

0: हेलो फरमाइश प्रोग्राम जी।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਦਲਵਿੰਦਰ ਬਿੱਲਾ ਮਾਧੋਪੁਰੀ, ਪਿੰਡ ਮਾਧੋਪੁਰ, ਬਿਲਕੁਲ ਨੇੜੇ ਸਰਹੰਦ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲਦਾ ਭੈਣ ਜੀ।
0: ਜੀ ਕਿਹੜਾ ਗੀਤ ਸੁਣਨਾ ਜੀ?
1: ਗੀਤ ਹੈ ਜੀ ਮੁਹੰਮਦ ਸਦੀਕ ਦਾ, ਮੇਰੇ ਮਿੱਤਰ ਹੈ ਜੀ ਅਮਰਜੀਤ ਸੋਗੀ ਅਤੇ ਭਗਵੰਤ ਪੱਪੂ, ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਹਾਂ ਜੀ।
0: ਜੀ
1: ਹਾਂ, ਬਾਕੀ ਮੈਡਮ ਜੀ ਗੀਤ ਬਹੁਤ ਪੁਰਾਣਾ ਹੈ ਜੀ, ਗੀਤ ਦੇ ਬੋਲ ਨੇ ਮੇਰੀ ਐਸੀ ਝਾਂਜਰ ਛਣ ਕੇ ਕਣ ਕਾਟਾ ਪੈਂਦਾ ਗਲੀ ਗਲੀ, ਇਹ ਸੁਣਾ ਦਿਓ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ।
1: ਸਤਿ ਸ਼੍ਰੀ ਅਕਾਲ
0: ਜੀ, ਸੁਣਦੇ ਹਾਂ ਇਹਨਾਂ ਦਾ ਪਸੰਦੀਦਾ ਗੀਤ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ।

0: दीदी हाँ देखो
1: हैप्पी सुल्मा बर्थडे
0: दिखा वाह मेरा फेवरेट कलर
1: हमेशा शॉपिंग
0: जानदा हमा खर्चे करंदी यही उम्र है राइट
2: सेविंग करंदी भी यही उम्र है
3: पता है बापू सेव करो सही थां ते निवेश करो मूल रकम ते ब्याज मिलेगा जिसनु दोबारा निवेश करन ते ब्याज मिलता रहेगा
4: मैनू पता है ना
3: आरबीआई कहिंदा है
5: करो सही शुरुआत बणो वित्तीय तौर ते स्मार्ट
6: सो इस नाल ही रणदीप अंधेर नूं अज दा हैलो फरमाइश प्रोग्राम इत्थे खत्म करन दी दिओ इजाजत जिहड़े श्रोतियां ने सानूं अज इस प्रोग्राम दे विच फोन कीता एक गुजारिश है कि एक हफ्ते बाद ही दोबारा इस प्रोग्राम दे विच फोन करन तां जो नवें श्रोतियां नूं आकाशवाणी परिवार दे नाल जुड़न दा मौका मिल सके इस नाल ही प्रोग्राम खत्म करन दी दिओ इजाजत ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਤੇਜ਼ ਸਿਰ ਦਰਦ ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ ਇਹ ਬਹੁਤ ਮਦਦਗਾਰ ਹੋਵੇਗਾ ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ
7: ਇਸ ਵੇਲੇ ਤੁਸੀਂ ਉਹ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਨਾਲੋ ਨਾਲ ਸੁਣ ਸਕਦੇ ਹੋ ਪ੍ਰੋਗਰਾਮਾਂ ਬਾਬਤ ਇੱਕ ਜਾਣਕਾਰੀ ਸੁਣ ਲਓ ਅੱਜ ਦੁਪਹਿਰ 2:30 ਪ੍ਰੋਗਰਾਮ ਦੋ ਤੀਲੀਆਂ ਦੋ ਮੀਲੀਆਂ ਹੋਏਗਾ ਇਸ ਪ੍ਰੋਗਰਾਮ ਵਿੱਚ ਅੱਜ ਗੱਲਬਾਤ ਦਾ ਵਿਸ਼ਾ ਹੈ ਤੰਬਾਕੂ ਨੂੰ ਕਹੋ ਨਾ ਜ਼ਿੰਦਗੀ ਨੂੰ ਕਹੋ ਹਾਂ ਇਸ ਵਿਸ਼ੇ 'ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ YSC 494 ਸਾਡਾ ਫੋਨ ਨੰਬਰ ਰਹੇਗਾ ਅਤੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਰਹੇਗਾ ਦੁਪਹਿਰ 2:30 ਦਾ

0: ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ ਦੋਸਤੋ, ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 11 ਵਜੇ ਨੇ। ਹੁਣ ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਰਟੀਫਿਸ਼ਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਏਗਾ ਫੈਸਲਾ। ਸੀਬੀਆਈ ਨੇ ਟਵਿਸ਼ਾ ਸ਼ਰਮਾ ਕਤਲ ਕੇਸ 'ਚ ਟਵਿਸ਼ਾ ਦੀ ਸੱਸ ਤੇ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ ਨੇ। ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਟਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ 'ਚ ਬਤੌਰ ਅਫਸਰ ਕਮਿਸ਼ਨ ਮਿਲਿਆ ਹੈ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ। ਖੇਡਾਂ ਦੀ ਗੱਲ ਕਰੀਏ ਤਾਂ ਮਹਿਲਾ ਕ੍ਰਿਕਟ 'ਚ ਭਾਰਤ ਨੇ 3 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਅਤੇ IPL 'ਚ ਅੱਜ ਦੂਜੇ ਕੁਆਟਰ ਫਾਈਨਲ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਦੇ ਨਾਲ ਹੋਏਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਇਸ ਵੇਲੇ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਵੇਰ ਦੇ 11:02 ਹੋ ਚੁੱਕੇ ਨੇ। ਵੇਲਾ ਹੋ ਗਿਆ ਫਰਮਾਇਸ਼ੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਕਰਮਜੀਤ ਕੌਰ। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ ਅਤੇ ਸਾਨੂੰ ਮੈਸੇਜ ਕਰ ਸਕਦੇ ਹੋ। ਮੈਸੇਜ ਕਰਨ ਦੇ ਲਈ ਸਾਡਾ ਨੰਬਰ ਹੈ 94650-0568। ਸੋ ਪ੍ਰੋਗਰਾਮ 'ਚ ਸਾਡੇ ਕੋਲ ਬਹੁਤ ਸਾਰੇ ਮੈਸੇਜਸ ਪਹੁੰਚੇ ਹੋਏ ਨੇ ਜੀ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਅਤੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਨ। ਸਾਰਿਆਂ ਦੇ ਨਾਮ ਨੇ ਜਿਹੜੇ ਜ਼ਰੂਰ ਪੜ੍ਹੇ ਜਾਣਗੇ। ਸੋ ਪਹਿਲਾ ਸੁਨੇਹਾ ਸਾਡੇ ਕੋਲ ਆਇਆ ਜੀ ਸੈਕਟਰ 67 ਮੋਹਾਲੀ ਤੋਂ। TD ਮਲਹੋਤਰਾ, ਰਤੀਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ, ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਹੋਰਾਂ ਦਾ ਮੈਸੇਜ ਹੈ। ਸਾਵੰਤ ਖੇੜਾ, ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਅਤੇ ਸ਼ੈਲਿੰਦਰ ਕੁਮਾਰ ਦਾ ਸੁਨੇਹਾ ਜੀ। ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪ੍ਰਨੀਤ ਕੌਰ, ਰਾਜਪ੍ਰੀਤ ਕੌਰ ਹੋਰਾਂ ਨੇ ਪਿੰਡ ਰਾਮਗੜ੍ਹ ਡਕਾਲਾ ਰੋਡ ਤੋਂ ਸਾਨੂੰ ਮੈਸੇਜ ਪਾਇਆ ਜੀ। ਪਹਾੜਗੰਜ ਮੁਲਤਾਨੀ ਤੋਂ ਸਾਨੂੰ ਮੈਸੇਜ ਆਇਆ ਜੀ ਅਨਿਲ ਮੋਹਨ, ਊਸ਼ਾ, ਟੀਲੂ ਅਤੇ ਮਧੂ ਨਾਇਕ ਹੋਰਾਂ ਦਾ। ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਰੀਵਾਲ, ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ USA ਤੋਂ ਅਤੇ ਰਾਮ ਲਾਲ ਖਰੌੜਾ ਹੋਰਾਂ ਦੀ ਫਰਮਾਇਸ਼ ਹੈ। ਹਨੂੰਮਾਨਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਰਜ਼ਾਕ ਮੁਹੰਮਦ, ਸ਼ਮੀ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਹੋਰਾਂ ਨੇ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਪਿੰਡ ਮੌਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ ਅਤੇ ਮਨਿੰਦਰ ਸਰਾਂ ਹੋਰਾਂ ਦਾ। ਇਸੇ ਹੀ ਤਰ੍ਹਾਂ ਅਗਲਾ ਮੈਸੇਜ ਸ਼ਾਮਿਲ ਕਰ ਲੈਂਦੇ ਜੀ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਆਇਆ ਜਗਰਾਜ ਸਿੰਘ, ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ ਅਤੇ ਅਰਵਿੰਦ ਕੁਮਾਰ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ। ਡਾਕਟਰ ਕੇਵਲ ਸਿੰਘ ਅਤੇ ਸਤਪਾਲ ਸਿੰਘ ਸੱਤੀ ਹੋਰਾਂ ਨੇ ਪਿੰਡ ਧਾਂਦਰਾ ਨੇੜੇ ਧੂਰੀ ਤੋਂ ਸਾਨੂੰ ਫਰਮਾਇਸ਼ ਭੇਜੀ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ, ਫਿਲਮ ਓਮ ਸ਼ਾਂਤੀ ਓਮ ਚੋਂ।

आवाज़ विश्वास ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ ਵਿੱਚ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਵਾਏ ਜਾ ਰਹੇ ਨੇ। ਤੁਸੀਂ ਆਪਣੀ ਪਸੰਦ ਦੇ ਗੀਤ ਸੁਣਨ ਲਈ ਸਾਨੂੰ ਮੈਸੇਜ ਕਰ ਸਕਦੇ ਹੋ 9465065868 ਨੰਬਰ 'ਤੇ। ਅਤੇ ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਿਲ ਕਰ ਲੈਂਦੇ ਜੀ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਆਇਆ ਹੈ, ਹਰਜਿੰਦਰ ਛਿੰਦਾ, ਜਸਬੀਰ, ਸੀਤਾ, ਜੱਸੀ ਅਤੇ ਗੀਤਾ ਹੋਰਾਂ ਦਾ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਸੁੱਚਾ ਸਿੰਘ ਪਾਠਕ ਇਹਨਾਂ ਦੇ ਨਾਲ ਨੇ ਵਿਨੋਦਪੁਰੀ। ਅਗਲੀ ਫਰਮਾਇਸ਼ ਏਕਤਾ ਕਲੋਨੀ ਰੋਹਤਕ ਤੋਂ ਆਈ ਹੈ, ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤ ਕਾਂਗੜਾ ਹੋਰਾਂ ਦੀ ਇਹ ਫਰਮਾਇਸ਼ ਹੈ। ਸਰੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਚਨੀ ਹੋਰਾਂ ਦੀ ਫਰਮਾਇਸ਼ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰਾਂ ਨੇ ਸਾਨੂੰ ਮੈਸੇਜ ਭੇਜਿਆ। ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਸਮਾਇਲ ਖੁਸ਼ਦਿਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਜਿੰਦਲ, ਆਰਜ਼ੂ, ਮਹਿਕ, ਖੁਸ਼ਦਿਲ ਹੋਰਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਅਗਲੀ ਫਰਮਾਇਸ਼ ਸ਼ਾਮਿਲ ਕਰ ਲੈਂਦੇ ਹਾਂ ਜੀ, ਇਹ ਸਾਡੇ ਕੋਲ ਆਈ ਹੈ ਪਿੰਗਾਂ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ। ਫਰਮਾਇਸ਼ ਕਰਤਾ ਨੇ ਜਯੋਤੀ ਮੱਕੜ, ਮੰਨਤ, ਭਰਤ, ਕਮਲ ਸਾਨੀ ਅਤੇ ਸੰਦੀਪ ਮੱਕੜ ਹੋਰਾਂ ਨੇ ਇਹ ਮੈਸੇਜ ਸਾਨੂੰ ਭੇਜਿਆ ਜੀ। ਪਲੇਰਾ ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਬਜੇਂਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ ਸੋਨਮ ਅਤੇ ਆਸ਼ੀਸ਼ ਹੋਰਾਂ ਦੀ ਫਰਮਾਇਸ਼ ਹੈ। ਗੁਰਮੀਤ ਸਿੰਘ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ ਜੀ। ਨਰਿੰਦਰ ਚਾਵਲਾ ਪਿੰਡ ਮੁਕਾਰੋਂਪੁਰ ਤਹਿਸੀਲ ਬਸੀ ਪਠਾਣਾ ਤੋਂ ਫਰਮਾਇਸ਼ ਕਰ ਰਹੇ ਨੇ। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪੀਊਸ਼, ਨੇਹਾ ਦੇ ਓਮ। ਹਰਿਆਣਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਹੋਰਾਂ ਨੇ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਰਾਜ ਮਾਤਾ ਨਗਰ ਬੁਲਢਾਣਾ ਤੋਂ, ਮਹਾਰਾਸ਼ਟਰ ਤੋਂ। ਨਰਿੰਦਰ ਨਰਵਾੜੇ, ਜਯੋਤੀ, ਆਕਾਂਸ਼ਾ ਅਤੇ ਆਕਾਸ਼ ਕੁਮਾਰ ਹੋਰਾਂ ਦੀ ਫਰਮਾਇਸ਼ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਦੀ ਫਰਮਾਇਸ਼ ਹੈ। ਪਿੰਡ ਮੋਲਨਵਾਲ ਤੋਂ ਮਾਸਟਰ ਮਨਸਬ ਅਲੀ, ਚੌਧਰੀ ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ, ਸ਼ਾਂਤ ਤਕੀਰ, ਹਸਨ ਤਨਵੀਰ ਅਤੇ ਏ ਐੱਸ ਸੱਗੂ ਹੋਰਾਂ ਦਾ ਮੈਸੇਜ ਹੈ। ਚਾਂਦੂਰ ਬਿਸਵਾ ਜ਼ਿਲ੍ਹਾ ਬੁਲਢਾਣਾ ਮਹਾਰਾਸ਼ਟਰ ਤੋਂ ਕਿਸ਼ੋਰ ਵਾਨਖੇੜੇ, ਊਸ਼ਾ ਅਤੇ ਵਿਸ਼ਾਲ ਵਾਨਖੇੜੇ ਹੋਰਾਂ ਦੀ ਫਰਮਾਇਸ਼ ਹੈ। ਮਹਾਰਾਸ਼ਟਰ ਤੋਂ ਹੀ ਰਾਜ ਗਵਈ ਅਤੇ ਰਾਜਵੀਰ ਗਵਈ ਹੋਰਾਂ ਦੀ ਫਰਮਾਇਸ਼ ਪ੍ਰੋਗਰਾਮ 'ਚ ਸਾਡੇ ਤੱਕ ਪਹੁੰਚੀ ਹੈ। ਰਾਜਪੁਰਾ ਤੋਂ ਜਸਦੇਵ ਸਿੰਘ, ਜੱਸੀ ਅਤੇ ਸੁਖਬੀਰ ਕੌਰ ਹੋਰਾਂ ਦੀ ਫਰਮਾਇਸ਼ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਸੁਣਦੇ ਹਾਂ ਫਿਲਮ ਚਾਂਦਨੀ ਚੌਂਕ।

ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣਿਆ ਤੁਸੀਂ ਇਹ ਗੀਤ। ਸੰਗੀਤ ਸ਼ਿਵ ਹਰੀਦਾ ਸੀ, ਗੀਤ ਦੇ ਬੋਲ ਆਨੰਦ ਬਖਸ਼ ਨੇ ਲਿਖੇ ਸੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ ਆਕਾਸ਼ਵਾਣੀ ਪਟਿਆਲਾ ਤੋਂ, ਅਤੇ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸ਼ਾਮਲ ਕਰਦੇ ਹਾਂ। ਜਮਸ਼ੇਦਪੁਰ ਤੋਂ ਆਈ ਹੈ ਜੀ ਰੋਹਨ ਜਾਇਸਵਾਲ ਆਰਿਆ ਹੋਰਾਂ ਦੀ। ਕਦਮਾ ਜਮਸ਼ੇਦਪੁਰ ਤੋਂ ਮੁਰਾਹੂ ਜਾਇਸਵਾਲ, ਦੇਵੰਤੀ, ਵਿਜੇ, ਸਰੋਜ, ਸੁੰਦਰ ਅਤੇ ਸੁਮਨ ਜਾਇਸਵਾਲ ਹੋਰਾਂ ਦੀ ਫਰਮਾਇਸ਼ ਹੈ। ਹੁਸਨਪ੍ਰੀਤ ਸਿੰਘ, ਰੂਪ ਸਿੰਘ, ਜਸਵਿੰਦਰ ਕੌਰ ਹੋਰਾਂ ਦੀ ਫਰਮਾਇਸ਼ ਪਿੰਡ ਸਾਧੂਗੜ੍ਹ ਸਮਾਣਾ ਤੋਂ ਸਾਡੇ ਤੱਕ ਪਹੁੰਚੀ ਹੈ। ਪਿੰਡ ਖਰਕੜਾ ਚੌਬੀਸੀ ਤੋਂ ਗੋਲੂ ਕਾਂਗੜਾ, ਸਾਗਰ, ਸੀਤਾਰਾਮ, ਅੰਸ਼ਿਕਾ ਬੋਟ ਅਤੇ ਤਮੰਨਾ ਕਾਂਗੜਾ ਹੋਰਾਂ ਦੀ ਫਰਮਾਇਸ਼ ਹੈ ਜੀ। ਅਗਲੀ ਫਰਮਾਇਸ਼ ਸ਼ਾਮਲ ਕਰ ਲੈਂਦੇ ਹਾਂ। ਸਾਡੇ ਤੱਕ ਪਹੁੰਚੀ ਹੈ, ਭੇਜਣ ਵਾਲੇ ਨੇ ਜਗਸੀਰ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਗੁਰਜੀਤ ਸਿੰਘ, ਪੂਰਾ ਸਿੰਘ, ਦਰਸ਼ਨ ਸਿੰਘ, ਲਕਸ਼ਮਣ ਸਿੰਘ, ਮੱਖਣ ਸਿੰਘ ਭੇਜ ਰਹੇ ਨੇ ਫਰਮਾਇਸ਼ ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਅਤੇ ਨਿਮਿਤ ਆਹੂਜਾ ਹੋਰਾਂ ਦੀ ਫਰਮਾਇਸ਼ ਹੈ ਜੀ। ਅਗਲੀ ਫਰਮਾਇਸ਼ ਜ਼ਮਾਨੀਆ ਗਾਜ਼ੀਪੁਰ ਯੂਪੀ ਤੋਂ ਹੈ, ਸੁਰੇਸ਼, ਉਰਮਿਲਾ, ਦੀਪਕ, ਸਵਾਤੀ, ਵਿਪਿਨ, ਸਵਾਤੀ, ਦੇਵ ਕੁਮਾਰ ਅਤੇ ਆਰੀਆ ਕੁਮਾਰ ਹੋਰਾਂ ਦੀ। ਅਗਲਾ ਮੈਸੇਜ ਸ਼ਾਮਲ ਕਰ ਲੈਂਦੇ ਜੀ, ਗਵਾਲੀਅਰ ਤੋਂ ਸਾਡੇ ਤੱਕ ਪਹੁੰਚਿਆ ਹੈ ਸੁਰੇਸ਼ ਖੁਰਾਨਾ, ਕਿਰਨ ਖੁਰਾਨਾ, ਲਵਿਆ, ਆਰਵ, ਮੇਘਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ, ਛੋਟੂ ਅਤੇ ਐਸ ਕੇ ਪੱਪੀ ਖੁਰਾਨਾ ਹੋਰਾਂ ਦੀ ਫਰਮਾਇਸ਼ ਹੈ ਜੀ। ਆਪਣੀ ਫਰਮਾਇਸ਼ ਦਾ ਗੀਤ ਸੁਣਨ ਲਈ ਸਾਨੂੰ ਅਗਲਾ ਮੈਸੇਜ ਪਾਇਆ ਜੀ ਜਵਾਹਰ ਨਗਰ ਦੁਰਗ ਤੋਂ ਆਰ ਸੀ ਕਾਂਬੜੇ, ਕਰੁਣਾ, ਮੀਨਾ, ਅਸ਼ਵਨੀ ਅਤੇ ਵਿਪੁਲ ਕਾਂਬੜੇ ਹੋਰਾਂ ਨੇ। ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਅਤੇ ਆਯਾਨ ਬਾਬੂ ਹੋਰਾਂ ਦੀ ਫਰਮਾਇਸ਼ ਧਨੌਰੀ ਤੇਲੀਵਾਲਾ ਤੋਂ ਸਾਡੇ ਤੱਕ ਪਹੁੰਚੀ ਹੈ। ਪ੍ਰਿੰਸ ਲਕਸ਼ਮੀ, ਮਨਪ੍ਰੀਤ, ਚੰਨ ਅਤੇ ਗੁੱਗੂ ਹੋਰਾਂ ਦੀ ਫਰਮਾਇਸ਼ ਦਰਸ਼ਨ ਅਮਨ ਨਗਰ ਪਟਿਆਲਾ ਤੋਂ ਆਈ ਹੈ ਜੀ। ਪਿੰਡ ਝੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ ਐਸ ਸੀ ਐਸ ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ ਅਤੇ ਅਰਮਾਨ ਮਲਿਕ ਹੋਰਾਂ ਦੀ ਫਰਮਾਇਸ਼ ਹੈ। ਅਗਲੀ ਫਰਮਾਇਸ਼ ਮੁਕੇਸ਼ ਗੋਸਵਾਮੀ, ਮਧੂ, ਆਸ਼ੀ, ਸ਼ਿਵੰਨਿਆ ਅਤੇ ਅਨੂ ਗੋਸਵਾਮੀ ਹੋਰਾਂ ਦੀ ਛੱਤੀਸਗੜ੍ਹ ਤੋਂ ਸਾਡੇ ਤੱਕ ਪਹੁੰਚੀ ਹੈ। ਰਜੌਨੀ, ਜ਼ਿਲ੍ਹਾ ਮਹੋਬਾ, ਬੁੰਦੇਲਖੰਡ, ਉੱਤਰ ਪ੍ਰਦੇਸ਼ ਤੋਂ ਉਦੈ ਭਾਨਪਾਲ, ਜੈਹਿੰਦਪਾਲ, ਦੀਕਸ਼ਾ, ਪ੍ਰਤੀਕਸ਼ਾ, ਵਿਮਲੇਸ਼, ਦਿਵਿਆਂਸ਼ ਬਘੇਲ ਹੋਰਾਂ ਦੀ ਫਰਮਾਇਸ਼ ਹੈ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਗੁਰਕੀਰਤ, ਮੰਨਤ, ਸਿਮਰਤ, ਗੁਰਸ਼ਬਦ, ਰਾਹੁਲ ਅਤੇ ਵਿਜੇਂਦਰ ਜੈਜਾਨ ਹੋਰਾਂ ਦੀ ਫਰਮਾਇਸ਼ ਹੈ। ਡਕਾਲੇ ਤੋਂ ਫਰਮਾਇਸ਼ਕਰਤਾ ਨੇ ਬਿੰਦਰ ਸਿੰਘ, ਚਮਕੌਰ ਸਿੰਘ, ਜੁੰਮਾ ਮੀਰ ਅਤੇ ਭੋਲਾ ਖਾਨ। ਪਰਿਣੀਤਾ, ਸਿਧਾਰਤ ਗਵਹਾਨਕਰ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਮੁੰਬਈ ਤੋਂ ਪਹੁੰਚੀ ਹੈ ਜੀ। ਮਹਾਰਾਸ਼ਟਰ ਤੋਂ ਅਭਿਜੀਤ, ਸਰਿਤਾ, ਪ੍ਰਿੰਸ ਅਤੇ ਏਕਾਂਸ਼ ਹੋਰਾਂ ਦੀ। ਵੈਸ਼ਾਲੀ, ਸੈਲੇਸ਼, ਸੁਮਿਤ ਅਤੇ ਕੁਮਾਰੀ ਧਵਨੀ ਹੋਰਾਂ ਦੀ ਫਰਮਾਇਸ਼ ਵੀ ਸਾਡੇ ਤੱਕ ਪਹੁੰਚੀ ਹੈ ਜੀ ਮਹਾਰਾਸ਼ਟਰ ਤੋਂ। ਮਾਮੂਲਵਾੜੀ, ਮਹਾਰਾਸ਼ਟਰ ਤੋਂ ਸੋਪਾਨ, ਵਸੰਤ ਭਾਵ ਅਤੇ ਵੀ ਐੱਸ ਨਹਾਵਕਰ ਹੋਰਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ। ਸੋ ਇਹਨਾਂ ਦੀ ਫਰਮਾਇਸ਼ ਦਾ ਗੀਤ ਸੁਣਵਾਵਾਂਗੇ ਜੀ ਅਸੀਂ। ਬਾੜਮੇਰ ਤੋਂ ਫਰਮਾਇਸ਼ਕਰਤਾ ਨੇ ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਪਵਾਰ। ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ,

ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਅਗਲੀ ਫਰਮਾਇਸ਼ ਸ਼ਾਮਲ ਕਰਦੇ ਹਾਂ ਜੀ। ਸਾਡੇ ਕੋਲ ਪਹੁੰਚੀ ਹੈ ਜ਼ਿਲ੍ਹਾ ਅੰਬਾਗੜ੍ਹ ਚੌਂਕੀ ਛੱਤੀਸਗੜ੍ਹ ਤੋਂ ਰਿਜਵਾਨ ਖਾਨ, ਆਇਸ਼ਾ, ਸਬੀਹਾ, ਅਨਸ ਅਤੇ ਰੇਹਾਨ ਹੋਰਾਂ ਦੀ। ਕਰਮ ਸਿੰਘ ਮੋਤੀਬਾਗ ਜ਼ਿਲ੍ਹਾ ਪਟਿਆਲਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਕੇਵਲ ਸਿੰਘ ਸਤਪਾਲ ਸਿੰਘ ਹੋਰਾਂ ਦੀ ਫਰਮਾਇਸ਼ ਵੀ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ। ਪ੍ਰੇਮ ਪੂਜਾ, ਦੁਸ਼ਯੰਤ ਪ੍ਰਾਂਜਲ, ਸਮੀਕਸ਼ਾ, ਬੇਬੀ ਅਰਾਧਿਆ ਸਾਹੂ ਹੋਰਾਂ ਦੀ ਫਰਮਾਇਸ਼ ਛੱਤੀਸਗੜ੍ਹ ਤੋਂ ਸਾਡੇ ਤੱਕ ਪਹੁੰਚੀ ਹੈ। ਇਰਸ਼ਾਦ ਅਹਿਮਦ ਅੰਸਾਰੀ, ਕਾਮਰਾਨ ਇਰਸ਼ਾਦ, ਇਰਮਾਨ ਨਾਵੇਦ ਅਤੇ ਅਜ਼ਰਾ ਤਬੱਸਮ ਹੋਰਾਂ ਦੀ ਫਰਮਾਇਸ਼ ਜੌਨਪੁਰ ਤੋਂ ਸਾਡੇ ਤੱਕ ਪਹੁੰਚੀ ਹੈ। ਅਗਲੀ ਫਰਮਾਇਸ਼ ਪ੍ਰੋਗਰਾਮ 'ਚ ਸ਼ਾਮਲ ਕਰਦੇ ਹਾਂ ਜੀ ਰਮਨ ਵਰਮਾ, ਅਮਨ ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ ਹੋਰਾਂ ਦੀ, ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਇਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਤੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਸਾਨੂੰ ਫਰਮਾਇਸ਼ ਕਰਦੇ ਨੇ। ਦਰਸ਼ਨ ਸਿੰਘ ਸੈਣੀ ਅਤੇ ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ। ਅਤੇ ਆਓ ਫਿਰ ਇਹਨਾਂ ਸਾਰੇ ਸੂਰਤਾਂ ਦੀ ਰਲੀ ਮਿਲੀ ਫਰਮਾਇਸ਼ ਦੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਅਭਿਜੀਤ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਇਸ ਦੇ ਨਾਲ ਹੀ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਗਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਐਫ ਐਮ ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾਓ। ਇਸ ਵੇਲੇ ਸਵੇਰ ਦੇ 11:30 ਹੋਏ ਨੇ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਸਮਾਂ ਮਿਲਾ ਲਓ। ਇਸ ਵੇਲੇ ਸਵੇਰ ਦੇ 11:30 ਹੋ ਚੁੱਕੇ ਨੇ। ਵੇਲਾ ਹੋ ਗਿਆ ਪ੍ਰੋਗਰਾਮ ਫੁਲਕਾਰੀ ਦਾ, ਅਤੇ ਅੱਜ ਦਾ ਫੁਲਕਾਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਸੀ। ਮੈਂ ਆ ਕਰਮਜੀਤ ਕੌਰ, ਅਤੇ ਮੇਰੇ ਨਾਲ ਨੇ
2: ਰਣਦੀਪ ਪੰਧੀਰ।
0: ਅਤੇ ਸਾਡੇ ਦੋਵਾਂ ਵੱਲੋਂ ਰਣਦੀਪ, ਅਸੀਂ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਉਮੀਦ
2: ਜੀ
0: ਕਰਦੇ ਹਾਂ ਸਰੋਤੇ ਠੀਕ ਠਾਕ ਹੋਣ, ਮੌਸਮ ਦੀ ਮਾਰ ਤੋਂ ਬਚੇ ਹੋਏ ਹੋਣ।
2: ਜੀ, ਅਤੇ ਗਰਮੀ ਕਾਫੀ ਜ਼ਿਆਦਾ ਏ
0: ਜੀ।
2: ਅਤੇ ਮੈਨੂੰ ਨਾ ਹੁਣ ਜਦੋਂ ਮੈਂ ਆਈ ਹਾਂ ਰੇਡੀਓ ਸਟੇਸ਼ਨ, ਮੈਨੂੰ ਨਾ ਰਸਤੇ 'ਚ ਆਉਂਦੇ ਹੋਏ ਇੱਕ ਖਿਆਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਕਿ ਅਸੀਂ ਆਖਰੀ ਵਾਰ ਕਿਸੇ ਦੀ ਮਦਦ ਕਦੋਂ ਕੀਤੀ। ਕਿਉਂਕਿ ਮੈਨੂੰ ਹਮੇਸ਼ਾ ਉਹ ਜਿਹੜਾ ਇੰਸੀਡੈਂਟ ਹੈ ਉਹ ਯਾਦ ਆਉਂਦਾ ਇਹਨਾਂ ਦਿਨਾਂ ਦੇ ਵਿੱਚ, ਕਿ ਪਿਛਲੇ ਸਾਲ ਦੀ ਗੱਲ ਹੈ ਕਿ ਮੈਂ ਨਾ ਕਰਮਜੀਤ 1:30 ਵਜੇ ਇੱਥੋਂ ਵਾਪਸ ਜਾ ਰਹੀ ਸੀ ਰੇਡੀਓ ਸਟੇਸ਼ਨ ਤੋਂ, ਤਾਂ ਬੰਦਰ ਦੇ ਛੋਟੇ ਛੋਟੇ ਬੱਚੇ ਸੀ
0: ਜੀ,
2: ਮੇਰੇ ਕੋਲ ਪਾਣੀ ਵਾਲੀ ਬੋਟਲ ਸੀ ਹੱਥ ਦੇ ਵਿੱਚ ਫੜੀ ਹੋਈ, ਅਤੇ ਉਹ ਨਾ ਬੜੀ ਤੇਜ਼ੀ ਨਾਲ ਮੇਰੇ ਵੱਲ ਆਏ, ਅਤੇ ਮੈਂ ਅਚਾਨਕ ਡਰ ਕੇ ਪਿੱਛੇ ਹੋਈ। ਮੈਨੂੰ ਲੱਗਿਆ ਕਿ ਇਹ ਕੋਈ ਮਾਰਨ ਨਾ ਜਾਂ ਕੋਈ ਨੁਕਸਾਨ ਨਾ ਕਰਨ, ਪਰ ਬਾਅਦ ਦੇ ਵਿੱਚ ਮੇਰਾ ਮਤਲਬ ਬੜੀ ਨਿਰਾਸ਼ ਹੋਈ ਕਿ ਉਹ ਮੇਰੇ ਹੱਥ ਤੋਂ ਪਾਣੀ ਦੀ ਬੋਤਲ ਖੋ ਰਹੇ ਸੀ, ਕਿਉਂਕਿ ਉਹਨਾਂ ਨੂੰ ਪਿਆਸ ਲੱਗੀ ਹੋਈ ਸੀ
0: ਜੀ।
2: ਅਤੇ ਅਸੀਂ ਕਦੋਂ ਆਖਰੀ ਵਾਰ ਅਜਿਹਾ ਕੀਤਾ, ਹੈ ਨਾ? ਸਾਡੇ 'ਚੋਂ ਬਹੁਤ ਸਾਰੇ ਹੋਣਗੇ ਜਿਹੜੇ ਰੋਜ਼ਾਨਾ ਕਿਸੇ ਦੀ ਮਦਦ ਕਰਦੇ ਹੋਣਗੇ, ਕਈ ਹੋਣਗੇ ਜਿਨ੍ਹਾਂ ਨੂੰ ਕਦੇ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਹੀ ਨਹੀਂ ਗਿਆ ਹੋਏਗਾ, ਅਤੇ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਾਲਤੂ ਲੱਗਦੀਆਂ। ਅਤੇ ਪਰ ਜੇ ਅਸੀਂ ਸਾਡੇ ਸੱਭਿਆਚਾਰਕ ਪੱਖ ਦੇਖੀਏ, ਤਾਂ ਮੈਂ ਹਮੇਸ਼ਾ ਇਹ ਗੱਲ ਕਰਦੀ ਹਾਂ ਕਿ ਸਾਡੇ ਸਿਆਣੇ ਜਿਹੜੇ ਸੀ ਉਹ ਪਹਿਲੀ ਰੋਟੀ ਗਾਂ ਦੀ ਅਤੇ ਜਿਹੜੀ ਆਖਰੀ ਰੋਟੀ ਹੈ ਉਹ ਕੁੱਤੇ ਲਈ ਕੱਢਦੇ ਹੁੰਦੇ ਸੀ। ਉਹ ਜਿਹੜਾ ਉਹਨਾਂ ਦਾ ਭਾਵ ਸੀ ਨਾ, ਉਹ ਇਹੀ ਸੀ ਕਿ ਸਾਨੂੰ ਵਾਤਾਵਰਨ ਨਾਲ ਜੋੜਿਆ ਜਾਵੇ। ਇਹ ਜਿਹੜਾ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਇਹ ਸਿਰਫ ਸਾਡਾ ਨਹੀਂ ਹੈਗਾ, ਇਹ 'ਚ ਪਸ਼ੂ ਪੰਛੀਆਂ ਦਾ ਵੀ ਹਿੱਸਾ ਏ।
0: ਬਿਲਕੁਲ, ਉਹ ਬੇਜ਼ੁਬਾਨ ਨੇ, ਉਹ ਆਪਣੀ ਗੱਲ ਅੱਗੇ ਨਹੀਂ ਰੱਖ ਸਕਦੇ, ਤਾਂ ਇੱਕ ਇਨਸਾਨ ਹੋਣ ਦੇ ਨਾਤੇ, ਸਮਝ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਬੇਜ਼ੁਬਾਨਾਂ ਦਾ ਸਹਾਰਾ ਬਣੀਏ। ਜਿਵੇਂ ਤੁਸੀਂ ਕਿਹਾ ਕਿ ਸਾਡੇ ਪੁਰਖੇ ਨੇ, ਜਿਹੜੇ ਸਾਡੇ ਵੱਡੇ ਨੇ, ਦਾਦਾ ਦਾਦੀ, ਅਸੀਂ ਪੁਰਖਿਆਂ ਦੇ ਜ਼ਿਆਦਾ ਦੂਰ ਨਾ ਵੀ ਜਾਈਏ,
2: ਜਾਂ
0: ਕਿਸ ਤਰ੍ਹਾਂ ਰੋਟੀ ਰੱਖੀ ਜਾਂਦੀ ਸੀ, ਅੱਜ ਵੀ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ 'ਚ ਬਜ਼ੁਰਗ ਹੈਗੇ ਨੇ, ਬਹੁਤ ਘਰਾਂ 'ਚ ਐਵੇਂ ਹੁੰਦਾ ਕਿ ਉਹ ਜਿਹੜੀ ਰੋਟੀ ਉਹਨਾਂ ਨੂੰ ਥਾਲੀ 'ਚ ਦਿੱਤੀ ਹੁੰਦੀ ਹੈ ਉਹਦੇ 'ਚੋਂ 2 ਬੁਰਕੀਆਂ ਬਚਾ ਕੇ ਉਹਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਜੀਵ ਜੰਤੂ ਪੰਛੀ ਨੂੰ ਪਾਉਣੀ ਹੁੰਦੀ ਹੈ। ਸੋ ਇਹ ਚੀਜ਼ਾਂ ਜੇ ਸਾਡੇ ਘਰ 'ਚ ਕੋਈ ਵੱਡਾ ਕਰ ਰਿਹਾ ਤਾਂ ਸਾਨੂੰ ਉਹਨੂੰ ਐਪਰੀਸ਼ੀਏਟ ਕਰਨ ਦੀ ਲੋੜ ਹੈ, ਬੱਚਿਆਂ ਨੂੰ ਇਹ ਚੀਜ਼ ਹੈ ਜਿਹੜੀ ਦਿਖਾਉਣੀ ਚਾਹੀਦੀ ਹੈ, ਅਤੇ ਉਹਨਾਂ ਨੂੰ ਵੀ ਆਦਤ ਪਾਉਣੀ ਚਾਹੀਦੀ ਹੈ ਕਿ ਜਿਹੜੇ ਜੀਵ ਜੰਤੂ ਨੇ ਬੇਜ਼ੁਬਾਨ ਨੇ ਉਹ ਸਾਡੇ 'ਤੇ ਕਿਤੇ ਨਾ ਕਿਤੇ ਨਿਰਭਰ ਕਰਦੇ ਨੇ। ਖਾਸ ਤੌਰ 'ਤੇ ਜੇ ਅਸੀਂ ਮੌਸਮ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਇੰਨੀ ਜ਼ਿਆਦਾ ਗਰਮੀ ਦਾ ਮੌਸਮ ਚੱਲ ਰਿਹਾ ਤਾਂ ਉਹਨਾਂ ਨੂੰ ਪਾਣੀ ਮਿਲਣ ਦੀ ਬਹੁਤ ਦਿੱਕਤ ਹੁੰਦੀ ਹੈ, ਤਾਂ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਕਰਦੇ ਹਾਂ ਕਿ ਸਾਨੂੰ ਪੰਛੀਆਂ ਵਾਸਤੇ, ਜੀਵ ਜੰਤੂਆਂ ਵਾਸਤੇ ਆਪਣੇ ਘਰ ਦੇ ਬਾਹਰ ਜਾਂ ਕੋਠੇ ਦੇ ਬਨੇਰਿਆਂ ਦੇ ਉੱਤੇ ਪਾਣੀ ਹੈ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਹੈ। ਇਹ ਇੱਕ ਸਾਡੀ ਦਿਨਚਰਿਆ ਦਾ ਹਿੱਸਾ ਹੋਣਾ ਚਾਹੀਦਾ, ਜਿਹਦੇ ਨਾਲ ਸਾਨੂੰ ਕਿਸੇ ਦੀ ਮਦਦ ਕਰਨ ਲਈ ਬਹੁਤ ਲੰਬਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ
2: ਜੀ। ਅਤੇ ਨਾਲ ਹੀ ਨਾ ਇੱਕ ਚੀਜ਼ ਹੋਰ, ਕਿ ਮੈਂ ਨਾ ਆਪਣੇ ਘਰ ਦੇ ਵਿਹੜੇ ਦੇ ਵਿੱਚ ਨਾ ਕਰਮਜੀਤ ਇੱਕ ਪਾਸੇ ਥੋੜੇ ਜਿਹੇ ਪੇੜ ਪੌਦੇ ਲਾਏ ਹੋਏ ਨੇ, ਅਤੇ ਉਹਦੇ 'ਚ ਨਾ 2 ਵੇਲਾਂ ਬੁਗਨ ਵੇਲੀਆ ਦੀਆਂ ਨੇ।
0: ਬਿਲਕੁਲ,
2: ਮੈਂ ਹਮੇਸ਼ਾ ਜ਼ਿਕਰ ਕਰਦੀ ਹਾਂ ਕਿ ਇੱਕ ਚਿੱਟੇ ਰੰਗ ਦੀ ਹੈ ਅਤੇ ਇੱਕ ਪੀਚ ਹੈ। ਬੁਗਨ ਵੇਲੀਆ ਜਿਹੜੀ ਹੁੰਦੀ ਹੈ ਨਾ ਕਾਫੀ ਭਾਰੀ ਹੋ ਜਾਂਦੀ ਹੈ, ਵੇਲ ਸੰਘਣੀ ਜੀ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਨਾ ਪੰਛੀ ਆਲਣਾ ਪਾਉਂਦੇ ਨੇ। ਅਤੇ ਮੈਂ ਦੇਖਿਆ ਥੋੜ੍ਹੇ ਦਿਨ ਤੋਂ ਮੇਰੇ ਧਿਆਨ ਦੇ ਵਿੱਚ ਆਇਆ ਕਿ ਇੱਕ ਲੰਬੀ ਜਿਹੀ ਚੁੰਝ ਵਾਲੀਆਂ ਚਿੜੀਆਂ ਨੇ ਉਹਦੇ 'ਚ ਆ ਕੇ ਰਹਿਣਾ ਸ਼ੁਰੂ ਕੀਤਾ। ਅਤੇ ਜਿਸ ਵੇਲੇ ਮੈਂ ਸਵੇਰੇ ਜਲਦੀ ਜਿਵੇਂ 5:30-6 ਵਜੇ ਜਾਂ ਸ਼ਾਮੀ ਜਿਸ ਵੇਲੇ ਆਪਾਂ ਕਿਆਰੀ ਨੂੰ ਪਾਣੀ ਦਿੰਦੇ ਹਾਂ ਨਾ ਵਿਹੜੇ ਦੇ ਵਿੱਚ, ਜਾਂ ਉਹ ਉਸ ਵੇਲੇ ਉਹਨਾਂ ਨੇ ਇੰਨਾ ਰੌਲਾ ਪਾਇਆ ਹੁੰਦਾ, ਉਹ ਮਤਲਬ ਮੈਂ ਜਿਵੇਂ ਪੈਪ ਲਗਾ ਕੇ ਟੂਟੀ ਚਲਾ ਕੇ ਆ ਜਾਂਦੀ ਹਾਂ ਤਾਂ ਮੈਂ ਜਾਣ ਕੇ ਪਾਸੇ ਹੋ ਜਾਂਦੀ ਹਾਂ, ਉਸ ਵੇਲੇ ਮਤਲਬ ਉੱਥੇ ਪਾਣੀ ਦੇ ਵਿੱਚ ਖੇਡਦੀਆਂ ਨੇ, ਉਹ ਨਹਾਉਂਦੀਆਂ ਨੇ ਉੱਥੇ, ਹੈ ਨਾ? ਤਾਂ ਤੁਹਾਨੂੰ ਉਹ ਦੇਖਣਾ ਵੀ ਇੰਨਾ ਵਧੀਆ ਲੱਗਦਾ। ਉਹਨਾਂ ਦੀ ਜਿਹੜੀ ਉਹ ਮਤਲਬ ਉਹਨਾਂ ਦੀਆਂ ਆਵਾਜ਼ਾਂ ਨੇ ਤੁਹਾਨੂੰ ਉਹ ਸਕੂਨ ਦਿੰਦੀਆਂ।
0: ਬਿਲਕੁਲ, ਮੈਂ ਕਿਤੇ ਪੜ੍ਹਿਆ ਸੀ ਰਣਦੀਪ, ਇੱਕ ਰਿਸਰਚ ਵੀ ਹੋਈ ਹੈ ਜਿਸ 'ਚ ਇਹ ਚੀਜ਼ ਸਾਹਮਣੇ ਆਈ ਹੈ ਕਿ ਜਦੋਂ ਤੁਸੀਂ ਜੀਵ ਜੰਤੂਆਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੇ ਹੋ ਨਾ, ਤਾਂ ਉਹਦੀ ਜਿਹੜੀ ਫ੍ਰੀਕੁਐਂਸੀ ਹੈ ਤੁਹਾਡੇ ਦਿਮਾਗ ਦੇ ਨਿਊਰੋਨਸ ਨੇ ਜਿਹੜੇ ਉਹਨਾਂ ਦੇ ਉੱਤੇ ਬਹੁਤ ਵਧੀਆ ਪ੍ਰਭਾਵ ਪਾਉਂਦੀ ਹੈ, ਤੁਹਾਨੂੰ ਕਾਮ ਕਰਦੀ ਹੈ, ਸ਼ਾਂਤ ਕਰਦੀ ਹੈ। ਤਾਂ ਹੀ ਕਿਹਾ ਜਾਂਦਾ ਕਿ ਜਿਹੜੇ ਲੋਕ ਤਣਾਅ ਦਾ ਸ਼ਿਕਾਰ ਨੇ, ਡਿਪਰੈਸ਼ਨ ਦਾ ਸ਼ਿਕਾਰ ਨੇ, ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਨੇਚਰ ਦੇ ਨਾਲ ਵੱਧ ਤੋਂ ਵੱਧ ਟਾਈਮ ਹੈ ਜਿਹੜਾ ਸਪੈਂਡ ਕਰਨ। ਜੇ ਸਾਡੇ ਸਰੋਤਿਆਂ ਦੇ ਘਰਾਂ ਦੇ ਆਲੇ ਦੁਆਲੇ ਰੁੱਖ ਬੂਟੇ ਲੱਗੇ ਹੋਏ ਨੇ ਜਾਂ ਘਰਾਂ 'ਚ ਕੋਈ ਕਿਆਰੀਆਂ ਲੱਗੀਆਂ ਨੇ, ਤਾਂ ਤੁਸੀਂ ਦੇਖੋ ਸਵੇਰੇ ਸ਼ਾਮ ਉੱਥੇ ਅਜਿਹੇ ਪੰਛੀਆਂ ਦਾ ਆਉਣਾ ਜਾਣਾ ਜਿਹੜਾ ਲੱਗਿਆ ਹੁੰਦਾ, ਅਤੇ ਸਵੇਰੇ ਸਵੇਰੇ ਬਹੁਤ ਸਾਜਰੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਵੇਲੇ, ਉਹ ਸਾਨੂੰ ਉਠਾ ਦਿੰਦੇ ਨੇ ਕਿਉਂਕਿ ਉਹਨਾਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਸਾਡੇ ਕੰਨਾਂ 'ਚ ਸਾਡੇ ਕਮਰਿਆਂ ਤੱਕ ਪਹੁੰਚ ਜਾਂਦੀਆਂ ਨੇ ਜੇ ਅਸੀਂ ਘਰੇ ਕੋਈ ਹਰਿਆਵਲ ਦਾ ਜ਼ਰੀਆ ਰੱਖਿਆ ਹੋਇਆ
2: ਜੀ।
0: ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਰੂਰ ਘਰ ਦਾ ਕੋਈ ਅਜਿਹਾ ਕੋਨਾ, ਹਾਲਾਂਕਿ ਸ਼ਹਿਰਾਂ ਵਿੱਚ ਮੁਸ਼ਕਿਲ ਹੁੰਦੀ ਹੈ ਇਹ ਚੀਜ਼ ਕਿਉਂਕਿ ਜਗ੍ਹਾਵਾਂ ਮਹਿੰਗੀਆਂ ਬਹੁਤ ਨੇ, ਸੋ ਉਨੀ ਜਗ੍ਹਾ ਬਚਦੀ ਨਹੀਂ, ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਪੂਰੀ ਜਗ੍ਹਾ ਨੂੰ ਛੱਤ ਲਿਆ ਜਾਵੇ, ਪਰ ਫਿਰ ਵੀ ਜੇ ਤੁਹਾਡੇ ਘਰ ਦੇ ਨੇੜੇ ਤੇੜੇ ਕੋਈ ਜਗ੍ਹਾ ਹੈ ਜਿੱਥੇ ਤੁਸੀਂ ਰੁੱਖ ਲਾ ਸਕਦੇ ਹੋ, ਬੂਟੇ ਲਾ ਸਕਦੇ ਹੋ, ਕੋਈ ਕਿਆਰੀ ਬਣਾ ਸਕਦੇ ਹੋ, ਤਾਂ ਜ਼ਰੂਰ ਲਾਓ, ਅਤੇ ਅਜਿਹੇ ਜਿਹੜੇ ਕੁਦਰਤ ਦੇ ਜੀਵ ਨੇ ਉਹਨਾਂ ਦੀ ਆਮਦ ਉੱਥੇ ਹੋਏਗੀ, ਅਤੇ ਤੁਹਾਡਾ ਤਣਾਅ ਵੀ ਘੱਟ ਹੋਏਗਾ, ਅਤੇ ਉਹਨਾਂ ਦੀ ਆਵਾਜ਼ ਸੁਣ ਕੇ ਤੁਹਾਡੇ ਦਿਨ ਦੀ ਸ਼ੁਰੂਆਤ ਹੋਏਗੀ, ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਦਿਨ ਹੈ ਜਿਹੜਾ ਉਹ ਨਹੀਂ ਚੜ੍ਹ ਸਕਦਾ।
2: ਬਿਲਕੁਲ।

0: ਕਿ ਉਹ ਗੱਡੀਆਂ ਦੇ ਥੱਲੇ ਜਿਹੜੀ ਛਾਂ ਹੁੰਦੀ ਹੈ ਉੱਥੇ ਆਪਣਾ ਦਿਨ ਹੈ ਜਿਹੜਾ ਗੁਜ਼ਾਰਦੇ ਨੇ, ਪਰ ਇਹਦੇ ਨਾਲ ਬਹੁਤ ਸਾਰੇ ਹਾਦਸੇ ਵੀ ਉਹਨਾਂ ਦੇ ਨਾਲ ਹੁੰਦੇ ਨੇ ਕਿ
1: ਜੀ
0: ਜਦੋਂ ਲੋਕ ਗੱਡੀ ਚੱਕਦੇ ਨੇ ਤਾਂ ਉਹ ਧਿਆਨ ਨਹੀਂ ਕਰਦੇ ਕਿ ਨੀਚੇ ਕਈ ਵਾਰ ਇਸ ਤਰ੍ਹਾਂ ਦੇ ਜੀਵ ਹੋ ਸਕਦੇ ਨੇ, ਹੋ ਸਕਦਾ ਕਈਆਂ ਦੇ ਛੋਟੇ ਬੱਚੇ ਨੇ ਜਿਹੜੇ
1: ਜੀ
0: ਕੁੱਤਿਆਂ ਦੇ ਉਹ ਉੱਥੇ ਹੋਣ, ਸੋ ਉਹਦੇ ਕਰਕੇ ਵੀ ਉਹ ਹਾਦਸਾ ਗ੍ਰਸਤ ਹੁੰਦੇ ਨੇ ਕਿ ਉਹ ਮਾਰੇ ਜਾਂਦੇ ਨੇ ਗੱਡੀਆਂ ਦੇ ਥੱਲੇ ਆ ਕੇ। ਸੋ ਇਹ ਵੀ ਗੁਜ਼ਾਰਿਸ਼ ਹੈ ਕਿ ਜੇ ਤੁਹਾਡੇ ਘਰ ਦੇ ਆਲੇ ਦੁਆਲੇ ਇਸ ਤਰ੍ਹਾਂ ਦੇ ਜੀਵ ਰਹਿੰਦੇ ਨੇ ਅਤੇ ਜੇ ਗੱਡੀ ਤੁਸੀਂ ਗਲੀ 'ਚ ਖੜੀ ਕਰਦੇ ਹੋ ਤਾਂ ਗੱਡੀ ਚਲਾਉਣ ਲੱਗੇ ਇੱਕ ਵਾਰ ਜ਼ਰੂਰ ਨਜ਼ਰ ਰੱਖਿਆ ਕਰੋ ਕਿ ਨੀਚੇ ਕੋਈ ਜੀਵ ਹੈ ਜਿਹੜਾ ਉਹ ਧੁੱਪ ਤੋਂ ਬਚਣ ਦੇ ਲਈ ਆਸਰਾ ਲੈ ਕੇ ਨਾ ਪਿਆ ਹੋਵੇ ਤਾਂ ਕਿ ਉਹਦੀ ਜ਼ਿੰਦਗੀ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ।
1: ਬਿਲਕੁਲ, ਤੇ ਇੱਕ ਆਪਣੇ ਘਰਾਂ ਦੇ ਬਾਹਰ ਪਾਣੀ ਜਿਹੜਾ ਹੈਗਾ ਉਹ
0: ਬਿਲਕੁਲ,
1: ਜ਼ਰੂਰ ਕਿਸੇ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਕੇ ਪਾਣੀ ਜ਼ਰੂਰ ਰੱਖੋ ਇਸ ਮੌਸਮ ਦੇ ਵਿੱਚ।
0: ਕਿਉਂਕਿ ਅਸੀਂ ਸਿਰਫ ਇਹ ਗੱਲ ਨਹੀਂ ਕਰ ਰਹੇ ਕਿ ਸਿਰਫ ਕੁੱਤੇ ਹੀ ਸਾਨੂੰ ਦਿਖਦੇ ਨੇ ਗਲੀਆਂ 'ਚ, ਹੋਰ ਵੀ ਬਹੁਤ ਸਾਰੇ ਜੀਵ ਨੇ ਜਿਹੜੇ, ਗਾਵਾਂ ਮੱਝਾਂ ਨੇ ਜਿਹੜੀਆਂ, ਗਾਂ ਮੱਝਾਂ ਤਾਂ ਨਹੀਂ ਕਹਿ ਸਕਦੇ, ਗਾਵਾਂ
1: ਗਾਵਾਂ
0: ਮਿਲਦੀਆਂ ਨੇ
1: ਜੀ।
0: ਸਾਨੂੰ। ਸੋ ਉਹਨਾਂ ਜੀਵਾਂ ਵਾਸਤੇ ਵੀ ਪਾਣੀ ਜ਼ਰੂਰ ਰੱਖੋ ਕਿਉਂਕਿ ਉਹਨਾਂ ਨੇ ਤਾਂ ਮੰਗਣਾ ਨਹੀਂ ਹੈ, ਪਰ ਉਹ ਭੁੱਖੇ 'ਤੇ ਆਏ ਫਿਰ ਜਦੋਂ ਗੁੱਸੇ 'ਚ ਆਉਂਦੇ ਨੇ ਤਾਂ ਫਿਰ ਉਹ ਦੂਸਰਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਨੇ। ਜੇ
1: ਜੀ
0: ਹੁਣ ਅਸੀਂ ਦੇਖੀਏ ਕਿ ਜੇ ਸਾਨੂੰ ਗਰਮੀ ਆਈ ਹੋਈ ਆ, ਬਹੁਤ ਜ਼ਿਆਦਾ ਅਸੀਂ ਇਰੀਟੇਟ ਹੋਏ ਹਾਂ, ਤਾਂ ਅਸੀਂ ਗੁੱਸਾ ਜਿਹੜਾ ਦੂਜਿਆਂ 'ਤੇ ਜ਼ਾਹਰ ਕਰਦੇ ਹਾਂ। ਸੋ ਇਹ ਅਜਿਹੇ ਜੀਵ ਵੀ ਨੇ ਫਿਰ ਗੁੱਸੇ 'ਚ ਆ ਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਸ ਤੋਂ ਚੰਗਾ ਇਹੀ ਹੈ ਕਿ ਅਸੀਂ ਉਹਨਾਂ ਲਈ ਜੇ ਕੁਝ ਖਾਣੇ ਦਾ ਰੱਖ ਸਕਦੇ ਹਾਂ ਤਾਂ ਉਹ ਤਾਂ ਜ਼ਰੂਰ ਰੱਖੀਏ, ਪਰ ਪਾਣੀ ਜ਼ਰੂਰ ਰੱਖੀਏ।
1: ਜੀ।

0: ਬਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
1: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀਨੈਸ਼ਨਲ ਕੰਪਨੀ ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
1: ਚਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
1: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
3: ਹਾਂਜੀ ਸਰੋਤਿਓ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਫੁਲਕਾਰੀ ਪ੍ਰੋਗਰਾਮ ਸੁਣ ਰਹੇ ਹੋ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰ ਰਹੇ ਹਾਂ ਗਰਮੀ ਤੋਂ ਬਚਾਅ ਦੀ, ਖਾਸ ਤੌਰ 'ਤੇ ਜੀਵ ਜੰਤੂਆਂ ਦੀ ਗੱਲ ਕਰ ਰਹੇ ਹਾਂ, ਬੇਜ਼ੁਬਾਨਾਂ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਇਨਸਾਨ ਹੋਣ ਦੇ ਨਾਤੇ ਕਿਸ ਤਰ੍ਹਾਂ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਅਜਿਹੇ ਜੀਵ ਜੰਤੂਆਂ ਦੀ ਮਦਦ ਕਰ ਸਕਦੇ ਹਾਂ ਜਾਂ ਸਾਨੂੰ ਕਰਨੀ ਚਾਹੀਦੀ ਹੈ। ਉਹਦੇ ਲਈ ਸਾਨੂੰ ਕੋਈ ਖਾਸ ਮੌਕਾ ਲੱਭਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਕਿਸੇ ਦੀ ਹੈਲਪ ਕਰਨੀ ਹੈ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਯਾਦ ਕਰਨ ਦੀ ਲੋੜ ਨਾ ਪਵੇ ਕਿ ਅਸੀਂ ਲਾਸਟ ਟਾਈਮ ਕਿਹਦੀ ਮਦਦ ਕੀਤੀ ਸੀ।
1: ਅੱਛਾ, ਹੁਣ ਇੱਕ ਹੁੰਦਾ ਕਿ ਮਦਦ ਕੀਤੀ ਹੈ ਨਾ, ਇੱਕ ਹੁੰਦਾ ਕਿ ਤੁਸੀਂ ਮਦਦ ਨਹੀਂ ਕਰਨੀ ਚਾਹੁੰਦੇ ਨਾ ਕਰੋ, ਹੈ ਨਾ, ਤੁਸੀਂ ਉਹਨਾਂ ਨੂੰ ਤੰਗ ਵੀ ਨਾ ਕਰੋ।
4: ਬਿਲਕੁਲ,
1: ਕਈ ਵਾਰ ਨਾ ਅਸੀਂ ਬਿਨਾਂ ਕਿਸੇ ਗੱਲ ਤੋਂ, ਹੈ ਨਾ, ਅਸੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਹਾਂ ਉਹਨਾਂ ਦੇ ਨਾਲ, ਮਤਲਬ ਜਿਵੇਂ ਅਸੀਂ ਵਾਇਲੈਂਸ ਵੀ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਹਾਂ, ਹੈ ਨਾ, ਇਹ ਬਿਲਕੁਲ ਜਾਇਜ਼ ਨਹੀਂ ਹੈ। ਔਰ ਖਾਸ ਕਰਕੇ ਮੈਂ ਇਹ ਚੀਜ਼ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖੀ ਹੈ ਕਿ ਅਸੀਂ ਜੇ ਨੋਰਮਲੀ ਵੀ ਕੁੱਤਾ ਬੈਠਾ ਵੀ ਹੋਇਆ ਕੁਛ ਨਹੀਂ ਕਹਿ ਰਿਹਾ, ਤਾਂ ਵੀ ਜਿਵੇਂ ਚਾਹੇ ਬੱਚੇ ਨੇ ਉਹਦੇ ਕੁਛ ਜਾ ਕੇ ਮਾਰਤਾ ਜਾਂ ਕੁਛ, ਹੈ ਨਾ, ਇਹ ਚੀਜ਼ ਬਹੁਤ ਗਲਤ ਹੈ। ਤਕਲੀਫ ਜਿਹੜੀ ਹੈ ਉਹਨੂੰ ਵੀ ਹੁੰਦੀ ਆ। ਔਰ ਕਈ ਵਾਰ ਤਾਂ ਵੱਡੇ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਆ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਆ।
3: ਬਿਲਕੁਲ, ਬਹੁਤ ਸਾਰੀਆਂ ਵੀਡੀਓਜ਼ ਵੀ ਰਣਦੀਪ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਜਿੱਥੇ ਕਿ ਇਹਨਾਂ ਬੇਜ਼ੁਬਾਨਾਂ ਦੇ ਨਾਲ ਮਾੜਾ ਵਿਹਾਰ ਹੈ ਜਿਹੜਾ ਕੀਤਾ ਜਾਂਦਾ ਹੈ। ਲੋਕਾਂ ਦਾ ਤਰਕ ਇਹ ਹੁੰਦਾ ਕਿ ਗਲੀਆਂ 'ਚ ਰਹਿਣ ਵਾਲੇ ਜਿਹੜੇ ਅਸੀਂ ਸਟ੍ਰੇ ਡੋਗਸ ਕਹਿੰਦੇ ਹਾਂ ਕਿ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ, ਪਰ ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੇ ਡੋਗ ਲਵਰਸ ਨੇ ਜਾਂ ਐਨੀਮਲਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਉਹ ਨੇ ਜਿਹੜੇ ਜੀਵ ਬੇਜ਼ੁਬਾਨ ਹੁੰਦੇ ਨੇ ਉਹ ਬੋਲ ਕੇ ਤਾਂ ਦੱਸ ਨਹੀਂ ਸਕਦੇ ਜਿਹਨਾਂ ਨੂੰ ਕਿਸੇ ਗੱਲ 'ਤੇ ਗੁੱਸਾ ਹੈ ਜਾਂ ਉਹ ਇਰੀਟੇਟ ਹੋ ਰਹੇ ਨੇ ਜਾਂ ਉਹ ਡਰ ਰਹੇ ਨੇ। ਡਰ ਵਾਲੇ ਮਾਹੌਲ 'ਚ ਜਾਂ ਫਿਰ ਗੁੱਸੇ ਵਾਲੇ ਹੋਣ ਕਰਕੇ ਵੀ ਉਹ ਇਸ ਤਰ੍ਹਾਂ ਦਾ ਵਰਤਾਅ ਕਰਦੇ ਨੇ, ਤਾਂ ਸਾਨੂੰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਅਗਰ ਕੋਈ ਜੀਵ ਜੰਤ ਬੈਠਾ ਹੈ ਉਹ ਕਿਸ ਤਰ੍ਹਾਂ ਦੇ ਉਹਦੇ 'ਚ ਬੈਠਾ ਤਾਂ ਉਹਨੂੰ ਅਸੀਂ ਛੇੜੀਏ ਨਾ। ਜਿਵੇਂ ਤੁਸੀਂ ਕਿਹਾ ਹੀ ਹੈ ਕਿ ਜੇ ਤੁਸੀਂ ਭਲਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਖਿਜਾਓ ਨਾ, ਉਹਨਾਂ ਨੂੰ ਚੜਾਓ ਨਾ, ਉਹਨਾਂ ਨੂੰ ਬੇਵਜ੍ਹਾ ਤੰਗ ਨਾ ਕਰੋ
1: ਜੀ। ਇਹ ਤਾਂ ਬਿਲਕੁਲ ਬੇਸਿਕ ਚੀਜ਼ ਹੈ, ਜਿਵੇਂ ਸਾਡੇ ਮਤਲਬ ਨਿੱਕੇ ਹੁੰਦਿਆਂ ਤੋਂ ਘਰਾਂ ਦੇ ਵਿੱਚ ਸਿਖਾਈਆਂ ਜਾਂਦੀਆਂ ਕਿ ਜੇ ਕੋਈ ਜਾਨਵਰ ਕੁਛ ਖਾ ਰਿਹਾ ਉਹਨੂੰ ਖਾਂਦੇ ਹੋਏ ਦੁੱਧ ਅੱਗੋਂ ਭਾਂਡਾ ਨਾ ਖਿੱਚੋ,
4: ਬਿਲਕੁਲ
1: ਉਹਨੂੰ ਤੁਸੀਂ ਛੇੜੋ ਨਾ, ਹੈ ਨਾ। ਦੂਜੀ ਚੀਜ਼ ਕਿ ਕੁਝ ਲੋਕੀ ਨਾ, ਮਤਲਬ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀ ਸਨਕ ਉਹਨਾਂ ਦੇ ਦਿਮਾਗ ਨੂੰ ਚੜ੍ਹਦੀ ਹੈ। ਪਿੱਛੇ ਜਿਹੇ ਕੇਸ ਜਿਹੜਾ ਹੈ ਉਹ ਕਾਫੀ ਵਾਇਰਲ ਹੋ ਰਿਹਾ ਸੀ, ਪਾਤੜਾਂ ਦਾ ਉਹ ਕੇਸ ਸੀ ਜਿੱਥੇ ਸਿਰਫ ਇੱਕ ਵੀਡੀਓ ਬਣਾਉਣ ਦੇ ਲਈ ਇੱਕ ਜਿਹੜੀ ਕੁੱਤੀ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਦੁੱਧ ਪਿਆ ਰਹੀ ਸੀ ਗਲੀ ਦੇ ਵਿੱਚ ਲੇਟੀ ਹੋਈ, ਉਹਨੂੰ ਜਿਹੜਾ ਹੈ ਉਹਦੀ ਜਾਨ ਲਈ ਗਈ ਸੀ
4: ਜੀ।
1: ਬਹੁਤ ਹੀ ਗਲਤ ਢੰਗ ਦੇ ਨਾਲ ਉਹਦੇ ਨਾਲ ਜਿਹੜਾ ਹੈ ਮਤਲਬ ਉਹਨੂੰ ਮਾਰਿਆ ਗਿਆ, ਤਾਂ ਉਹ ਤੁਸੀਂ ਦੇਖੋ ਕਿ ਇੱਕ ਮਾਂ ਦੀ ਜਾਨ ਚਲੀ ਗਈ ਔਰ ਬੱਚੇ ਉਹਨੂੰ ਚੁੰਘ ਰਹੇ ਨੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਔਰ ਬਿਨਾਂ ਕਿਸੇ ਗੱਲ ਤੋਂ, ਹੈ ਨਾ। ਕਈ ਵਾਰ ਮਤਲਬ ਇੱਕ ਆਮ ਗੱਲ ਹੁੰਦੀ ਹੈ ਨਾ ਕਿ ਜੇ ਤੁਸੀਂ ਟੱਕਰ ਲੈਣੀ ਹੈ ਕਹਿੰਦੇ ਫਿਰ ਕਿਸੇ ਬਰਾਬਰ ਦੇ ਨਾਲ ਲਓ,
4: ਹੈ ਨਾ,
1: ਫਿਰ ਅਗਲਾ ਵੀ ਤੁਹਾਨੂੰ ਦੋ ਦੋ ਹੱਥ ਕਰਕੇ ਟੱਕਰੇ, ਹੈ ਨਾ।
3: ਸੋ ਉਹ ਵੀ ਬੇਜ਼ੁਬਾਨ ਨੇ, ਉਹ ਬੋਲ ਨਹੀਂ ਸਕਦੇ, ਦਰਦ ਉਹਨਾਂ ਨੂੰ ਵੀ ਹੁੰਦਾ, ਉਹਨਾਂ ਦੇ ਵੀ ਇਮੋਸ਼ਨਸ ਹੁੰਦੇ ਨੇ ਆਪਣੇ ਬੱਚਿਆਂ ਦੀ ਕੇਅਰ ਕਰਨ ਦੇ ਲਈ। ਉਹ ਉਸ ਟਾਈਮ ਡਰੇ ਹੁੰਦੇ ਨੇ, ਉਹਨਾਂ ਨੂੰ ਡਰ ਹੁੰਦਾ ਕਿ ਸਾਡੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਤਾਂ ਕਈ ਵਾਰ ਉਹ ਕੁੱਤੇ ਨੇ ਜਿਹੜੇ ਉਹ ਦੂਜਿਆਂ ਨੂੰ ਕੱਟ ਸਕਦੇ ਨੇ। ਦੂਜੀ ਗੱਲ ਇਹੀ ਜਿਹੜੀ ਤੁਸੀਂ ਕਹੀ ਹੈ ਕਿ ਜਦੋਂ ਕੁਝ ਖਾ ਪੀ ਰਹੇ ਨੇ, ਕੁਝ ਕਰ ਰਹੇ ਨੇ, ਤਾਂ ਉਦੋਂ ਅਸੀਂ ਉਹਨਾਂ ਨੂੰ ਇਰੀਟੇਟ ਨਾ ਕਰੀਏ, ਪਰੇਸ਼ਾਨ ਨਾ ਕਰੀਏ, ਇਸੇ ਕਰਕੇ ਹਾਦਸੇ ਹੁੰਦੇ ਨੇ।
1: ਤੇ ਇੱਕ ਨਾ ਕੁਝ ਇੱਕ ਪ੍ਰਜਾਤੀਆਂ ਜਿਹੜੀਆਂ ਮਤਲਬ ਕੁਝ ਇੱਕ ਬਰੀਡ ਜਿਹੜੀਆਂ ਨੇ ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਸ਼ੁਰੂ ਤੋਂ ਹੀ ਤੈਅ ਹੈ ਕਿ ਇਹ ਘਰ ਰੱਖਣ ਲਈ ਸੇਫ ਨਹੀਂ ਨੇ।

0: बिल्कुल
1: ਸਾਰੀਆਂ ਇਸ ਤਰ੍ਹਾਂ ਦੇ ਜੀਵ ਜੰਤ ਜਿਨ੍ਹਾਂ ਨੂੰ ਅਸੀਂ ਵਾਈਲਡ ਐਨੀਮਲ ਕਹਿੰਦੇ ਹਾਂ,
0: ਜੀ
1: ਜੰਗਲੀ ਜੀਵ ਹੈ, ਉਹਨਾਂ ਨੂੰ ਵੀ ਐਜ਼ ਏ ਪੈਟ ਅਸੀਂ ਪਾਲਤੂ ਦੇ ਤੌਰ ਤੇ ਲੋਕੀ ਨੇ ਜਿਹੜੇ ਪਾਲਦੇ ਨੇ, ਤੇ
0: ਜੀ
1: ਫਿਰ ਉਹਨਾਂ ਦੇ ਨਾਲ ਹੀ ਹਾਦਸੇ ਨੇ ਜਿਹੜੇ ਵਾਪਰਦੇ ਨੇ।
0: ਵਾਪਰਦੇ ਆ। ਤਾਂ ਮੈਂ ਉਹ ਇੱਕ ਜਿਹੜੀ ਖਬਰ ਹੈ ਇਸ ਤਰ੍ਹਾਂ ਦੀ ਪੜ੍ਹੀ ਸੀ ਕਿ ਉਹਨਾਂ ਨੇ ਉਹਨੂੰ ਛੋਟੇ ਬੱਚੇ ਨੂੰ ਪਾਲਿਆ ਸੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਵੱਡਾ ਹੁੰਦਾ ਗਿਆ, ਅਜਗਰ ਦਾ ਬੱਚਾ, ਉਹਦੇ ਨਾਲ ਉਹਨਾਂ ਦਾ ਲਗਾਅ ਜਿਹੜਾ ਹੈ
1: ਵੱਧਦਾ ਗਿਆ।
0: ਉਹ ਵੱਧਦਾ ਗਿਆ, ਤੇ ਇੱਥੋਂ ਤੱਕ ਕਿ ਕਹਿੰਦੇ ਉਹ ਸੌਂਦਾ ਵੀ ਉਸ ਲੇਡੀ ਦੇ ਨਾਲ ਸੀ, ਉਹ ਇੰਨਾ ਜ਼ਿਆਦਾ ਉਹਨਾਂ ਦਾ ਪਿਆਰ ਸੀ। ਤਾਂ ਫਿਰ ਕੀ ਹੋਇਆ ਕਿ ਕੁਝ ਦਿਨਾਂ ਤੋਂ ਉਹਨੇ ਖਾਣਾ ਬੰਦ ਕਰਤਾ ਸੀ, ਬਿਲਕੁਲ ਵੀ ਉਹ ਖਾ ਨਹੀਂ ਸੀ ਰਿਹਾ। ਤਾਂ ਜਿਹੜੀ ਹੁਣ ਜਿਹਨੇ ਪਾਲਿਆ ਸੀ ਨਾ, ਉਹਨਾਂ ਨੂੰ ਫਿਕਰ ਹੋਈ, ਤਾਂ ਉਹਨੂੰ ਡਾਕਟਰ ਕੋਲ ਲੈ ਕੇ ਗਏ ਜਿਹੜੇ ਐਨੀਮਲ ਸਪੈਸ਼ਲਿਸਟ ਹੁੰਦੇ ਨੇ, ਹਸਪੀਟਲ ਦੇ ਵਿੱਚ ਉਹਨੂੰ ਲਿਜਾਇਆ ਗਿਆ, ਉਹਦਾ ਚੈੱਕਅਪ ਕੀਤਾ। ਤਾਂ ਜਦੋਂ ਡਾਕਟਰਸ ਨੇ ਉਹਦੇ ਪ੍ਰੋਪਰ ਉਹਦੇ ਬ੍ਰੇਨ ਦੇ ਟੈਸਟ ਕੀਤੇ ਸਾਰੇ, ਕਿ ਉਹਨਾਂ ਨੂੰ ਲੱਗਿਆ ਕਿ ਵੈਸੇ ਤਾਂ ਸਭ ਕੁਝ ਠੀਕ ਹੈ ਕਿ ਕਿਉਂ ਇਹਨੇ ਖਾਣਾ ਖਾਣਾ ਬੰਦ ਕੀਤਾ। ਤਾਂ ਉਹਨਾਂ ਨੇ ਮਤਲਬ ਇਹ ਚੀਜ਼ ਪਤਾ ਲਗਾਈ ਸਾਰੇ ਟੈਸਟ ਹੋਣ ਤੋਂ ਬਾਅਦ। ਉਹ ਕਹਿੰਦੇ ਕਿ ਇਹ ਸੌਂਦਾ ਕਿੱਥੇ ਆ, ਉਹ ਕਹਿੰਦੇ ਕਿ ਮੇਰੇ ਨਾਲ ਸੌਂਦਾ ਬੈੱਡ 'ਤੇ। ਉਹ ਕਹਿੰਦੇ ਐਕਚੁਅਲ 'ਚ ਇਹਨੇ ਤੁਹਾਨੂੰ ਨਾਪਣਾ ਸ਼ੁਰੂ ਕਰਤਾ ਕਿ ਉਹ ਸਿਰਫ ਉਹ ਥਾਂ ਬਣਾ ਰਿਹਾ ਕਿਉਂਕਿ ਉਹਨੇ ਉਹਦਾ ਨੈਕਸਟ ਟਾਰਗੇਟ ਤੁਸੀਂ ਹੋ, ਉਹਨੇ ਤੁਹਾਨੂੰ ਖਾਣਾ।
1: ਜੀ
0: ਤੇ ਔਰ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਉਹਨੂੰ ਜੰਗਲ ਦੇ ਵਿੱਚ ਛੱਡਿਆ।
1: ਜੀ
0: ਤੇ ਤੁਸੀਂ ਦੇਖੋ ਕਿ ਤੁਸੀਂ ਜੇ ਹੁਣ ਉਹੀ ਗੱਲ ਹੈ ਨਾ ਕਿ ਜੇ ਤੁਸੀਂ ਜੋ ਤੁਹਾਨੂੰ ਕਿਹਾ ਜਾਂਦਾ ਤੁਸੀਂ ਉਹਨੂੰ ਨਹੀਂ ਮੰਨੋਗੇ, ਤਾਂ ਫਿਰ ਤੁਹਾਨੂੰ ਜਿਹੜਾ ਹੈ ਉਹ ਨੁਕਸਾਨ ਹੋਏਗਾ। ਹੁਣ ਇਸੇ ਤਰ੍ਹਾਂ ਅਸੀਂ ਜਿਵੇਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਜਾਤੀਆਂ ਨੇ ਜਿਹੜੀਆਂ ਘਰੇ ਨਹੀਂ ਰੱਖਣ ਜੋਗੀਆਂ, ਹੈ ਨਾ, ਅਸੀਂ ਉਹਨਾਂ ਨੂੰ ਘਰੇ ਰੱਖਦੇ ਹਾਂ ਤਾਂ ਫਿਰ ਹਾਦਸੇ ਵਾਪਰਦੇ ਨੇ।
1: ਬਿਲਕੁਲ।
0: ਔਰ
1: ਤੇ ਜੇ ਖਾਸ ਤੌਰ ਤੇ ਅਸੀਂ ਉਸ ਤਰ੍ਹਾਂ ਦੀਆਂ ਪ੍ਰਜਾਤੀਆਂ ਨੂੰ ਬਾਹਰ ਪਬਲਿਕ ਪਲੇਸਿਸ ਤੇ ਲੈ ਕੇ ਜਾਂਦੇ ਹਾਂ, ਤਾਂ
0: ਜੀ
1: ਸਾਨੂੰ ਉਹਦੇ ਲਈ ਪ੍ਰੀਕਾਸ਼ਨਸ ਨੇ ਜਿਹੜੇ ਵਰਤਣੇ ਚਾਹੀਦੇ ਨੇ, ਜੇ ਤੁਸੀਂ ਰੱਖੀ ਹੈ ਤਾਂ, ਕਿ
0: ਜੀ
1: ਉਹਨਾਂ ਦੇ ਪ੍ਰੋਪਰ ਮਾਸਕ ਵਗੈਰਾ ਪਾਇਆ ਹੋਵੇ ਕਿ
0: ਜੀ
1: ਦੂਜੇ ਨੂੰ ਨੁਕਸਾਨ ਨਾ ਪਹੁੰਚਾਉਣ, ਕਿਉਂਕਿ ਜਿਹੜੀਆਂ ਐਵੇਂ ਦੀਆਂ ਬਰੀਡਸ ਹੁੰਦੀਆਂ ਨੇ ਉਹ ਜੇ ਅਸੀਂ ਕਹੀਏ ਕਿ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੇ ਨੇ, ਬਹੁਤ ਜ਼ਿਆਦਾ
0: ਹਾਂ
1: ਅਗਰੈਸਿਵ ਹੋ ਜਾਂਦੇ ਨੇ ਉਹ, ਤੇ ਫਿਰ
0: ਜੀ
1: ਉਹਨਾਂ ਤੋਂ ਜੇ ਉਹ ਕਿਸੇ ਨੂੰ ਫੜ ਲੈਂਦੇ ਨੇ ਤਾਂ ਛੁਡਾਉਣਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ,
0: ਔਖਾ
1: ਬਹੁਤ
0: ਹੁੰਦਾ।
1: ਲੋਕਾਂ ਦੀ ਬੱਚਿਆਂ ਦੀ ਈਵਨ ਜਾਨਵਰਾਂ ਦੀ ਵੀ ਜਾਨ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਬਰੀਡਸ ਨੇ
0: ਪਿੱਛੇ ਜੇ
1: ਉਹਨਾਂ ਤੇ
0: ਇੱਕ
1: ਹਮਲਾ
0: ਖਬਰ
1: ਕਰਦੇ
0: ਸੀ
1: ਨੇ।
0: ਇਸ ਤਰ੍ਹਾਂ ਦੀ ਕਿ ਇੱਕ 16 ਸਾਲਾਂ ਲੜਕੇ ਦੀ ਜਿਹੜੀ ਜਾਨ ਹੈ ਉਹਦੇ ਹੀ ਪਾਲਤੂ ਕੁੱਤਿਆਂ ਨੇ ਲਈ। ਤਾਂ ਗੱਲ ਉਹੀ ਹੈ ਕਿ ਕੁੱਤੇ ਤੋਂ ਜ਼ਿਆਦਾ ਵਫ਼ਾਦਾਰ ਕੋਈ ਨਹੀਂ ਹੈ, ਪਰ ਤੁਸੀਂ ਜਦੋਂ ਜਿਹੜੇ ਮਾਪਦੰਡ ਤੈਅ ਕੀਤੇ ਗਏ ਨੇ ਉਹਨਾਂ ਦੀ ਤੁਸੀਂ ਪਰਵਾਹ ਨਹੀਂ ਕਰੋਗੇ ਨਾ,
1: ਬਿਲਕੁਲ,
0: ਤਾਂ ਫਿਰ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਵੀ ਜਿਹੜਾ ਹੈ ਜੋਖਿਮ ਦੇ ਵਿੱਚ ਪਾ ਰਹੇ ਹੋ, ਸਮਾਜ ਨੂੰ ਤਾਂ ਪਾ ਹੀ ਰਹੇ ਹੋ।
1: ਬਿਲਕੁਲ। ਸੋ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ ਕਿ ਜੇ ਅਸੀਂ ਇਸ ਤਰ੍ਹਾਂ ਦੇ ਜੀਵਾਂ ਨੂੰ ਪਾਲ ਰਹੇ ਹਾਂ ਤਾਂ ਉਹਨਾਂ ਦੀ ਕੇਅਰ ਟੇਕ ਹੈ ਜਿਹੜੀ ਉਹ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ। ਪਬਲਿਕ ਪਲੇਸਿਸ ਜਾਣ ਤੇ ਜਾਣ ਲੱਗੇ ਆ, ਜੇ ਤੁਸੀਂ ਉਹਨਾਂ ਨੂੰ ਬਾਹਰ ਘੁਮਾਉਣ ਲੱਗੇ ਹੋ ਤਾਂ ਹਮੇਸ਼ਾ ਨਾਲ ਰਹੋ ਤੇ ਪ੍ਰੀਕੋਸ਼ਨਸ ਲਓ ਕਿ ਉਹਨਾਂ ਦੇ ਮਾਸਕ ਹੈ ਜਿਹੜਾ ਉਹ ਪਾਇਆ ਹੋਵੇ ਗਲੇ 'ਚ, ਜਾਂ ਉਹਨਾਂ ਦੀ ਬਾਡੀ 'ਤੇ ਪਟਾ ਜਿਹੜਾ ਹੁੰਦਾ ਆ ਉਹਨੂੰ ਕੰਟਰੋਲ ਕਰਨ ਵਾਲਾ ਉਹ ਹੋਣਾ
0: ਜੀ
1: ਚਾਹੀਦਾ। ਤੇ ਕੋਸ਼ਿਸ਼ ਕਰੋ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਬਰੀਡਸ ਨੂੰ ਪਾਲ ਰਹੇ ਹੋ ਜਾਂ ਸ਼ੌਕ ਰੱਖਦੇ ਹੋ, ਹੈ ਨਾ, ਤਾਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ, ਡੋਗ ਟ੍ਰੇਨਿੰਗ ਹੈ ਜਿਹੜੀ, ਉਹ ਵੀ ਦਿਵਾਉਣੀ ਜ਼ਰੂਰੀ ਹੁੰਦੀ ਹੈ, ਤਾਂ ਕਿ ਇਹਦੇ ਨਾਲ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਚਰਨਾ ਹੈ ਜਾਂ
0: ਜੀ
1: ਬਾਹਰ ਪਬਲਿਕ ਪਲੇਸਿਸ 'ਤੇ ਜਾਣਾ। ਤਾਂ ਕੁੱਤੇ ਨੇ ਜਿਹੜੇ ਬਹੁਤ ਸਮਝਦਾਰ ਹੁੰਦੇ ਨੇ, ਬਸ ਲੋੜ ਹੁੰਦੀ ਹੈ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿਵਾਉਣ ਦੀ, ਤਾਂ ਉਹ ਟ੍ਰੇਨਿੰਗ ਸਿੱਖ ਕੇ ਤੇ ਉਹ ਸਹੀ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰਦੇ ਨੇ, ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਸੋ ਸਾਰੀਆਂ ਚੀਜ਼ਾਂ, ਗੱਲ ਉਹੀ ਹੈ ਰਣਦੀਪ, ਕਿ ਅਸੀਂ ਇੱਕ ਦੂਜੇ ਦੇ ਨਾਲ ਕਿਸ ਤਰੀਕੇ ਨਾਲ ਰਹਿੰਦੇ ਹਾਂ, ਵਰਤਾਓ ਕਿੱਦਾਂ ਦਾ ਹੁੰਦਾ ਤੇ ਕਿੱਦਾਂ ਦਾ ਮਾਹੌਲ ਦਿੰਦੇ ਹਾਂ। ਜੇ ਅਸੀਂ ਕੁੱਤਿਆਂ ਨੂੰ ਘਰੇ ਰੱਖਿਆ ਹੋਇਆ ਪਰ ਉਹਨਾਂ ਨੂੰ ਬੱਚੇ ਨੇ ਛੋਟੇ ਚਿੜਾ ਰਹੇ ਨੇ, ਤਾਂ ਉਹਦੇ ਨਾਲ ਵੀ ਉਹ ਅਗਰੈਸਿਵ ਹੁੰਦੇ ਨੇ ਤੇ ਦੂਜਿਆਂ ਤੇ ਹਮਲਾ ਕਰਦੇ
0: ਤੇ
1: ਨੇ।
0: ਰਹੀ ਗੱਲ, ਬਾਕੀ ਮੈਨੂੰ ਲੱਗਦਾ ਹੈ ਕਿ ਫਿਰ ਇਨਸਾਨੀਅਤ ਤਾਂ ਸਾਰੇ ਇਨਸਾਨਾਂ 'ਚ ਵੀ ਨਹੀਂ ਹੁੰਦੀ।
1: ਹਾਂ ਬਿਲਕੁਲ।
0: ਹਾਂ
1: ਸੋ ਇਹਨਾਂ ਗੱਲਾਂ ਦਾ ਅਸੀਂ ਖਿਆਲ ਰੱਖੀਏ, ਗੱਲ ਸ਼ੁਰੂ ਹੋਈ ਸੀ ਮੌਸਮ ਤੋਂ, ਸੋ ਮੌਸਮ 'ਚ ਜੀਵ ਜੰਤੂਆਂ ਦਾ, ਬੇਜ਼ਬਾਨਾਂ ਦਾ ਅਸੀਂ ਖਿਆਲ ਰੱਖੀਏ। ਤੇ
0: ਜੀ
1: ਹੁਣ ਸਮਾਂ ਕਹਿ ਰਿਹਾ ਕਿ ਅਸੀਂ ਆਪਣੇ ਸਰੋਤਿਆਂ ਤੋਂ ਅੱਜ ਦਾ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਲਈ
0: ਇਜਾਜ਼ਤ।
1: ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, FM ਬੈਂਡ 100.2 MHz 'ਤੇ। ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਆਓ ਹੁਣ ਸੁਣਦੇ ਹਾਂ ਆਕਾਸ਼ਵਾਣੀ ਦਿੱਲੀ ਤੋਂ ਹਿੰਦੀ 'ਚ ਸਮਾਚਾਰ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕਲਤਾ। गृहमंत्री अमित शाह ने कहा है कि अवैध घुसपैठ और अन्य अस्वाभाविक कारणों से होने वाले कृत्रिम जनसांख्यिकीय बदलावों की जांच के लिए गठित उच्चस्तरीय समिति इस मुद्दे से निपटने के लिए कानून की आवश्यकता का आकलन करेगी। गांधीनगर में एक कार्यक्रम को संबोधित करते हुए श्री शाह ने कहा कि सर्वोच्च न्यायालय के सेवानिवृत्त न्यायाधीश न्यायमूर्ति प्रकाश प्रभाकर नावलेकर की अध्यक्षता वाली समिति एक वर्ष में अपनी रिपोर्ट देगी। उन्होंने कहा कि

0: ਧੋਣਾ ਲੇਟ ਹੈ ਤਾਂ ਉਹਦੇ ਨਾਲ ਤੁਹਾਡੇ ਕੰਮ ਵੀ ਲੇਟ ਹੁੰਦੇ ਨੇ, ਉਸ ਤੋਂ ਇਲਾਵਾ ਬੱਚੇ ਸਾਰਾ ਦਿਨ ਵਿਹਲੇ ਹੁੰਦੇ ਨੇ ਤੇ
1: ਜੀ
0: ਜਾਂ ਤਾਂ ਫਿਰ ਉਹ ਫੋਨ ਜਾਂ ਟੀਵੀ ਦੇ ਉੱਤੇ ਲੱਗੇ ਹੁੰਦੇ ਨੇ, ਤੇ ਜੇ ਉਹਨਾਂ ਤੋਂ ਇਹ ਚੀਜ਼ਾਂ ਲੈ ਲਈਆਂ ਜਾਣ ਤਾਂ ਫਿਰ ਉਹਨਾਂ ਦੀਆਂ ਫਰਮਾਇਸ਼ਾਂ ਹੁੰਦੀਆਂ ਨੇ ਕਿ ਕੁਝ ਨਾ ਕੁਝ ਖਾਣ ਨੂੰ ਜਾਂ ਪੀਣ ਨੂੰ ਉਹਨਾਂ ਨੂੰ ਦਿੱਤਾ ਜਾਵੇ, ਤੇ ਜੇ ਸਾਡੀਆਂ ਮਾਵਾਂ ਉਹਨਾਂ ਨੂੰ ਕਹਿੰਦੀਆਂ ਨੇ ਕਿ ਰੋਟੀ ਬਣਾ ਦਿੰਦੇ ਆ ਤੁਹਾਨੂੰ, ਹੈਨਾ, ਫਿਰ ਉਹ
1: ਜੀ
0: ਕਹਿਣਗੇ ਨਹੀਂ ਰੋਟੀ ਨਹੀਂ ਖਾਣੀ ਕੁਛ ਹੋਰ, ਤਾਂ ਉਹਨਾਂ ਦਾ ਇਹ ਕੁਛ ਹੋਰ ਹੈ ਜਿਹੜਾ ਇਹਦੀ ਲਿਸਟ ਹੈ ਜਿਹੜੀ ਬਹੁਤ ਲੰਬੀ ਹੁੰਦੀ ਹੈ। ਸੋ ਇਹ ਮੁਸ਼ਕਲ ਸਾਡੀਆਂ ਭੈਣਾਂ ਨੂੰ ਛੁੱਟੀਆਂ 'ਚ ਕਰਨੀ ਪੈਣੀ ਹੈ, ਅਤੇ ਮੈਨੂੰ ਲੱਗਦਾ ਨਵੀਆਂ ਨਵੀਆਂ ਰੈਸਿਪੀਜ਼ ਉਹਨਾਂ ਨੂੰ ਸਿੱਖਣੀਆਂ ਪੈਣੀਆਂ ਜੇ ਬੱਚਿਆਂ ਨੂੰ ਕਾਬੂ 'ਚ ਰੱਖਣਾ ਤਾਂ।
1: ਬਿਲਕੁਲ, ਅਤੇ ਖਾਸ ਕਰਕੇ ਨਾ ਬੱਚਿਆਂ ਨੂੰ ਇੱਕ ਤਾਂ ਗਰਮਜੀਤ ਗਰਮੀ ਨਹੀਂ ਲੱਗਦੀ, ਮਤਲਬ ਗਰਮੀ ਲੱਗਦੀ ਹੈ ਉਹਨਾਂ ਨੂੰ,
0: ਮਹਿਸੂਸ ਨਹੀਂ ਕਰਦੇ,
1: ਉਹ
0: ਉਹ ਆਪਣੀਆਂ
1: ਮਹਿਸੂਸ
0: ਖੇਡਾਂ 'ਚ
1: ਨਹੀਂ
0: ਧਿਆਨ
1: ਕਰਦੇ।
0: ਹੁੰਦਾ ਉਹਨਾਂ ਦਾ,
1: ਅਤੇ ਮਾਵਾਂ ਦੀ ਫਿਕਰ ਜਿਹੜੀ ਹੈਗੀ ਹੈ ਫਿਰ ਉਹ ਵੱਧ ਜਾਂਦੀ ਹੈ,
0: ਬਿਲਕੁਲ,
1: ਕਿਉਂਕਿ ਮਾਵਾਂ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ, ਸਾਰਾ ਉਹਨਾਂ ਨੇ ਦੇਖਣਾ ਹੁੰਦਾ, ਹੈ ਨਾ। ਅਤੇ ਦੂਜੀ ਗੱਲ ਕਿ ਫਿਰ ਮਹਿਮਾਨ ਵੀ ਜਿਹੜਾ ਆਇਆ ਗਿਆ ਵੀ ਛੁੱਟੀਆਂ ਦੇ ਵਿੱਚ ਰਹਿੰਦਾ,
0: ਬਿਲਕੁਲ,
1: ਤਾਂ ਇੱਕ ਤਾਂ ਗਰਮੀ, ਉੱਤੋਂ ਮਹਿਮਾਨ ਨਿਵਾਜ਼ੀ
0: ਹਾਂ
1: ਜਿਹੜਾ ਹੈਗਾ, ਹੈ ਨਾ, ਉਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ, ਖਾਸ ਕਰਕੇ ਉਦੋਂ ਜਦੋਂ ਸਾਨੂੰ ਚੰਗੇ ਮਹਿਮਾਨ ਬਣਨਾ ਵੀ ਨਹੀਂ ਆਉਂਦਾ ਹੁੰਦਾ,
0: ਬਿਲਕੁਲ,
1: ਹੈ ਨਾ। ਕਈ ਤਾਂ ਹੁੰਦੇ ਆ ਕਿ ਕੁਝ ਰਿਸ਼ਤੇਦਾਰ ਐਵੇਂ ਦੇ ਹੁੰਦੇ ਆ ਕਿ ਮਤਲਬ ਅਸੀਂ ਬੈਠੇ ਹਾਂ ਬੈਠਦੇ ਤਾਂ ਸਾਨੂੰ ਸਭ ਕੁਝ ਬੈਠਦੇ ਹੀ ਆਵੇ, ਅਤੇ ਔਰ ਮਤਲਬ ਬੱਚਿਆਂ ਤੱਕ ਨੂੰ ਉਹ ਨਹੀਂ ਸੰਭਾਲਦੇ ਕਿ ਬੱਚੇ ਤੋੜ ਫੋੜ ਕਰ ਰਹੇ ਆ ਜਾਂ ਕੁਛ ਵੀ ਕਰ ਰਹੇ ਆ।
0: ਈਵਨ ਕਿ ਤੁਸੀਂ ਦੇਖੋਗੇ ਨਾ ਕਿ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਮਨ ਮੁਟਾਵ ਵੀ ਹੁੰਦੇ ਨੇ, ਅਸੀਂ ਕਿਸੇ ਰਿਸ਼ਤੇਦਾਰੀ 'ਚ ਜਾ ਰਹੇ ਹਾਂ ਜਾਂ ਕੋਈ ਸਾਡੇ ਘਰ ਆ ਰਿਹਾ, ਬੱਚਿਆਂ ਨੂੰ ਕਾਬੂ 'ਚ ਰੱਖਣ ਲਈ ਉਹਨਾਂ ਨੂੰ ਕਿਸ ਸਲੀਕੇ ਦੇ ਨਾਲ ਉੱਠਣਾ ਬੈਠਣਾ ਜਾਂ ਚੀਜ਼ਾਂ ਦੀ ਤੋੜ ਫੋੜ ਨਾ ਕਰਨੀ ਜਾਂ ਇੱਕ ਦੂਜੇ ਦੇ ਨਾਲ ਨਾ ਲੜਨ ਬਾਰੇ ਸਿਖਾਉਣ ਦੀ ਬਜਾਏ, ਹੈ ਨਾ, ਦੂਸਰਿਆਂ ਦੇ ਨਾਲ ਮਨ ਮੁਟਾਵ ਹੁੰਦੇ ਨੇ ਕਿ ਉਹਨਾਂ ਨੇ ਸਾਡੇ ਬੱਚੇ ਨੂੰ ਐਂ ਕਿਉਂ ਕਿਹਾ, ਤਾਂ ਉਹਨਾਂ ਨੇ ਇਹਨੂੰ ਇਸ ਤਰ੍ਹਾਂ ਕਿਉਂ ਕਰਤਾ ਜਾਂ ਉਹਨੂੰ ਆਹ ਚੀਜ਼ ਤੋਂ ਹਟਾ ਤਾ ਜਾਂ ਉਹਨੂੰ ਆਹ ਚੀਜ਼ਾਂ, ਇੱਦਾਂ ਦੇ ਸ਼ਿਕਵੇ ਨੇ ਜਿਹੜੇ ਕਰਕੇ ਕਿਤੇ ਨਾ ਕਿਤੇ ਰਿਸ਼ਤੇਦਾਰੀਆਂ ਦੇ ਵਿੱਚ ਫਿੱਕ ਪੈਣ ਲੱਗ ਜਾਂਦੇ ਆ ਬੱਚਿਆਂ ਪਿੱਛੇ, ਪਰ ਉਹੀ ਬੱਚੇ ਨੇ ਜਿਹੜੇ ਦੋ ਘੜੀ ਬਾਅਦ ਰਲ ਮਿਲ ਜਾਂਦੇ ਨੇ ਤੇ ਵੱਡਿਆਂ ਦੇ ਵਿੱਚ ਮਨ ਮੁਟਾਵ ਹੋ ਜਾਂਦੇ ਨੇ
1: ਜੀ। ਤੇ ਇਹ ਤਾਂ ਚਲੋ ਘਰ ਪਰਿਵਾਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਹੀ ਰਹਿੰਦੀਆਂ, ਪਰ ਪ੍ਰੋਗਰਾਮ ਦੇ ਵਿੱਚ ਇੱਕ ਅਸੀਂ ਸੁਰਖੀ ਸਾਂਝੀ ਕਰਦੇ ਹੁੰਦੇ ਹਾਂ
0: ਬਿਲਕੁਲ
1: ਭੈਣਾਂ ਦੇ ਨਾਲ, ਤੇ ਅੱਜ ਦੀ ਜਿਹੜੀ ਖਬਰ ਹੈ ਨਾ ਇਹ ਖਬਰ ਬਹੁਤ ਖਾਸ ਹੈ, ਖਾਸ ਇਸ ਲਈ ਇਹ ਕਰਮਜੀਤ ਕਿ ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਕੋਲ 60 ਲੱਖ ਰੁਪਏ ਸਾਲਾਨਾ ਦੀ ਨੌਕਰੀ ਹੈ ਤੇ ਤੁਸੀਂ ਕਹੋਗੇ ਕਿ ਹੋਰ ਕੀ ਚਾਹੀਦਾ, ਹੈ ਨਾ। ਪਰ ਸਾਡੇ ਜਿਹੜੇ ਅੱਜ ਦੇ ਭੈਣ ਨੇ ਨਾ ਰਾਮਿਆ ਦੇਵਨਾਥਨ, ਇਹਨਾਂ ਇਹ ਇੱਕ ਨੌਕਰੀ ਕਰ ਰਹੇ ਸੀ, 60 ਲੱਖ ਰੁਪਏ ਦਾ ਸਾਲਾਨਾ ਦਾ ਪੈਕੇਜ ਸੀ, ਪਰ ਇਹਨਾਂ ਨੇ ਉਹ ਨੌਕਰੀ ਛੱਡਤੀ ਤੇ ਇਹ ਕਹਿੰਦੇ ਕਿ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ। ਤੇ ਉਸ ਨੌਕਰੀ ਨੂੰ ਛੱਡਣ ਤੋਂ ਬਾਅਦ ਇਹਨਾਂ ਨੇ ਸਿਰਫ ਇਹਨਾਂ ਦੇ ਨਾਲ ਇੱਕ ਇਹਨਾਂ ਦੀ ਰਿਸ਼ਤੇਦਾਰ ਔਰਤ ਸੀ ਜਿਹਦੇ ਨਾਲ ਮਿਲ ਕੇ ਇਹਨਾਂ ਨੇ ਆਪਣਾ ਇੱਕ ਸਾੜੀ ਦਾ ਬ੍ਰਾਂਡ ਸ਼ੁਰੂ ਕੀਤਾ। ਤੇ ਅੱਜ ਉਹ ਜਦੋਂ ਅਸੀਂ ਸੋਚਦੇ ਹਾਂ ਕਿ ਸਾਲਾਨਾ 60 ਲੱਖ ਕਮਾ ਰਹੇ ਸੀ ਤਾਂ ਕਿੰਨਾ ਕੁ ਫਾਇਦਾ ਹੋਇਆ ਹੋਏਗਾ, ਅੱਜ ਉਹਨਾਂ ਦੀ ਜਿਹੜੀ ਸਾਲਾਨਾ ਦੀ ਜਿਹੜੀ ਟਰਨਓਵਰ ਹੈਗੀ ਹੈ ਉਹ ਹੈਗੀ ਹੈ ਜੀ 12 ਕਰੋੜ।
0: ਸੋ ਗੱਲ ਉਹੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇੱਕ ਜਗ੍ਹਾ ਤੇ ਰੁਕਦੇ ਨਹੀਂ, ਉਹਨਾਂ ਦੇ ਮਨ 'ਚ ਇੱਛਾ ਹੁੰਦੀ ਹੈ ਕਿ ਉਹ ਹੋਰ ਅੱਗੇ ਵਧਣ। ਸੋ ਜਿਹੜੇ ਲੋਕ ਆਪਣਾ ਬਿਜ਼ਨਸ ਕਰਦੇ ਨੇ ਇਹਦੀ ਇੱਕ ਐਡਵਾਂਟੇਜ ਤਾਂ ਇਹੀ ਹੁੰਦੀ ਹੈ ਕਿ ਤੁਹਾਡੇ ਕੋਲ ਗਰੋਥ ਕਰਨ ਦੇ ਮੌਕੇ ਹੁੰਦੇ ਨੇ ਕਿ ਤੁਸੀਂ ਵੱਧ ਤੋਂ ਵੱਧ ਜਿੰਨੀ ਮਿਹਨਤ ਕਰੋਗੇ ਉਨਾ ਵੱਧ ਤੁਸੀਂ ਕਮਾ ਵੀ ਸਕਦੇ ਹੋ। ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਤੁਸੀਂ ਆਪਣੇ ਨਾਲ ਨਾਲ ਹੋਰ ਲੋਕਾਂ ਨੂੰ ਵੀ ਜੋੜ ਕੇ ਉਹਨਾਂ ਨੂੰ ਰੁਜ਼ਗਾਰ ਵੀ ਦੇ ਸਕਦੇ ਹੋ, ਉਹਨਾਂ ਦੀ ਜ਼ਿੰਦਗੀ ਨੂੰ ਵੀ ਹੋਰ ਬਿਹਤਰ ਬਣਾ ਸਕਦੇ ਹੋ।
1: ਤੇ ਹੁਣ ਜਿਹੜੀਆਂ ਭੈਣਾਂ ਕਹਿਣਗੀਆਂ ਕਿ ਜਿਹਦੇ ਕੋਲ ਪੈਸਾ ਹੈ ਉਹੀ ਕਰ ਸਕਦਾ, ਤਾਂ ਉਹਨਾਂ ਨੇ ਸਿਰਫ 2 ਲੱਖ ਰੁਪਏ ਤੋਂ ਆਪਣੇ ਹੀ ਘਰ ਦੇ ਇੱਕ ਕਮਰੇ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਇੱਕ ਵੱਡਾ ਬਿਜ਼ਨਸ ਅੰਪਾਇਰ ਜਿਹੜਾ ਹੈਗਾ ਉਹਨਾਂ ਨੇ ਖੜਾ ਕਰਤਾ। ਸੋ ਅਜਿਹੀਆਂ ਜਿਹੜੀਆਂ ਅਸੀਂ ਖਬਰਾਂ ਭੈਣਾਂ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਲੇਟ ਨਹੀਂ ਹੋ ਭੈਣੋ, ਤੁਸੀਂ ਵੀ ਕਦੇ ਵੀ ਕੁਝ ਵੀ ਕਰ ਸਕਦੀਆਂ ਹੋ, ਉਹ ਹਿੰਮਤ ਤੇ ਉਹ ਜਜ਼ਬਾ ਤੁਹਾਡੇ ਅੰਦਰ ਚਾਹੀਦਾ।
0: ਬਿਲਕੁਲ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, जन मन की बात।
2: आकाशवाणी पटियाला दी लाइव स्ट्रीमिंग ते मन की बात सुनन लई न्यूज़ ऑन AIR प्रसार भारती ऐप डाउनलोड करो ते सुनो मन की बात। इस दा प्रसारण दूरदर्शन दे राष्ट्रीय न्यूज़ ते बाकी भारतीय चैनलों ते भी कीता जावेगा। सुनना ना भुलना मन की बात 31 मई सवेरे 11 बजे।

0: ਭੈਣੋ, ਅੱਜ ਦਾ ਨਾਈ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਣਦੀਪ ਪੰਧੀਰ ਅਤੇ ਮੇਰੇ ਨਾਲ ਨੇ
1: ਅਤੇ ਮੈਂ ਹਾਂ ਗਰਮਜੀਤ ਕੌਰ। ਅਤੇ ਸਾਰੀਆਂ ਭੈਣਾਂ ਦਾ ਰਣਦੀਪ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਠੀਕ ਠਾਕ ਹੋਣ। ਜਿਵੇਂ ਅਸੀਂ ਮੌਸਮ ਦੀ ਗੱਲ ਤਾਂ ਕਰੇ ਬਿਨਾਂ ਰਹਿ ਨਹੀਂ ਸਕਦੇ, ਹੈ ਨਾ, ਕਿਉਂਕਿ ਗਰਮੀ ਦੇ ਵਿੱਚ ਘਰ ਦੇ ਕੰਮ ਕਾਰ ਕਰਨੇ ਬਹੁਤ ਔਖੇ ਹੋ ਜਾਂਦੇ ਨੇ। ਅਤੇ ਉੱਤੋਂ ਹੁਣ ਬੱਚਿਆਂ ਨੂੰ ਛੁੱਟੀਆਂ ਵੀ ਬਹੁਤ ਸਾਰੇ ਸਕੂਲਾਂ 'ਚ ਆਲਰੇਡੀ ਹੋ ਚੁੱਕੀਆਂ ਨੇ
0: ਅਤੇ ਬੱਚਿਆਂ ਨੂੰ ਸੰਭਾਲਣਾ ਬਹੁਤ ਔਖਾ ਹੈ।
1: ਬਿਲਕੁਲ। ਸੋ ਜੇ ਬੱਚੇ ਸਾਰਾ ਦਿਨ ਘਰੇ ਹੁੰਦੇ ਨੇ, ਇੱਕ ਤਾਂ ਪਹਿਲਾਂ ਹੀ ਰੂਟੀਨ ਹੈ ਜਿਹੜੀ ਤੁਹਾਡੀ ਡੇਲੀ, ਹੈ ਨਾ, ਉਹ ਕਿਤੇ ਨਾ ਕਿਤੇ ਡਿਸਟਰਬ ਹੋ ਜਾਂਦੀ ਹੈ ਕਿ ਬੱਚੇ ਜੇ ਘਰੇ ਨੇ ਤਾਂ ਉਹਨਾਂ ਨੇ ਲੇਟ ਉੱਠਣਾ ਅਤੇ ਲੇਟ ਰੋਟੀ ਪਾਣੀ ਖਾਣਾ ਹੈ ਨਾ।

0: ਨੀ ਉਹ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ
4: ਜੀ ਕਰਮਜੀਤ ਜੀ ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਅਤੇ ਅਸੀਂ ਦੋਵੇਂ ਆ ਭੈਣਾਂ ਦੇ ਨਾਲ ਅਤੇ ਅਸੀਂ ਨਾ ਮੈਂ ਕਈ ਵਾਰ ਇਹ ਗੱਲ ਸੋਚਦੀ ਹੁੰਦੀ ਹਾਂ ਕਿ ਅਸੀਂ ਅਕਸਰ ਕੁੜੀਆਂ ਨੂੰ ਸਹਿਣਸ਼ੀਲ ਹੋਣਾ ਸਿਖਾਉਂਦੇ ਹਾਂ
5: ਬਿਲਕੁਲ
4: ਇਹ ਸਹਿਣਸ਼ੀਲਤਾ ਜਿਨ੍ਹਾਂ ਨੇ ਤਾਂ ਮਤਲਬ ਇਸ ਚੀਜ਼ ਨੂੰ ਤੋੜਿਆ ਉਹਨਾਂ ਨੇ ਤਾਂ ਫਿਰ ਪਰਖੱਚੇ ਹੀ ਡਾਤੇ
5: ਬਿਲਕੁਲ
4: ਹੈ ਨਾ ਅਤੇ ਜਿਹੜੀਆਂ ਦਬਦੀਆਂ ਗਈਆਂ
5: ਉਹਨਾਂ ਨੂੰ ਹੋਰ ਦਬਾਇਆ ਗਿਆ
4: ਉਹਨਾਂ ਨੂੰ ਹੋਰ ਦਬਾਇਆ ਗਿਆ ਉਹਨਾਂ ਨੇ ਵੀ ਹੱਦ ਨਹੀਂ ਫਿਰ ਕੋਈ ਰੱਖੀ ਹੈ ਨਾ ਉਹ ਕਹਿੰਦੇ ਨਾ ਕਿ ਜਦੋਂ ਕਹਿਣ ਵਾਲਿਆਂ ਦਾ ਤਾਂ ਕਹਿੰਦੇ ਕੁਝ ਨਹੀਂ ਜਾਂਦਾ ਤੇ ਕਮਾਲ ਤਾਂ ਸਹਿਣ ਵਾਲੇ ਕਰਦੇ ਆ ਪਰ ਮੈਨੂੰ ਲੱਗਦਾ ਵੀ ਐਵੇਂ ਦਾ ਵੀ ਖੇੜਾ ਸਹਿਣਾ ਜਿਹੜਾ ਤੁਹਾਡੀ ਜਾਨ ਤੇ ਬਣਾ ਵੀ
5: ਬਿਲਕੁਲ
4: ਹੈ ਨਾ ਤਾਂ ਜਿਵੇਂ ਅਸੀਂ ਹੁਣੇ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਕੁਝ ਇੱਕ ਚੀਜ਼ਾਂ ਨਾ ਜਿਹੜੀਆਂ ਉਹ ਪੈਟਰੀਆਰਕੀ ਨੇ ਸਾਡੇ ਦਿਮਾਗ ਦੇ ਵਿੱਚ ਵਾੜ ਦਿੱਤੀਆਂ ਅਸੀਂ ਚਾਹ ਕੇ ਵੀ ਉਸ ਚੀਜ਼ ਤੋਂ ਨਿਕਲ ਨਹੀਂ ਪਾਉਂਦੇ
5: ਬਿਲਕੁਲ
4: ਹੈ ਨਾ ਤਾਂ ਜਿਵੇਂ ਅਸੀਂ ਬਹੁਤ ਸਾਰੇ ਕੇਸਿਸ ਜਿਹੜੇ ਜਿਵੇਂ ਹੁਣੇ ਇੱਕ ਕੇਸ ਜਿਹੜਾ ਅਸੀਂ ਸੁਣਿਆ ਹੈ ਨਾ ਕਿ ਮਿਸ ਪੂਨੇ ਰਹੀ ਆ ਉਹ ਕੁੜੀ ਅਤੇ ਜਿਹੜੀ ਮਤਲਬ ਹਲੇ ਮਾਮਲਾ ਵਿਚਾਰ ਅਧੀਨ ਹੈ ਪਰ ਇਲਜ਼ਾਮ ਨੇ ਕਿ ਉਹਨੂੰ ਸਹੁਰਿਆਂ ਨੇ ਮਾਰਿਆ ਤੁਸੀਂ ਦੇਖੋ ਕਿ ਉਹ ਬੱਚੀ ਵੀ ਕਹਿ ਰਹੀ ਹੈ ਕਿ ਮੈਂ ਇੱਥੇ ਪਰੇਸ਼ਾਨ ਹਾਂ ਮੈਂ ਘਰ ਵਾਪਸ ਆਉਣਾ ਹੈ ਪਰ ਉਹਨੂੰ ਕੀ ਕਿਹਾ ਜਾ ਰਿਹਾ ਕਿ ਤੂੰ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰ
6: ਸੋ ਗੱਲ ਉਹੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਐਡਜਸਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਹਰ ਇੱਕ ਬੰਦੇ ਦੀ ਸਹਿਣ ਸ਼ਕਤੀ ਦਾ ਲੈਵਲ ਅਤੇ ਕਿਸ ਤਰ੍ਹਾਂ ਦੀਆਂ ਗੱਲਾਂ ਉਹਨੇ ਸਹਿਣੀਆਂ ਨੇ ਇਹਨਾਂ ਦੇ ਵਿੱਚ ਵੀ ਡਿਫਰੈਂਸ ਸਮਝਾਉਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਆ ਕਿ ਕੋਈ ਵੀ ਚੀਜ਼ ਹੱਦ ਤੋਂ ਵੱਧ ਨਹੀਂ ਹੋਣੀ ਚਾਹੀਦੀ ਘੱਟੋ ਘੱਟ ਜਿਵੇਂ ਕਿ ਸੁਪਰੀਮ ਕੋਰਟ ਨੇ ਇਹ ਗੱਲ ਵੀ ਕਿਹਾ ਕਿ ਕੁੜੀ ਜੇ ਤੁਹਾਡੇ ਘਰੇ ਆ ਜਾਂਦੀ ਹੈ ਤਾਂ ਉਹ ਜ਼ਿਆਦਾ ਬਿਹਤਰ ਆ ਬਜਾਏ ਇਹਦੇ ਕਿ ਉਹਦੀ ਡੈੱਡ ਬੋਡੀ ਤੁਹਾਡੇ ਘਰੇ ਆਵੇ ਸੋ ਕੋਸ਼ਿਸ਼ ਇਹੀ ਕਰੋ ਕਿ ਜੇ ਤੁਸੀਂ ਸਬਰ ਸਿਖਾਉਣਾ ਤਾਂ ਸਹੀ ਗੱਲਾਂ ਨੂੰ ਸਹੀ ਕਹਿਣਾ ਅਤੇ ਗਲਤ ਨੂੰ ਗਲਤ ਕਹਿਣਾ ਅਸੀਂ ਜ਼ਰੂਰ ਸਿਖਾਈਏ ਅਤੇ ਜੇ ਸਾਡੇ ਬੱਚਿਆਂ ਨੂੰ ਅਸੀਂ ਇਹ ਚੀਜ਼ ਸਿਖਾ ਰਹੇ ਹਾਂ ਤਾਂ ਉਹਨਾਂ ਦਾ ਸਾਥ ਵੀ ਦਈਏ ਇਸ ਚੀਜ਼ ਨੂੰ ਸਾਨੂੰ ਤੋੜਨਾ ਪੈਣਾ ਕਿ ਜੇ ਕੁੜੀ ਇੱਕ ਵਾਰ ਵਿਆਹੀ ਗਈ ਤਾਂ ਉਹ ਦੁਬਾਰਾ ਘਰੇ ਵਾਪਸ ਨਹੀਂ ਆ ਸਕਦੀ ਹੈ ਨਾ ਜੇ ਹੁਣ ਅਸੀਂ ਇਸ ਬੱਚੀ ਦੀ ਗੱਲ ਕਰਦੇ ਹਾਂ ਤਾਂ ਪੜ੍ਹੀ ਲਿਖੀ ਸੀ ਕਮਾਉਂਦੀ ਵੀ ਸੀ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਨੇ ਜਿਹੜੀਆਂ ਕਮਾਉਂਦੀਆਂ ਨਹੀਂ ਹੈਗੀਆਂ ਸੋ ਉਹਨਾਂ ਦੀ ਹਾਲਤ ਕਿੰਨੀ ਜ਼ਿਆਦਾ ਤਰਸਯੋਗ ਹੋਏਗੀ ਕਿ ਘਰ ਚੋਂ ਕਿੰਨੀਆਂ ਵੀ ਜ਼ਿਆਦਾ ਪਰੇਸ਼ਾਨ ਕਿਉਂ ਨਾ ਹੋਣ ਪਰ ਉਹ ਆਪਣੇ ਪੇਕੇ ਘਰੇ ਵਾਪਸ ਨਹੀਂ ਆ ਸਕਦੀਆਂ ਕਿਉਂਕਿ ਉੱਥੇ ਆਉਣ ਦੀ ਮਨਾਹੀ ਹੈ ਕਿਉਂਕਿ ਸ਼ੁਰੂ ਤੋਂ ਇਹ ਚੀਜ਼ ਚੱਲੀ ਆਉਂਦੀ ਹੈ ਕਿ ਜੇ ਕੁੜੀ ਇੱਕ ਵਾਰ ਵਿਆਹੀ ਗਈ ਤਾਂ ਉਹਦੀ ਅਰਥੀ ਆਉਂਦੀ ਹੈ ਹਾਲਾਂਕਿ ਇਹ ਚੀਜ਼ਾਂ ਬਦਲੀਆਂ ਨੇ ਪਰ ਫਿਰ ਵੀ ਇਹਦਾ ਰੂਪ ਬਦਲ ਗਿਆ ਜੇ ਕੁੜੀ ਕਹਿੰਦੇ ਨੀ ਤੁਸੀਂ ਵੀ ਸ਼ਾਇਦ ਪੜ੍ਹਿਆ ਹੋਏਗਾ ਕਿਤੇ ਕਿ ਜਿਹੜੀਆਂ ਕੁੜੀਆਂ ਆਪਣੇ ਘਰਾਂ ਚ ਸਹੁਰੇ ਘਰੇ ਹੱਸਦੀਆਂ ਵੱਸਦੀਆਂ ਨੇ ਪੇਕੇ ਵੀ ਉਹਨਾਂ ਨੂੰ ਹੀ ਜੀ ਆਇਆਂ ਨੂੰ ਕਹਿੰਦੇ ਨੇ ਜਿਹੜੀਆਂ ਦੁਖੀ ਨੇ ਉਹਨਾਂ ਨੂੰ ਪੇਕੇ ਵੀ ਘਰੇ ਰੱਖ ਕੇ
4: ਰਾਜ਼ੀ ਮੈਂ ਜਿਹੜੀ ਸ਼ਾਇਦ ਦੂਸਰੀ ਜਿਹੜੀ ਕੁੜੀ ਦੀਪਿਕਾ ਨਾਮ ਹੈ ਮੈਂ ਜਦੋਂ ਉਹਨਾਂ ਦੇ ਫਾਦਰ ਦੀ ਸਟੇਟਮੈਂਟ ਸੁਣੀ ਤਾਂ ਮੈਂ ਬਿਲਕੁਲ ਹੈਰਾਨ ਸੀ ਉਹ ਕਿੰਨਾ ਕੁਝ ਗਿਣਾ ਰਹੇ ਸੀ ਕਿ ਅਸੀਂ ਵਿਆਹ ਦੇ ਵਿੱਚ ਇਹ ਮਹਿੰਗੀ ਕਾਰ ਦਿੱਤੀ ਹੈ ਹਨਾ ਤੇ ਅੱਧਾ ਕਿਲੋ ਦੇ ਕਰੀਬ ਉਹ ਕਹਿੰਦੇ ਮੈਂ ਗੋਲਡ ਦਿੱਤਾ ਹੈ ਤੇ ਇੰਨਾ ਕੈਸ਼ ਦਿੱਤਾ ਹੈ ਮਤਲਬ ਜੇ ਅਸੀਂ ਅੰਦਾਜ਼ਾ ਲਾਈਏ ਤਾਂ 3-4 ਕਰੋੜ ਰੁਪਇਆ ਜਿਹੜਾ ਸੀ ਉਹ ਸਹੁਰੇ ਪਰਿਵਾਰ ਨੂੰ ਦੇ ਚੁੱਕੇ ਸੀ ਤੇ ਹਾਲੇ ਵੀ ਪ੍ਰੈਸ਼ਰ ਸੀ ਕਿ ਹੋਰ ਦਹੇਜ ਜਿਹੜਾ ਹੈ ਉਹ ਤੁਸੀਂ ਲੈ ਕੇ ਆਓ ਤਾਂ ਮੈਂ ਪੜ੍ਹਿਆ ਕਿ ਬਹੁਤ ਸਾਰੇ ਲੋਕਾਂ ਨੇ ਉਸ ਖਬਰ ਦੇ ਥੱਲੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਕੀਤੇ ਹੋਏ ਸੀ ਕਿ ਤੁਸੀਂ ਇੰਨਾ ਕੁਝ ਲੜਕੇ ਵਾਲਿਆਂ ਨੂੰ ਦੇਤਾ ਪਰ ਤੁਹਾਡੇ ਘਰ ਦੇ ਵਿੱਚ ਇੰਨੀ ਥਾਂ ਨਹੀਂ ਸੀ ਕਿ ਤੁਸੀਂ ਆਪਣੀ ਧੀ ਨੂੰ ਆਪਣੇ ਘਰੇ ਰੱਖ ਸਕੋ
5: ਬਿਲਕੁਲ
4: ਤੁਹਾਡੇ ਤੋਂ ਆਪਣੀ ਧੀ ਨੂੰ ਆਪਣੇ ਘਰ ਨਹੀਂ ਰੱਖ ਹੋਇਆ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਪਰ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੈ ਨਾ
6: ਜਿਸ ਤਨ ਲਾਗੇ ਸੋ ਤਨ ਜਾਣੇ ਇਹ ਗੱਲ ਤਾਂ ਹੀ ਕਹੀ ਗਈ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਪਰ ਮੈਨੂੰ ਲੱਗਦਾ ਰਣਦੀਪ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਹੈ ਨਾ ਉਹ ਕੋਈ ਵੀ ਬੱਚੀ ਹੈ ਇੱਕ ਘਰ ਦੇ ਵਿੱਚ 20-25 ਸਾਲ ਤੱਕ ਪਲਦੀ ਹੈ ਤੇ ਫਿਰ ਉਹ 1 ਸਾਲ ਦੇ ਵਿੱਚ ਜਾਂ 6 ਮਹੀਨਿਆਂ 'ਚ 5 ਮਹੀਨਿਆਂ 'ਚ ਇੰਨੀ ਪਰਾਈ ਹੋ ਜਾਂਦੀ ਹੈ ਕਿ ਉਹਦੀ ਗੱਲ ਸੁਣਨ ਲਈ ਵੀ

0: ਅਸੀਂ ਤਿਆਰ ਨਹੀਂ ਹੁੰਦੇ ਅਤੇ ਘਰੇ ਬਹਿ ਕੇ ਬਿਠਾ ਕੇ ਸਮਝਾਉਣ ਦੇ ਲਈ ਜਾਂ ਫਿਰ ਗੱਲ ਸੁਣਨ ਦੇ ਲਈ ਵੀ ਸਾਡੇ ਕੋਲ ਟਾਈਮ ਨਹੀਂ ਹੈ ਅਤੇ ਅਸੀਂ ਸਿਰਫ ਉਹਨੂੰ ਐਡਜਸਟ ਕਰਨ ਦੀ ਹੀ ਸਲਾਹ ਦਿੰਦੇ ਹਾਂ।
1: ਮੈਂ ਸਿਰਫ ਇੱਕ ਚੀਜ਼ ਤੋਂ ਹੈਰਾਨ ਹੁੰਦੀ ਹਾਂ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਨਾ, ਮੈਨੂੰ ਇੱਕ ਗੱਲ ਚੇਤੇ ਆ ਰਹੀ ਸੀ ਕਿ ਮੈਡਮ ਸ਼ਹਿਨਾਜ਼ ਉਹਨਾਂ ਨੇ ਇੱਕ ਵਾਰ ਇਹ ਗੱਲ ਕਹੀ ਸੀ ਅਤੇ ਮੈਂ ਜਦੋਂ ਇਸ ਚੀਜ਼ ਨੂੰ ਡੀਪਲੀ ਸੋਚਿਆ ਕਿ ਹਾਂ ਇਹ ਗੱਲ ਕਿੱਡੀ ਵੱਡੀ ਸੱਚਾਈ ਹੈ। ਉਹ ਕਹਿੰਦੇ ਸੀ ਇੱਕ ਵਾਰ ਕਿ ਪਿਛਲੇ ਸਾਲ ਵੀ ਇੱਕ ਡਾਕਟਰ ਦਾ ਕੇਸ ਹੋਇਆ ਸੀ, ਲੜਕੀ ਜਿਹੜੀ ਡਾਕਟਰ ਸੀ ਅਤੇ ਉਹ ਜਿਹੜਾ ਹੈ ਉਹ ਸਹੁਰਿਆਂ ਨੇ ਮਤਲਬ ਉਹਨੂੰ ਮਾਰਿਆ ਸੀ ਅਤੇ ਉਸ ਵੇਲੇ ਨਾ ਅਸੀਂ ਉਸ ਕੇਸ ਬਾਰੇ ਗੱਲ ਕਰ ਰਹੇ ਸੀ ਆਮ ਹੀ ਬੈਠੇ ਹੋਏ, ਤਾਂ ਉਹਨਾਂ ਨੇ ਇੱਕ ਗੱਲ ਕਹੀ। ਉਹ ਕਹਿੰਦੇ ਕਿ ਮੈਂ ਇੱਕ ਚੀਜ਼ ਤੋਂ ਹੈਰਾਨ ਹਾਂ ਕਿ ਜਦੋਂ ਬੱਚਾ ਛੋਟਾ ਹੁੰਦਾ, ਛੋਟੇ ਬੱਚੇ ਅਕਸਰ ਗਲੀ ਗੁਆਂਢ 'ਚ ਲੜਦੇ ਆ ਅਤੇ ਕਹਿੰਦੇ ਕਿ ਜਿਹੜੀਆਂ ਮਾਵਾਂ ਨੇ ਉਹ ਗਲੀ ਗੁਆਂਢ ਦੇ ਵਿੱਚ ਲੜਨ ਪਹੁੰਚ ਜਾਂਦੀਆਂ ਵੀ ਤੁਸੀਂ ਸਾਡੇ ਨਿਆਣੇ ਨੂੰ ਕਿਵੇਂ ਕਿਹਾ, ਹੈ ਨਾ, ਤੁਸੀਂ ਮੇਰੇ ਬੱਚੇ ਨੂੰ ਕਿਵੇਂ ਕਿਹਾ। ਫਿਰ ਕਹਿੰਦੇ ਕਿ ਤੁਹਾਡਾ ਬੱਚਾ ਵਿਆਹਿਆ ਜਾਂਦਾ ਅਤੇ ਫਿਰ ਤੁਹਾਨੂੰ ਪਤਾ ਵੀ ਹੁੰਦਾ ਕਿ ਉਸ ਘਰ 'ਚ ਤੁਹਾਡਾ ਬੱਚਾ ਤੰਗ ਹੈ, ਉਹਦੇ ਨਾਲ ਮਿਸਬਿਹੇਵ ਹੋ ਰਿਹਾ, ਉਹਦੇ ਨਾਲ ਮਾਰ ਕੁੱਟ ਹੋ ਰਹੀ ਹੈ, ਫਿਰ ਤੁਸੀਂ ਉੱਥੇ ਕਿਉਂ ਛੱਡ ਦਿੰਦੇ ਹੋ ਆਪਣੇ ਨਿਆਣੇ ਨੂੰ? ਉਹ ਨਿਆਣਾ ਜਿਹਨੂੰ ਤੁਸੀਂ ਕਿਸੇ ਦੀ ਉਂਗਲ ਲੱਗੀ ਬਰਦਾਸ਼ਤ ਨਹੀਂ ਸੀ ਕਰਦੇ,
0: ਬਿਲਕੁਲ,
1: ਤੁਸੀਂ ਉਹਨੂੰ ਕਿਉਂ ਛੱਡ ਦਿੰਦੇ ਹੋ? ਸਿਰਫ ਇਸ ਲਈ ਕਿ ਲੋਕ ਕੀ ਕਹਿਣਗੇ?
0: ਸੋ ਇਸ ਚੀਜ਼ 'ਤੇ ਸਾਨੂੰ ਥੋੜ੍ਹਾ ਜਿਹਾ ਵਿਚਾਰ ਕਰਨ ਦੀ ਲੋੜ ਹੈ, ਆਪਣੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਕਿ ਜਿਵੇਂ ਬੱਚਿਆਂ ਨੂੰ ਅਸੀਂ ਪੜ੍ਹਾ ਰਹੇ ਹਾਂ, ਉਹਨਾਂ ਨੂੰ ਪੈਰਾਂ 'ਤੇ ਖੜੇ ਕਰੀਏ ਅਤੇ ਉਹਨਾਂ ਨੂੰ ਇਹ ਹੱਕ ਦਈਏ ਕਿ ਉਹਨਾਂ ਦਾ ਵਿਆਹ ਹੋਣ ਤੋਂ ਬਾਅਦ ਵੀ ਉਹ ਘਰ ਉਹਨਾਂ ਦਾ ਹੀ ਹੈ, ਉਹ ਜਦੋਂ ਮਰਜ਼ੀ ਉੱਥੇ ਆ ਸਕਦੀਆਂ ਨੇ, ਜਦੋਂ ਮਰਜ਼ੀ ਰਹਿ ਸਕਦੀਆਂ ਨੇ। ਇਹ ਨਹੀਂ ਹੈ ਕਿ ਉਹਨਾਂ ਨੂੰ ਆਪਣੀਆਂ ਚੀਜ਼ਾਂ ਦੱਸਣ ਦੇ ਲਈ ਇੰਤਜ਼ਾਰ ਕਰਨਾ ਪਵੇ, ਆਪਣੇ ਘਰਦਿਆਂ ਨੂੰ ਮਿਲਣ ਦੇ ਲਈ ਇੰਤਜ਼ਾਰ ਕਰਨਾ ਪਵੇ ਜਾਂ ਫਿਰ ਕਿਸੇ ਦੀ ਪਰਮਿਸ਼ਨ ਲੈਣੀ ਪਵੇ।
1: ਜੀ, ਅਤੇ ਵਿਆਹ ਕੋਈ ਜ਼ਿੰਦਗੀ ਦਾ ਆਖਰੀ ਸੱਚ ਨਹੀਂ ਹੈਗਾ ਕਿ ਹੋ ਗਿਆ ਤੇ ਹੋ ਗਿਆ, ਹੈ ਨਾ। ਜੇ ਤੁਹਾਡੀ ਨਹੀਂ ਨਿਭ ਰਹੀ ਤਾਂ ਮੈਂ ਇਸ ਗੱਲ ਦੇ ਵਿੱਚ ਬਹੁਤ ਸਟਰੋਂਗਲੀ ਬਿਲੀਵ ਕਰਦੀ ਹਾਂ ਅਤੇ ਮੈਂ ਬਹੁਤ ਚਿਰ ਪਹਿਲਾਂ ਤੋਂ ਇਹ ਗੱਲ ਕਹਿ ਰਹੀ ਹਾਂ ਕਿ ਜੇ ਤੁਹਾਡੀ ਨਹੀਂ ਨਿਭ ਰਹੀ ਤਾਂ ਤਲਾਕ ਲੈਣ ਲਈ ਹੀ ਬਣਿਆ, ਇਹ ਸਾਡੀ ਸੁਵਿਧਾ ਦੇ ਲਈ ਹੈ। ਜੇਕਰ ਤੁਹਾਡੀ ਨਹੀਂ ਨਿਭ ਰਹੀ, ਉੱਥੇ ਨਿਭਾਉਣ ਦੇ ਲਈ ਮਰ ਜਾਣਾ ਨਹੀਂ ਹੁੰਦਾ,
0: ਬਿਲਕੁਲ
1: ਇਹ ਨਹੀਂ ਹੁੰਦਾ ਕਿ ਤੁਸੀਂ ਮਰ ਹੀ ਜਾਓ ਪਰ ਤੁਸੀਂ ਉੱਥੇ ਨਿਭਾਓ,
0: ਬਿਲਕੁਲ। ਸੋ ਜ਼ਿੰਦਗੀ ਇੱਕੋ ਵਾਰ ਮਿਲੀ ਹੈ, ਜੇ ਤੁਹਾਡੀ ਨਹੀਂ ਬਣ ਰਹੀ, ਤੁਹਾਡੇ ਵਿਚਾਰਕ ਮਤਭੇਦ ਨੇ ਜਾਂ ਉੱਥੇ ਦੇ ਮਾਹੌਲ ਤੁਹਾਨੂੰ ਸੁਖਾਵਾਂ ਨਹੀਂ ਲੱਗਦਾ, ਤਾਂ ਅਲੱਗ ਹੋ ਕੇ ਆਪਣੀ ਜ਼ਿੰਦਗੀ ਨੂੰ ਹੱਸੀ ਖੁਸ਼ੀ ਤੁਸੀਂ ਗੁਜ਼ਾਰ ਸਕਦੇ ਹੋ। ਇਹ ਨਹੀਂ ਹੈ ਕਿ ਐਡਜਸਟ ਕਰਨ ਦੇ ਚੱਕਰ 'ਚ ਅਸੀਂ ਆਪਣੀ ਜ਼ਿੰਦਗੀ ਹੀ ਗਵਾ ਲਈਏ ਅਤੇ ਫਿਰ ਪਿੱਛੇ ਰਹਿਣ ਵਾਲੇ ਲੋਕਾਂ ਕੋਲ ਵੀ ਪਛਤਾਵਾ ਹੀ ਰਹਿ ਜਾਂਦਾ।
1: ਅਤੇ ਇੱਕ ਨਾ ਮਾਪੇ ਮੈਨੂੰ ਲੱਗਦਾ ਕਿ ਜਿਹੜੀ ਗਲਤੀ ਕਰਦੇ ਨੇ, ਅਸੀਂ ਅਕਸਰ ਵਿਆਹ ਵੇਲੇ ਨਾ ਅਸੀਂ ਘਰ ਬਾਰ ਦੇਖਦੇ ਹਾਂ, ਪਰਿਵਾਰ ਦੇਖਦੇ ਹਾਂ, ਹੈ ਨਾ,
0: ਬਿਲਕੁਲ,
1: ਅਸੀਂ ਮੁੰਡਾ ਨਹੀਂ ਦੇਖਦੇ ਕਿ ਮੁੰਡਾ ਮਤਲਬ ਕਿਸ ਤਰ੍ਹਾਂ ਦਾ ਹੈ, ਕੀ ਮੁੰਡਾ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਤੁਹਾਡੀ ਬੱਚੀ ਦੇ ਲਈ ਸਟੈਂਡ ਲੈ ਸਕੇਗਾ ਜਿਹਨੂੰ ਲੈਣ ਦੀ ਜ਼ਰੂਰਤ ਪਈ, ਹੈ ਨਾ।
0: ਬਹੁਤ ਵਾਰ ਇੱਦਾਂ ਹੁੰਦਾ ਰਣਦੀਪ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਦੇਖਦੇ ਹਾਂ ਅਸੀਂ ਆਪਣੇ ਆਲੇ ਦੁਆਲੇ ਰਿਸ਼ਤੇਦਾਰੀਆਂ ਦੇ ਵਿੱਚ ਕਿ ਘਰ ਬਾਰ ਦੇਖ ਲਿਆ ਕਿ ਘਰ ਬਾਰ ਵਧੀਆ ਆ, ਵਧੀਆ ਘਰ ਬਣਿਆ ਹੋਇਆ, ਹੈ ਨਾ, ਮੁੰਡੇ ਦੇ ਮਾਂ ਬਾਪ ਨੇ ਜਿਹੜੇ ਉਹਨਾਂ ਕੋਲ ਇਨਕਮ ਹੈ, ਮੁੰਡਾ ਕੁਛ ਕੰਮ ਨਹੀਂ ਕਰਦਾ, ਪਰ ਲੋਕੀ ਘਰ ਬਾਰ ਦੇਖ ਕੇ ਅਜਿਹੇ ਮੁੰਡੇ ਦੇ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿੰਦੇ ਨੇ ਤੇ ਕੱਲ ਨੂੰ ਜੇ ਉਹ ਆਪਣਾ ਸਟੈਂਡ ਹੀ ਨਹੀਂ ਲੈ ਪਾਉਂਦਾ, ਕਿਉਂਕਿ ਜੇ ਉਹ ਖੁਦ ਕਮਾ ਹੀ ਨਹੀਂ ਰਿਹਾ ਤਾਂ ਉਹ ਗਲਤ ਨੂੰ ਗਲਤ ਵੀ ਨਹੀਂ ਕਹਿ ਸਕਦਾ।
1: ਅਰੇ, ਜ਼ਿੰਦਗੀ ਨਿਕਲ ਜਾਂਦੀ ਹੈ ਸਿਰਫ ਇਸ ਆਸ ਦੇ ਵਿੱਚ, ਕਈ ਲੋਕਾਂ ਨੂੰ ਮੈਂ ਦੇਖਿਆ ਸਿਰਫ ਇਸ ਆਸ ਦੇ ਵਿੱਚ ਉਹ ਅੱਡੀਆਂ ਰਗੜਦੇ ਰਹਿੰਦੇ ਨੇ ਕਿ ਸਾਨੂੰ ਜਿਹੜੀ ਪ੍ਰੋਪਰਟੀ ਆ ਉਹ ਮਾਪਿਆਂ ਕੋਲ ਹੈਗੀ ਆ, ਹੈ ਨਾ। ਦੇਖੋ, ਮੈਂ ਕਿਸੇ ਦੇ ਖਿਲਾਫ ਗੱਲ ਨਹੀਂ ਕਰ ਰਹੀ, ਪਰ ਮੈਂ ਇਹ ਕਹਿ ਰਹੀ ਹਾਂ ਕਿ ਜਿਹਨੂੰ ਤੁਸੀਂ ਵਿਆਹ ਕੇ ਆਪਣੇ ਘਰੇ ਲੈ ਕੇ ਆਏ ਹੋ, ਤੁਹਾਡੀਆਂ ਉਹਦੇ ਪ੍ਰਤੀ, ਜੇ ਇੱਕ ਮੁੰਡਾ ਹੋਣ ਦੇ ਨਾਤੇ ਤੁਹਾਡੀਆਂ ਤੁਹਾਡੇ ਮਾਪਿਆਂ ਪ੍ਰਤੀ ਜ਼ਿੰਮੇਵਾਰੀਆਂ ਨੇ, ਤਾਂ ਜਿਹਨੂੰ ਤੁਸੀਂ ਵਿਆਹ ਕੇ ਲੈ ਕੇ ਆਏ ਹੋ ਉਹ ਵੀ ਤਾਂ ਤੁਹਾਡੇ ਸਹਾਰੇ ਆਈ ਹੈ ਨਾ,
0: ਬਿਲਕੁਲ,
1: ਉਹਦੀਆਂ ਵੀ ਜ਼ਿੰਮੇਵਾਰੀਆਂ ਹੈਗੀਆਂ ਨਾ ਤੁਹਾਡੇ ਲਈ, ਹੈ ਨਾ। ਤਾਂ ਇਹ ਤਾਂ ਨਹੀਂ ਹੈਗਾ ਕਿ ਉਹ ਮਤਲਬ ਹੁਣ ਤੁਸੀਂ ਤਾਂ ਰਾਜਾ ਬੇਟਾ ਹੋ, ਤੁਹਾਨੂੰ ਤਾਂ ਬੜੇ ਆਰਾਮ ਨਾਲ ਮਾਂ ਬਾਪਿਓ ਨੇ ਜਿਹੜਾ ਬੜੀ ਮਿਹਨਤ ਨਾਲ ਪਾਲਿਆ, ਅਤੇ ਕੁੜੀਆਂ ਕਿਹੜੇ ਇਸ ਤਰ੍ਹਾਂ ਹੀ ਪਲ ਜਾਂਦੀਆਂ,
0: ਬਿਲਕੁਲ,
1: ਹੈ ਨਾ।
0: ਸੋ ਇਸ ਗੱਲ ਦਾ ਸਾਨੂੰ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਸਿਰਫ ਘਰ ਬਾਰ ਨਾ ਦੇਖੀਏ, ਅਸੀਂ ਬੱਚੇ ਦੀ ਕਾਬਲੀਅਤ ਵੀ ਦੇਖੀਏ ਜਿਹਦੇ ਨਾਲ ਅਸੀਂ ਆਪਣੀ ਬੱਚੀ ਨੂੰ ਤੋਰ ਰਹੇ ਹਾਂ,
1: ਜੇ
0: ਕੀ ਉਹ ਤੁਹਾਡੀ ਬੱਚੀ ਦਾ ਸਾਥ ਦੇਣ ਦੇ ਲਈ ਉਹਨਾਂ ਮੈਂਟਲੀ ਪ੍ਰਿਪੇਅਰ ਹੈ, ਇਸ ਚੀਜ਼ ਦਾ ਵੀ ਸਾਨੂੰ ਖਿਆਲ
1: ਰੱਖਣਾ ਚਾਹੀਦਾ ਹੈ। ਕਿਉਂਕਿ ਮਤਲਬ ਐਜ਼ ਏ ਮਦਰ, ਮੈਂ ਕਰਮਜੀਤ ਇਹ ਗੱਲ ਮਤਲਬ ਇੱਥੇ ਲਾਈਵ ਕਹਿ ਰਹੀ ਹਾਂ, ਐਜ਼ ਏ ਮਦਰ, ਕਿਉਂਕਿ ਮੈਂ ਇੱਕ ਬੇਟੀ ਦੀ ਮਾਂ ਹਾਂ, ਤਾਂ ਜਿਸ ਤਰ੍ਹਾਂ ਦੀਆਂ ਖਬਰਾਂ ਮੈਂ ਸੁਣ ਰਹੀ ਹਾਂ, ਮੇਰੇ ਮਨ ਦੇ ਵਿੱਚ ਅਕਸਰ ਇਹ ਵਿਚਾਰ ਵਾਰ ਵਾਰ ਆਉਂਦਾ ਕਿ ਮੈਂ ਆਪਣੀ ਬੱਚੀ ਦਾ ਕਦੇ ਵਿਆਹ ਨਹੀਂ ਕਰੂੰਗੀ।
0: ਬਿਲਕੁਲ,
1: ਜੇ ਇਸ ਤਰ੍ਹਾਂ ਦੇ ਮਤਲਬ ਜਿਸ ਤਰ੍ਹਾਂ ਦੇ ਅਸੀਂ ਹਾਲ ਦੇਖ ਰਹੇ ਹਾਂ, ਹੈ ਨਾ, ਕਿ ਅਸੀਂ ਸ਼ਾਇਦ ਸਾਨੂੰ ਹਲੇ ਬਹੁਤ ਕੁਝ ਜਿਹੜਾ ਹੈਗਾ ਉਹ ਸਿੱਖਣ ਦੀ ਜ਼ਰੂਰਤ ਹੈ ਕਿ ਅਸੀਂ ਇੱਕ ਸੱਭਿਅਕ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ।
0: ਬਿਲਕੁਲ।

0: ਮਨ ਕੀ ਬਾਤ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਨੱਬੇ ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
3: ਜੀ ਕਰਨ ਜੀ, ਤਾਂ ਅਸੀਂ ਗੱਲ ਕਰ ਰਹੇ ਸੀ ਕਿ ਹੱਦ ਤੋਂ ਜ਼ਿਆਦਾ ਜਿਹੜੀ ਸਹਿਣਸ਼ੀਲਤਾ ਹੈ ਇਹ ਖਤਰਨਾਕ ਹੁੰਦੀ ਹੈ।
4: ਬਿਲਕੁਲ।
3: ਅਤੇ ਅਸੀਂ ਪਿੱਛੇ ਜੇ 1-2 ਖਬਰਾਂ ਜਿਹੀਆਂ ਵੀ ਸੁਣੀਆਂ, ਹੈ ਨਾ, ਜਿੱਥੇ ਕੁੜੀਆਂ ਵੱਲੋਂ ਵੀ ਬਹੁਤ ਗਲਤ ਕੀਤਾ ਗਿਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਨ੍ਹਾਂ ਨੇ ਤਾਂ ਮਤਲਬ ਉਸ ਚੀਜ਼ ਦਾ ਫਾਇਦਾ ਚੱਕਿਆ, ਉਹਨਾਂ ਨੇ ਤਾਂ ਫਿਰ ਧੱਜੀਆਂ ਉਡਾਈਆਂ।
4: ਬਿਲਕੁਲ,
3: ਹੈ ਨਾ। ਅਤੇ ਜਿਹੜੀਆਂ ਜ਼ਰੂਰਤਮੰਦ ਸੀ, ਜਿਨ੍ਹਾਂ ਨਾਲ ਅਨਿਆਂ ਹੋ ਰਿਹਾ ਸੀ, ਉਹ ਬੋਲ ਵੀ ਨਹੀਂ ਸਕੀਆਂ, ਕਿਉਂਕਿ ਸੋਸਾਇਟੀ ਦਾ ਪ੍ਰੈਸ਼ਰ ਹੀ ਇੱਕ ਜਿਹੜਾ ਹੈ ਉਹ ਇੰਨਾ ਜ਼ਿਆਦਾ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਜਦੋਂ 1-2 ਘਟਨਾਵਾਂ ਜਿਹੜੀਆਂ ਨੇ ਉਹ ਮੁੰਡਿਆਂ ਨਾਲ ਹੋਈਆਂ, ਹੈ ਨਾ।
4: ਬਿਲਕੁਲ। ਤਾਂ ਮੈਂ ਲਿਟਰਲੀ ਇਹ ਗੱਲ ਦੇ ਉੱਤੇ ਮੈਂ ਇਸ ਕਰਕੇ ਗੱਲ ਕਰਨ ਲੱਗੀ ਹਾਂ ਰਣਦੀਪ, ਕਿ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਗੱਲ ਕੀਤੀ ਹੈ, ਸਪੈਸ਼ਲੀ ਮੁੰਡਿਆਂ ਨੇ ਇਹ ਗੱਲ ਕਹੀ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਆਪਣੇ ਰਿਸ਼ਤੇਦਾਰੀਆਂ 'ਚੋਂ ਜਾਂ ਜਾਣ ਪਹਿਚਾਣ 'ਚੋਂ ਕਿ ਅਸੀਂ ਵਿਆਹ ਨਹੀਂ ਕਰਾਉਣਾ, ਕਿਉਂਕਿ ਕੁੜੀਆਂ ਤਾਂ ਮਾਰ ਕੇ ਨੇੜਲੇ ਡਰੰਮ 'ਚ ਪਾ ਦਿੰਦੀਆਂ ਨੇ, ਜਾਂ ਇਸ ਤਰ੍ਹਾਂ ਕਰਦੇ ਨੇ, ਜਾਂ ਮੰਗ ਕਰਦੀਆਂ ਨੇ ਪੈਸਿਆਂ ਦੀ, ਮਤਲਬ ਉਹਨਾਂ ਕੋਲ ਰੀਜ਼ਨ ਸੀ। ਜਦਕਿ ਇਸ ਤਰ੍ਹਾਂ ਦੀਆਂ ਘਟਨਾਵਾਂ 1-2 ਨੇ, ਕੁਛ 1% ਨੇ, ਪਰ ਕੁੜੀਆਂ ਦੇ ਨਾਲ ਇਸ ਤਰ੍ਹਾਂ ਦੀ ਤਸ਼ੱਦਦ ਹੈ, ਵਾਇਲੈਂਸ ਹੈ, ਕੁੜੀਆਂ ਨੂੰ ਸ਼ੁਰੂ ਤੋਂ ਲੈ ਕੇ ਅਸੀਂ ਦੇਖਦੇ ਹੀ ਹਾਂ ਹੁਣ ਤੱਕ ਵੱਡੇ ਹੋ ਗਏ ਨੇ ਵੱਡੇ, ਕਿ ਉਹਨਾਂ ਨੂੰ ਕਿਸ ਤਰ੍ਹਾਂ ਦਹੇਜ ਦੇ ਲਈ ਪ੍ਰਤਾੜਿਤ ਕੀਤਾ ਜਾਂਦਾ, ਉਸ ਤੋਂ ਇਲਾਵਾ ਉਹਨਾਂ ਨੂੰ ਮਾਰਿਆ ਵੀ ਜਾਂਦਾ ਹੈ। ਸੋ ਕੁੜੀਆਂ ਨੂੰ ਤਾਂ ਇਹ ਗੱਲ ਕਹਿਣ ਦਾ ਹੱਕ ਵੀ ਨਹੀਂ ਹੈ ਕਿ ਅਸੀਂ ਵਿਆਹ ਨਹੀਂ ਕਰਾਉਣਾ।
3: ਤੁਸੀਂ ਦੇਖੋ ਕਿ ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਨਾ ਉਹ ਜਾਇਜ਼ ਹੈ। ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ, ਹੈ ਨਾ, ਕਿਵੇਂ ਨੇ। ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਨਾ ਇੱਕ ਦੂਰਦਰਸ਼ਨ ਦੇ ਉੱਤੇ ਇੱਕ ਐਡ ਆਉਂਦੀ ਹੁੰਦੀ ਸੀ, ਜਿਹਦੇ 'ਚ ਨਾ ਉਹ ਇੱਕ ਗੁੱਡੀ ਨੂੰ ਅੱਗ ਲਾ ਕੇ ਤੁਹਾਨੂੰ ਦਿਖਾਉਂਦੇ ਹੁੰਦੇ ਸੀ ਕਿ ਜੇ ਤੁਹਾਡੀ ਬੇਟੀ ਦੇ ਨਾਲ ਇਹ ਹਾਦਸਾ ਹੋ ਜਾਏ ਤਾਂ ਤੁਸੀਂ ਕੀ ਕਰਨਾ। ਉਹ 'ਚ ਪਹਿਲਾਂ ਗੁੱਡੀ ਨੂੰ ਅੱਗ ਲਗਾਈ ਜਾਂਦੀ ਸੀ, ਫਿਰ ਉਹਨੂੰ ਦੱਸਿਆ ਜਾਂਦਾ ਸੀ ਕਿ ਇਹਦੇ ਤੁਰੰਤ ਪਾਣੀ ਪਾਓ, ਜਾਂ ਮਤਲਬ ਜਿਹੜਾ ਹੈਗਾ ਇਹਨੂੰ ਕੰਬਲ 'ਚ ਲਪੇਟੋ ਫਟਾਫਟ, ਅਤੇ ਹੋਰ ਕੋਈ ਕਿਸੇ ਚੀਜ਼ ਦੀ ਵਰਤੋਂ ਨਾ ਕਰੋ
4: ਨਾ ਕਰੋ।
3: ਮਤਲਬ ਉਸ ਵੇਲੇ ਜਿਹੜਾ ਦੌਰ ਸੀ ਉਹ ਇੰਨਾ ਖਤਰਨਾਕ ਸੀ, ਕਿਸੇ ਵੱਡੇ ਪੱਧਰ ਦੇ ਉੱਤੇ ਦਹੇਜ ਲਈ ਕੁੜੀਆਂ ਨੂੰ ਜਿਹੜਾ ਹੈਗਾ ਉਹ ਮਾਰਿਆ ਜਾਂਦਾ ਸੀ, ਜਾਂ ਉਹਨਾਂ ਦੇ ਨਾਲ ਅਨਿਆਂ ਹੁੰਦਾ ਸੀ ਕਿ ਮਤਲਬ ਇੰਨੀ ਜ਼ਿਆਦਾ ਉਹਨਾਂ ਦੀ ਜਿਹੜੀ ਬੁਰੀ ਹਾਲਤ ਸੀ ਕਿ ਉਹਨਾਂ ਚੀਜ਼ਾਂ ਨੂੰ ਨਾਰਮਲਾਈਜ਼ ਕਰਨ ਦੇ ਲਈ ਟੀਵੀ 'ਤੇ ਵੀ ਦੱਸਿਆ ਜਾਣ ਲੱਗ ਪਿਆ ਸੀ ਕਿ ਜੇ ਅਜਿਹਾ ਹੋ ਜਾਂਦਾ ਤਾਂ ਤੁਸੀਂ ਇਹ ਕਰਨਾ। ਮਤਲਬ ਤੁਸੀਂ ਸੋਚੋ ਕਿ ਤ੍ਰਾਸਦੀ ਕਿੰਨੇ ਵੱਡੇ ਪੱਧਰ ਦੀ ਹੋਏਗੀ ਉਹ, ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਮਤਲਬ ਮੈਂ ਆਪਣੇ ਬਚਪਨ ਦੇ ਵਿੱਚ 1-2 ਚੀਜ਼ਾਂ ਇਸ ਤਰ੍ਹਾਂ ਦੀਆਂ ਦੇਖੀਆਂ ਨੇ ਕਿ ਜਦੋਂ ਅਸੀਂ ਨਿੱਕੇ ਹੁੰਦੇ ਨਾਨਕੇ ਜਾਂਦੇ ਸੀ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਦੁਆਬੇ ਦੇ ਵਿੱਚ ਮੇਰੇ ਨਾਨਕੇ ਨੇ, ਅਤੇ ਜਦੋਂ ਅਸੀਂ ਜਾਂਦੇ ਸੀ ਨਾ ਤਾਂ ਦੁਆਬਾ ਜਿਹੜੀ ਬੈਲਟ ਆ ਅਸੀਂ ਉਹਨੂੰ ਕਾਫੀ ਮਤਲਬ ਡਿਵੈਲਪ ਮੰਨਦੇ ਹਾਂ, ਕਿਉਂਕਿ ਉਹ ਜਿਹੜਾ

0: ਇਲਾਕਾ ਹੈ ਉਹ ਬਹੁਤ ਪਹਿਲਾਂ ਵਿਦੇਸ਼ ਦੇ ਵਿੱਚ ਚਲਾ ਗਿਆ ਸੀ। ਉੱਥੇ ਨਾ ਮੇਰੇ ਮਦਰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੀ ਇੱਕ ਸਹੇਲੀ ਨੂੰ ਮਿਲ ਕੇ ਆਉਣਾ ਜਿਹੜੀ ਉਹਨਾਂ ਦੇ ਨਾਲ ਪੜ੍ਹਦੀ ਸੀ।
1: ਜੀ
0: ਅਤੇ ਫਿਰ ਜਦੋਂ ਅਸੀਂ, ਮੇਰੇ ਖਿਆਲ ਮੈਂ 6ਵੀਂ 7ਵੀਂ ਦੇ ਵਿੱਚ ਸੀ ਜਦੋਂ ਮੈਂ ਨਾਲ ਉਹਨਾਂ ਨੂੰ ਮਿਲਣ ਗਈ, ਤਾਂ ਮੈਨੂੰ ਉਸ ਟਾਈਮ ਮੇਰੇ ਮਦਰ ਨੇ ਇਹ ਗੱਲ ਦੱਸੀ ਸੀ ਕਿ ਉਹ ਬੈੱਡ ਤੋਂ ਉੱਠ ਨਹੀਂ ਸਕਦੇ, ਉਹਨਾਂ ਦੀਆਂ ਜਿਹੜੀਆਂ ਨੇ ਉਹ ਦੋਵੇਂ ਲੱਤਾਂ ਨਹੀਂ ਸੀਗੀਆਂ। ਅਤੇ ਉਹਨਾਂ ਨੇ ਦੱਸਿਆ ਕਿ, ਮਤਲਬ ਮੈਂ ਉਹਨਾਂ ਨੂੰ ਕਿਹਾ ਕਿ ਫਿਰ ਤੁਹਾਡੇ ਨਾਲ ਪੜ੍ਹਦੇ ਕਿਵੇਂ ਸੀ, ਹੈ ਨਾ। ਤਾਂ ਉਹਨਾਂ ਨੇ ਦੱਸਿਆ ਕਿ ਪਹਿਲੇ ਤਾਂ ਠੀਕ ਸੀ, ਇਹਨਾਂ ਦੇ ਮਤਲਬ ਸਹੁਰਿਆਂ ਨੇ ਇਹ ਹਾਲ ਕੀਤਾ, ਅਤੇ ਹੁਣ ਇਹ ਇੱਥੇ ਆਪਣੇ ਭਰਾ ਭਰਜਾਈਆਂ ਕੋਲ ਹੀ ਰਹਿੰਦੀ ਹੈ।
1: ਰਹਿੰਦੀ
0: ਅਤੇ
1: ਹੈ।
0: ਮੈਂ ਕਿਹਾ ਇਹਨਾਂ ਦੇ ਬੱਚੇ ਕਹਿੰਦੇ ਉਹ ਸਹੁਰਿਆਂ ਕੋਲ ਨੇ, ਮਤਲਬ ਉਹ ਵੀ ਚੀਜ਼ਾਂ ਮਤਲਬ ਉਸ ਜਨਰੇਸ਼ਨ ਨੇ ਦੇਖੀਆਂ, ਹੈ ਨਾ, ਕਿ ਉਸ ਹੱਦ ਤੱਕ ਜਿਹੜਾ ਹੈਗਾ ਉਹਨਾਂ ਨੇ ਬਰਦਾਸ਼ਤ ਕੀਤਾ। ਅਤੇ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਅਸੀਂ ਕਈ ਵਾਰ ਖੁੱਲ੍ਹ ਕੇ ਉਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ
1: ਨਹੀਂ
0: ਕਰਦੇ,
1: ਕਰਦੇ
0: ਹੈ ਨਾ।
1: ਬਿਲਕੁਲ।
0: ਬੱਚੀਆਂ ਦੀ ਗੱਲ ਛੱਡੋ, ਉਹ ਤਾਂ ਬੱਚੀਆਂ ਨੇ, ਨਿਆਣੀਆਂ ਨੇ, ਹੈ ਨਾ, ਕਿ ਅਸੀਂ ਮੈਚੋਰ ਹਾਂ, ਅਸੀਂ ਵੱਡੇ ਹਾਂ, ਅਸੀਂ 35-36 ਸਾਲਾਂ ਦੇ ਹੋ ਗਏ, ਹੈ ਨਾ, ਕਿ ਸਾਡੇ ਨਾਲ ਛੇੜਛਾੜ ਨਹੀਂ ਹੁੰਦੀ, ਕਿ ਅਸੀਂ ਬਹੁਤ ਈਜ਼ੀਲੀ ਟਰੈਵਲ ਕਰ ਲੈਂਦੇ ਹਾਂ ਬੱਸਾਂ ਦੇ ਵਿੱਚ,
1: ਬਿਲਕੁਲ।
0: ਜਾਂ ਔਨ ਰੋਡ ਅਸੀਂ ਬੜਾ ਸੇਫਲੀ ਚਲੇ ਜਾਂਦੇ ਹਾਂ, ਕਿ ਸਾਨੂੰ ਕਿਸੇ ਬਦਤਮੀਜ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ,
1: ਜੀ
0: ਜਾਂ ਕਿ ਸਾਡੇ ਸਮਾਜ ਨੇ ਇਹ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਬਦਲੀਆਂ ਕਿ ਹਾਂ ਨੂੰਹ ਕੰਮ ਕਾਜੀ ਹੈ ਤਾਂ ਘਰ ਦੇ ਕੰਮ ਦੇ ਵਿੱਚ ਉਹਦੀ ਮਦਦ ਜਿਹੜੀ ਹੈ ਉਹ ਹੋ ਸਕਦੀ ਹੈ, ਅਤੇ ਜੇ ਪਤੀ ਕਰਵਾ ਰਿਹਾ ਤਾਂ ਫਿਰ ਇਹ ਜਿਹੜਾ ਹੈ ਜੋਰੂ ਦਾ ਗੁਲਾਮ, ਹੈ ਨਾ।
1: ਬਿਲਕੁਲ। ਦੇਖੋ ਮੈਨੂੰ ਇੱਦਾਂ ਲੱਗਦਾ ਨਾ ਕਿ ਸਾਡੇ ਸਮਾਜ ਦੀ ਇਹ ਤਰਾਸਦੀ ਰਹੀ ਹੈ ਕਿ ਸ਼ੁਰੂ ਤੋਂ ਹੀ ਕੋਈ ਵੀ ਚੀਜ਼ ਸਿਖਾਉਣ, ਜੇ ਅਸੀਂ ਕਹਿੰਦੇ ਹਾਂ ਨੈਤਿਕ ਕਦਰਾਂ ਕੀਮਤਾਂ
0: ਜੀ
1: ਸਿਖਾਉਣ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਸਮਾਜ ਨੇ, ਉਹ ਸਿਰਫ ਕੁੜੀਆਂ ਵਾਸਤੇ ਹੀ ਹੈ। ਮੁੰਡਿਆਂ ਨੂੰ ਅਸੀਂ ਇਹ ਚੀਜ਼ਾਂ ਕਦੇ ਸਿਖਾਈਆਂ ਹੀ ਨਹੀਂ ਹੈਗੀਆਂ, ਜਿਹਦਾ ਨਤੀਜਾ ਅੱਜ ਭੁਗਤਣਾ ਪੈ ਗਿਆ ਕਿ ਕੁੜੀਆਂ ਚਾਹੇ ਪੜ੍ਹ ਲਿਖ ਵੀ ਗਈਆਂ ਨੇ, ਉਹ ਕਮਾ ਵੀ ਰਹੀਆਂ ਨੇ, ਪਰ ਫਿਰ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਲਗਾਤਾਰ ਹੋ ਰਹੇ ਨੇ।
0: ਜੀ
1: ਤੇ ਪੜ੍ਹੇ ਲਿਖੇ ਲੋਕ ਜਿਵੇਂ ਅਸੀਂ ਕਹਿੰਦੇ ਹਾਂ ਨਾ, ਤੇ ਕੁੜੀਆਂ ਦੀ ਗੱਲ ਤੁਸੀਂ ਕੀਤੀ ਹੈ ਕਿ ਖੁੱਲ੍ਹ ਕੇ ਉਹ ਕੁਛ ਨਹੀਂ ਕਰਦੀਆਂ, ਅਸੀਂ ਦੇਖਦੇ ਹਾਂ ਵੀ ਅੱਜ ਦੇ ਦੌਰ 'ਚ ਸੋਸ਼ਲ ਮੀਡੀਆ ਵੀ ਸਾਰੇ ਚਲਾਉਂਦੇ ਨੇ, ਹੈ ਨਾ, ਤੋ ਸੋਸ਼ਲ ਮੀਡੀਆ ਤੇ ਚਲਾਉਣ ਵਾਲੀਆਂ ਕੁੜੀਆਂ ਕਿੰਨੀਆਂ ਕੁ ਸੇਫ ਨੇ, ਹੈ ਨਾ, ਲੋਕੀ ਉਹਨਾਂ ਨੂੰ ਇਨਬਾਕਸ 'ਚ ਆ ਕੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਹੈ ਨਾ, ਈਵਨ
0: ਬਿਲਕੁਲ
1: ਕਿ ਕੁੜੀਆਂ ਨੂੰ ਹਾਰ ਕੇ ਉਹਨਾਂ ਦੇ ਘਰ ਦੇ ਇਹ ਸਮਝਾਉਂਦੇ ਨੇ ਕਿ ਤੁਹਾਨੂੰ ਆਪਣਾ ਅਕਾਊਂਟ ਹੈ ਜਿਹੜਾ ਬੰਦ ਕਰ ਦੇਣਾ ਚਾਹੀਦਾ,
0: ਦੇਖੋ
1: ਨਹੀਂ ਚਲਾਉਣਾ ਚਾਹੀਦਾ, ਹੈ
0: ਮੈਂ
1: ਨਾ,
0: ਥੋੜੇ ਦਿਨ
1: ਜਾਂ ਤੁਹਾਨੂੰ
0: ਪਹਿਲੇ
1: ਐਵੇਂ ਦੇ ਕੱਪੜੇ ਪਾ ਕੇ ਬਾਹਰ ਜਾਣਾ ਚਾਹੀਦਾ, ਜਾਂ ਤੁਹਾਨੂੰ ਐਵੇਂ ਖੜਨਾ ਨਹੀਂ ਚਾਹੀਦਾ, ਯਾਨੀ ਕਿ ਸਾਰੀਆਂ ਸਿੱਖਿਆਵਾਂ ਹਲੇ ਵੀ ਅਸੀਂ ਕੁੜੀਆਂ ਨੂੰ ਹੀ ਸਿਖਾ ਰਹੇ ਹਾਂ। ਮੁੰਡਿਆਂ ਨੂੰ ਦਾਇਰੇ 'ਚ ਕਿੱਦਾਂ ਰਹਿਣਾ, ਉਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਕਿਵੇਂ ਆਪਣੀ ਜ਼ਿੰਦਗੀ 'ਚ ਅਪਣਾਉਣੀ ਹੈ, ਇਹ ਸਾਡਾ ਫੋਕਸ ਹੀ ਨਹੀਂ ਰਿਹਾ, ਜਿਸ ਕਰਕੇ ਸਾਡਾ ਸਮਾਜ ਨਿਘਾਰ ਵੱਲ ਜਾ ਰਿਹਾ।
0: ਦੇਖੋ ਥੋੜੇ ਦਿਨ ਪਹਿਲਾਂ ਨਾ ਮੈਂ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਸੀ ਕਿ ਹੁਣੇ ਇਸ ਚੀਜ਼ ਦੀ ਵਿਕਟਮ ਮੈਂ ਹੈਗੀ ਹਾਂ। ਥੋੜੇ ਤਕਰੀਬਨ ਇਹ 2 ਕੁ ਮਹੀਨੇ ਪੁਰਾਣੀ ਹੀ ਗੱਲ ਹੈ
1: ਜੀ।
0: ਕਿ ਕਿਸੇ ਜਿਹੜੇ ਇੱਕ ਸ਼ਖਸ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੋਂ ਮੇਰੀਆਂ ਫੋਟੋਜ਼ ਲਈਆਂ, ਅਤੇ ਉਹਨਾਂ ਨੇ ਉੱਥੋਂ ਉਹਨਾਂ ਨੂੰ AI ਨਾਲ ਐਡਿਟ ਕੀਤਾ, ਅਤੇ ਫਿਰ ਉਹ ਮਤਲਬ ਮੈਨੂੰ ਬਲੈਕਮੇਲਿੰਗ ਲਈ ਭੇਜ ਰਹੇ ਨੇ ਉਹਨਾਂ ਤਸਵੀਰਾਂ ਨੂੰ। ਤੁਸੀਂ ਦੇਖੋ ਕਿ ਚਲੋ ਠੀਕ ਹੈ, ਅਸੀਂ ਤਾਂ ਪੜ੍ਹੇ ਲਿਖੇ ਹਾਂ, ਮੈਚੋਰ ਹਾਂ, ਫੈਮਿਲੀ ਸਪੋਰਟ ਹੈਗੀ ਆ, ਅਸੀਂ ਉਸ ਚੀਜ਼ ਨੂੰ ਜਿਵੇਂ ਸਾਈਬਰ ਸੈੱਲ ਕੋਲ ਚਲੇ ਗਏ ਆਪਾਂ ਉਹਨੂੰ ਹੈਂਡਲ ਕਰ ਲਿਆ, ਹੈ ਨਾ,
1: ਜੀ
0: ਉਸ ਚੀਜ਼ ਨੂੰ। ਪਰ ਤੁਸੀਂ ਦੇਖੋ ਕਿ ਇਹ ਚੀਜ਼ ਕਿੰਨੀ ਖਤਰਨਾਕ ਹੋ ਸਕਦੀ ਹੈ। ਅਤੇ ਮੈਨੂੰ ਨਾ ਬੜੇ ਜਣਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਐਵੇਂ ਕੁਝ ਪੋਸਟ ਨਹੀਂ ਕਰੀਦਾ, ਅਤੇ ਫਿਰ ਮੈਂ ਉਹਨਾਂ ਨੂੰ ਕਲੀਅਰਲੀ ਦੱਸਿਆ ਮੈਂ ਕਿ ਦੇਖੋ ਮੇਰਾ ਤਾਂ ਕੰਮ ਹੀ ਸੋਸ਼ਲ ਮੀਡੀਆ ਦਾ ਹੈਗਾ, ਹੈ ਨਾ, ਅਸੀਂ ਫੋਰ ਐਗਜ਼ਾਮਪਲ ਜੀ ਜਰਨਲਿਜ਼ਮ ਵਾਲੇ ਤੁਸੀਂ ਹੈਗੇ ਹੋ, ਹੈ ਨਾ, ਔਰ ਤੁਹਾਡੇ ਕੋਲ ਸਿਰਫ ਤੁਹਾਡੀਆਂ ਪਰਸਨਲ ਫੋਟੋਗ੍ਰਾਫਸ ਨਹੀਂ ਹੁੰਦੀਆਂ, ਤੁਸੀਂ ਕਿਤੇ ਪੜ੍ਹਾ ਰਹੇ ਹੋ, ਉੱਥੋਂ ਇਵੈਂਟਸ ਦੀਆਂ ਫੋਟੋਜ਼ ਅੱਜ ਕੱਲ੍ਹ ਹਰ ਕੋਈ ਔਨਲਾਈਨ ਅਪਲੋਡ ਕਰਦਾ,
1: ਬਿਲਕੁਲ,
0: ਤੁਹਾਡੀਆਂ ਉਹਨਾਂ ਮਤਲਬ ਮੈਂ ਨਹੀਂ ਕਰਾਂਗੀ ਤਾਂ ਉਹ ਸੰਸਥਾ ਵੱਲੋਂ ਹੋਣਗੀਆਂ ਤੁਹਾਡੀਆਂ, ਔਰ ਟੈਗ ਕਰਕੇ ਤੁਹਾਨੂੰ ਅਪਲੋਡ ਕਰਦੇ ਆ ਉਹ, ਠੀਕ
1: ਬਿਲਕੁਲ,
0: ਹੈ, ਤੁਹਾਡੀਆਂ ਉਹ ਵਾਲੀਆਂ ਤਸਵੀਰਾਂ ਹੁੰਦੀਆਂ, ਤੁਸੀਂ ਜਿੱਥੇ ਵੀ ਕੰਮ ਕਰਦੇ ਹੋ ਤੁਹਾਡੀਆਂ ਉਹਨਾਂ ਸਾਥੀਆਂ ਦੇ ਨਾਲ ਤਸਵੀਰਾਂ ਹੁੰਦੀਆਂ, ਹੈ ਨਾ, ਔਰ ਤੁਹਾਡੀਆਂ ਆਪਣਾ ਜੇ ਤੁਸੀਂ ਕੋਈ ਕੰਮ ਕਰਦੇ ਹੋ ਔਨ ਕੈਮਰਾ, ਤੁਹਾਡੀਆਂ ਉਹ ਬਹੁਤ ਸਾਰੀਆਂ ਜਿਹੜੀਆਂ ਇੰਟਰਵਿਊਜ਼ ਨੇ ਜਾਂ ਕੁਛ ਹੈ, ਤੁਸੀਂ ਹਰ ਇੱਕ ਚੀਜ਼ ਨੂੰ ਕਿੱਥੋਂ ਕਿੱਥੋਂ ਹਟਾਓਗੇ। ਮਤਲਬ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਮਤਲਬ ਸਿਰਫ ਇੱਕ ਪਾਸੇ ਨੂੰ ਹੀ ਝੁਕਾਈ ਜਾਓਗੇ,
1: ਬਿਲਕੁਲ,
0: ਹੈ ਨਾ। ਸਾਨੂੰ ਇਸ ਚੀਜ਼ ਬਾਰੇ ਇਹ ਵੀ ਸੋਚਣਾ ਪੈਣਾ ਨਾ ਕਿ ਅਸੀਂ ਮੁੰਡਿਆਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਸਿਖਾ ਪਾ ਰਹੇ ਨਾ। ਮੈਂ ਇੱਕ ਉਹ ਸ਼ਾਇਰ ਨੇ, ਮੈਨੂੰ ਉਹਨਾਂ ਦੀ ਨਜ਼ਮ ਚੇਤੇ ਆ ਰਹੀ ਹੈ, ਉਹ ਕਹਿੰਦੇ ਕਿ ਧੀ ਆਪਣੀ ਨੇ ਇਸ਼ਕ ਕਮਾਇਆ ਤਾਂ ਇੱਜ਼ਤਾਂ ਜਾਗ ਪਈਆਂ, ਤੁਹਾਡੇ ਸਿਰ ਉੱਤੋਂ ਪੱਗ ਕਿਉਂ ਨਹੀਂ ਡਿੱਗਦੀ ਪੁੱਤ ਜਦੋਂ ਚੰਨ ਚੜ੍ਹਦੇ।
1: ਬਿਲਕੁਲ
0: ਤੇ ਇਹ ਚੀਜ਼ ਨੂੰ ਸਾਨੂੰ ਡੂੰਘਾਈ ਨਾਲ ਸੋਚਣਾ ਪੈਣਾ।
1: ਬਿਲਕੁਲ, ਜੇ ਜਦੋਂ ਤੱਕ ਅਸੀਂ ਇਸ ਸੋਚ ਨੂੰ ਨਹੀਂ ਨਾ ਬਦਲਾਂਗੇ ਰਣਦੀਪ, ਉਦੋਂ ਤੱਕ ਸਾਡੇ ਸਮਾਜ 'ਚ ਸੁਧਾਰ ਨਹੀਂ ਆਉਣਾ, ਚਾਹੇ ਅਸੀਂ ਟੈਕਨੋਲੋਜੀ ਪੱਖੋਂ ਕਿੰਨੇ ਵੀ ਅੱਗੇ ਕਿਉਂ ਨਾ ਵੱਧ ਜਾਈਏ, ਕੁੜੀਆਂ ਨੂੰ ਦੁਨੀਆ ਦੇ ਕਿਸੇ ਵੀ ਮੁਕਾਮ ਤੇ ਪਹੁੰਚਾ ਦਈਏ, ਜਦੋਂ ਤੱਕ ਅਸੀਂ ਆਪਣੀਆਂ ਕੁੜੀਆਂ ਨੂੰ ਤਾੜ ਕੇ ਰੱਖਾਂਗੇ ਨਾ ਕਿ ਬਾਹਰ ਮਾਹੌਲ ਖਰਾਬ ਹੈ, ਤੁਸੀਂ ਘਰੋਂ ਨਹੀਂ ਬਾਹਰ ਜਾਣਾ, ਪਰ ਮੁੰਡਿਆਂ ਨੂੰ ਨਹੀਂ ਸਿਖਾਉਣਾ ਕਿ ਬਾਹਰ ਮਾਹੌਲ ਹੈ ਜਿਹੜਾ ਕਿਉਂ ਖਰਾਬ ਕੀਤਾ ਹੋਇਆ।
0: ਜੀ
1: ਕਿਤੇ ਮੈਂ ਇਹ ਵੀ ਸੁਣ ਰਹੀ ਸੀ ਕਿ ਕਹਿੰਦੇ ਕਿ

0: ਜੇ ਦੁਨੀਆ ਦੇ ਉੱਤੇ ਬੰਦੇ ਨਾ ਹੁੰਦੇ ਤਾਂ ਕੁੜੀਆਂ ਦੀ ਰਾਖੀ ਕੌਣ ਕਰਦਾ, ਹਨਾ? ਤਾਂ ਫਿਰ ਸਵਾਲ
1: ਅੱਛਾ,
0: ਇਹੀ ਸੀ, ਤੇ ਫਿਰ ਰਾਖੀ ਕਰਨ ਦੀ ਲੋੜ ਹੀ ਨਹੀਂ ਪੈਣੀ
1: ਲੋੜ
0: ਸੀ।
1: ਹੀ ਨਹੀਂ ਸੀ ਪੈਣੀ।
0: ਸੋ ਇਹ ਗੱਲ ਡੂੰਘੀ ਹੈ ਬਹੁਤ, ਤੇ ਸਾਨੂੰ ਇਹ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਨੈਤਿਕ ਕਦਰਾਂ ਕੀਮਤਾਂ ਕੁੜੀਆਂ ਨਾਲੋਂ ਜ਼ਿਆਦਾ ਮੁੰਡਿਆਂ ਨੂੰ ਸਿਖਾਉਣ ਦੀ ਲੋੜ ਹੈ ਕਿ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ, ਖਾਸ ਤੌਰ ਤੇ ਦੂਜੀਆਂ ਕੁੜੀਆਂ ਦੇ ਨਾਲ, ਹਨਾ?
1: ਤੇ
0: ਕਿਸ ਤਰੀਕੇ ਦੇ ਨਾਲ ਸਾਡਾ ਬਿਹੇਵੀਅਰ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਸਾਡਾ ਸਲੀਕਾ ਹੋਣਾ ਚਾਹੀਦਾ, ਤੇ ਸਾਡੀ ਰਹਿਣੀ ਬਹਿਣੀ, ਦੇਖਣੀ ਤੱਕਣੀ ਸਾਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਸਾਨੂੰ ਸਿਖਾਉਣ ਦੀ ਲੋੜ ਹੈ ਮੁੰਡਿਆਂ ਨੂੰ।
1: ਤੇ ਇੱਥੇ ਨਾ ਮੈਨੂੰ ਪ੍ਰੀਤ ਮਹਿੰਦਰ ਸੇਖੋਂ ਹੋਰਾਂ ਦੀ ਗੱਲ ਯਾਦ ਆ ਗਈ, ਵੈਸੇ ਗੱਲਬਾਤ ਲੰਮੀ ਹੋ ਰਹੀ ਹੈ ਪਰ ਉਹਦਾ ਜ਼ਿਕਰ ਇੱਥੇ ਕਰਨਾ ਬਣਦਾ ਸੀ। ਮੈਨੂੰ ਨਾ ਪ੍ਰੀਤ ਮਹਿੰਦਰ ਸੇਖੋਂ ਹੋਰਾਂ ਨਾਲ, ਕਿਉਂਕਿ ਆਪਾਂ ਕਾਫੀ ਟਾਈਮ ਇਕੱਠਾ ਕੰਮ ਕੀਤਾ, ਤਾਂ ਇੱਕ ਗੀਤ ਅਸੀਂ ਚਲਾਉਂਦੇ ਹੁੰਦੇ ਹਾਂ ਅਮਰਿੰਦਰ ਗਿੱਲ ਦਾ ਗਾਇਆ, ਸੁਣ ਧੀਏ ਲਾਡ ਲੀਏ ਤੂੰ ਇੱਜ਼ਤ ਹੈ ਘਰ ਦੀ, ਹੈ ਨਾ? ਤੇ ਉਹਦੇ 'ਚ ਇੱਕ ਪੈਰਾ ਅੰਤਰਾ ਆਉਂਦਾ ਜਿਹਦੇ 'ਚ ਉਹ ਕਹਿੰਦੇ ਆ ਕਿ ਤੇਰੇ ਪੈਰੀ ਝਾਂਜਰਾਂ ਨੇ, ਤੇ ਉਹ ਦੱਸਦੇ ਆ ਕਿ ਤੇਰੇ ਪੈਰਾਂ 'ਚ ਝਾਂਜਰਾਂ ਕਿਉਂ ਪਾਈਆਂ ਹੋਈਆਂ। ਤੇ ਸੇਖੋਂ ਸਾਹਿਬ ਹਮੇਸ਼ਾ ਕਹਿੰਦੇ ਸੀ ਗੁੱਡੀ ਇਹ ਗੀਤ ਨਹੀਂ ਚਲਾਉਣਾ, ਘੱਟੋ ਘੱਟ ਤੁਸੀਂ ਕੁੜੀਆਂ ਨੇ ਤਾਂ ਨਹੀਂ ਚਲਾਉਣਾ, ਹੈ ਨਾ? ਤੇ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਸਰ ਕਿਉਂ, ਹੈ ਨਾ, ਸੋਹਣਾ ਤੇ ਗੀਤ ਹੈ। ਉਹ ਕਹਿੰਦੇ ਤੁਸੀਂ ਇਹ ਦੇਖੋ ਕਿ ਇਹਦੇ ਪਿੱਛੇ ਜਿਹੜੀ ਸੋਚ ਹੈ
0: ਉਹ ਕਿਸ ਤਰ੍ਹਾਂ
1: ਉਹ ਕਿਸ ਤਰ੍ਹਾਂ ਦੀ ਹੈ, ਕਿ ਤੁਹਾਨੂੰ ਉੱਥੇ ਇਹ ਸਾਰਾ ਕਹਿੰਦੇ ਇੱਜ਼ਤ ਦਾ ਟੋਕਰਾ ਤੁਹਾਡੇ ਹੀ ਸਿਰ ਤੇ ਰੱਖਿਆ ਜਾ ਰਿਹਾ ਹੈ,
0: ਬਿਲਕੁਲ,
1: ਤੇ ਇਸ ਚੀਜ਼ ਨੂੰ ਵੱਖਰੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਪੈਰ ਦੀ ਝਾਂਜਰ ਨੂੰ ਪੈਰ ਦੀ ਬੇੜੀ ਬਣਾ ਕੇ ਦੱਸਿਆ ਜਾ ਰਿਹਾ ਹੈ। ਜਿਵੇਂ ਸੁਰਜੀਤ ਪਾਤਰ ਹੋਰਾਂ ਨੇ ਇੱਕ ਥਾਂ ਲਿਖਿਆ ਸੀ ਨਾ ਕਿ ਪੰਜੇਬਾਂ ਤੋਂ ਲੈ ਕੇ ਬੇੜੀਆਂ ਤੋਂ ਲੈ ਕੇ ਪੰਜੇਬਾਂ ਤੱਕ ਹਰ ਸਾਜ਼ ਤੋਂ ਕਵਿਤਾ ਵਾਕਫ ਹੈ, ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ। ਸੋ ਅਸੀਂ ਉਸ ਚੀਜ਼ ਨੂੰ ਸਮਝੀਏ ਕਿ ਉਹਦੇ ਪਿੱਛੇ ਜਿਹੜੇ ਭਾਵ ਨੇ ਉਹ ਕਿਸ ਤਰ੍ਹਾਂ ਦੇ ਨੇ, ਤੇ ਹੁਣ ਜਦੋਂ ਉਹ ਚੀਜ਼ਾਂ ਮਤਲਬ ਉਮਰ ਦੇ ਨਾਲ ਅਸੀਂ ਕਹਿੰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ
0: ਆਉਂਦੀਆਂ ਨੇ,
1: ਤਾਂ ਹੁਣ ਅਹਿਸਾਸ ਹੋ ਰਿਹਾ ਕਿ ਹਾਂ ਉਹ ਇਹ ਗੱਲ ਕਿਉਂ ਕਹਿੰਦੇ ਸੀ।
0: ਜੀ
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਮਨ ਕੀ ਬਾਤ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
2: ਆਪ ਸਭ ਕੇ ਬੀਚ

0: ਚੰਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
1: ਜੀ ਪ੍ਰੋਗਰਾਮ ਚੱਲ ਰਿਹਾ ਹੈ ਨਾਰੀ ਲੋਕ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ। ਤੁਸੀਂ ਹੋ ਰਣਦੀਪ ਪੰਧੇਰ ਤੇ
2: ਕਰਮਜੀਤ ਕੌਰ ਦੇ ਨਾਲ, ਤੇ ਰਣਦੀਪ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਮੌਸਮ ਦੇ ਨਾਲ ਕੀਤੀ ਸੀ।

ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ

0: ਤੁਸੀਂ ਉਹ ਰਣਦੀਪ ਪੰਧੇਰ ਤੇ
1: ਕਰਮਜੀਤ ਕੌਰ ਦੇ ਨਾਲ, ਤੇ ਰਣਦੀਪ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਮੌਸਮ ਦੇ ਨਾਲ ਕੀਤੀ ਸੀ ਤਾਂ ਕੁਝ ਨਾ ਕੁਝ ਪੀਣ ਦੀ ਡਿਮਾਂਡ ਕਰਦੇ ਨੇ ਬੱਚੇ, ਖਾਣ ਵੱਲ ਘੱਟ ਧਿਆਨ ਦਿੰਦੇ, ਉਹਨਾਂ ਨੂੰ ਹੁੰਦਾ ਕੁਝ ਨਾ ਕੁਝ ਠੰਡਾ ਪੀਣ ਨੂੰ ਮਿਲੇ। ਸੋ ਕੋਈ ਵੀ ਡਰਿੰਕ ਜੇ ਤੁਸੀਂ ਉਹਨਾਂ ਲਈ ਬਣਾ ਰਹੇ ਹੋ, ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਕਿ ਉਹ ਘਰੇ ਹੀ ਬਣਾਈ ਜਾਵੇ।
0: ਜੀ
1: ਬਾਹਰਲੇ ਜਿਹੜੇ ਡਰਿੰਕਸ ਨੇ ਕਾਰਬੋਨੇਟਡ, ਉਹਨਾਂ ਤੋਂ ਬਚਾਅ ਕੀਤਾ ਜਾਵੇ, ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ। ਜਾਂ ਬਹੁਤ ਸਾਰੇ ਅਜਿਹੇ ਡਰਿੰਕਸ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਪਾਣੀ 'ਚ ਘੋਲ ਕੇ ਡਰਿੰਕ ਬਣਾ ਲੈਂਦੇ ਹਾਂ, ਹੈ ਨਾ, ਉਹ
0: ਜੀ
1: ਮਿੱਠੇ ਵੀ ਹੁੰਦੇ ਨੇ, ਲੂਣੇ ਵੀ ਹੁੰਦੇ ਨੇ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਜੇ ਤੁਸੀਂ ਕੋਈ ਵੀ ਡਰਿੰਕ ਬਣਾਉਣਾ ਤੁਸੀਂ ਘਰੇ ਬਣਾਓ। ਜੋ ਵੀ ਮੌਸਮੀ ਫਲ ਨੇ ਸਾਡੇ ਕੋਲ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਬਣਾਓ, ਤੇ ਉਹਨਾਂ ਦੇ ਵਿੱਚ ਗੁੰਦਕਤੀਰੇ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਠੰਡਕ
0: ਆਮ
1: ਦੇਣ ਦੇ
0: ਪੰਨਾ ਬਣਾ
1: ਵਾਸਤੇ।
0: ਕੇ ਰੱਖ ਲਓ ਘਰੇ,
1: ਬਿਲਕੁਲ
0: ਉਹ ਬੜਾ ਜਿਹੜਾ ਹੈਗਾ ਤੁਹਾਨੂੰ ਠੰਡਕ ਵੀ ਦਿੰਦਾ ਹੈ। ਸਭ ਤੋਂ ਚੰਗੀ ਰਿਫਰੈਸ਼ਮੈਂਟ ਜਿਹੜੀ ਹੈ ਮੈਨੂੰ ਲੱਗਦੀ ਹੈ ਗਰਮੀ ਦੇ ਮੌਸਮ ਦੇ ਵਿੱਚ।
1: ਜੀ
0: ਅਤੇ ਹਾਂ, ਤੁਸੀਂ ਜਿਵੇਂ ਗੂੰਦ ਕਤੀਰਾ ਦੀ ਵਰਤੋਂ ਕਰ ਸਕਦੇ ਹੋ, ਇਸੇ ਤਰ੍ਹਾਂ ਜਿਵੇਂ ਅਸੀਂ ਸਬਜ਼ਾ ਸੀਡਸ ਜਿਹੜੇ ਨੇ, ਹੈ ਨਾ, ਚੀਆ ਸੀਡਸ ਅਸੀਂ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਹੈ ਨਾ, ਉਹ ਤਾਂ ਤੁਸੀਂ 15 ਕੁ ਮਿੰਟ ਭਿਉਂ ਦਿਓ, ਐਨੇ 'ਚ ਹੀ ਭਿੱਜ ਜਾਂਦੇ ਆ, ਹੈ ਨਾ। ਉਹਨੂੰ ਤੁਸੀਂ ਬੱਚੇ ਨੂੰ ਚਾਹੇ ਉਹ ਕਸਟਰਡ ਬਣਾ ਕੇ ਉਹਦੇ ਵਿੱਚ ਪਾ ਤੇ, ਜਾਂ ਤੁਸੀਂ ਖੀਰ ਬਣਾ ਲਈ ਉਹਦੇ 'ਚ ਪਾ ਤੇ, ਕਿਸੇ ਵੀ ਤਰ੍ਹਾਂ ਤੁਸੀਂ ਉਹਨਾਂ ਨੂੰ, ਜਾਂ ਉਹ ਖਾਲੀ ਵੀ ਖਾਧੇ ਜਾ ਸਕਦੇ ਆ, ਕੋਈ ਦਿੱਕਤ ਜਿਹੜੀ ਹੈਗੀ ਆ ਉਹ ਨਹੀਂ ਹੈਗੀ। ਸੋ ਤੁਸੀਂ ਉਹਨਾਂ ਨੂੰ ਖਾ ਸਕਦੇ ਹੋ, ਉਹ ਤੁਹਾਨੂੰ ਬਹੁਤ

0: ਆ ਤੇ ਮੈਂ ਵੀ ਗਲਾਸ ਭਰ ਕੇ ਇੱਕ ਪੀ ਜਾਂਦੀ ਹਾਂ। ਕਹਿੰਦੇ ਮੇਰੇ ਛਾਲੇ ਹੋਏ ਨਹੀਂ ਇਸ ਵਾਰ, ਨਹੀਂ ਤਾਂ ਕਹਿੰਦੇ ਸਾਰੀ ਗਰਮੀ ਮੇਰਾ ਮੂੰਹ ਪੱਕਿਆ ਰਹਿੰਦਾ।
1: ਹਾਂ ਬਿਲਕੁਲ।
0: ਤੇ ਬਹੁਤ ਸਾਰੇ ਲੋਕਾਂ ਦੀ ਇਹ ਦਿੱਕਤ ਹੈ ਜਿਨ੍ਹਾਂ ਨੂੰ ਨਕਸੀਰ ਫੁੱਟਦੀ ਹੈ, ਉਹਨਾਂ ਦੇ ਲਈ ਕਿਉਂਕਿ ਇਹ ਠੰਡੀ ਤਸੀਰ ਵਾਲੀਆਂ ਚੀਜ਼ਾਂ ਨੇ, ਗਰਮੀ ਦੇ ਵਿੱਚ ਇਹ ਲਾਹੇਵੰਦ ਹੁੰਦੀਆਂ।
1: ਸੋ ਗੱਲ ਉਹੀ ਹੈ ਕਿ ਅੰਦਰੋਂ ਜੇ ਸਾਡੇ ਸਰੀਰ ਨੂੰ ਠੰਡਕ ਮਿਲੂਗੀ, ਅੰਦਰੋਂ ਗਰਮੀ ਘਟੂਗੀ, ਤਾਂ ਸਾਨੂੰ ਬਾਹਰੋਂ ਵੀ ਬਿਮਾਰ ਹੋਣ ਦੇ ਚਾਂਸਿਸ ਨੇ ਕਿਤੇ ਨਾ ਕਿਤੇ ਘੱਟਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਪੀਣ ਵਾਲੀਆਂ ਚੀਜ਼ਾਂ ਪੀਏ, ਅਤੇ ਉਹਨਾਂ ਨੂੰ ਹੈਲਦੀ ਬਣਾਉਣ ਦੇ ਵਾਸਤੇ ਜਿਵੇਂ ਤੁਸੀਂ ਦੱਸਿਆ ਚੀਆ ਸੀਡਸ ਜਾਂ ਫਿਰ ਗੂੰਦ ਕਤੀਰੇ ਦੀ ਵਰਤੋਂ ਅਸੀਂ ਕਰ ਸਕਦੇ ਹਾਂ। ਅਤੇ ਨਾਲ ਕੋਸ਼ਿਸ਼ ਇਹ ਵੀ ਕਰਿਓ ਕਿ ਜੋ ਵੀ ਡਰਿੰਕ ਤੁਸੀਂ ਬਣਾਉਣੇ ਨੇ ਉਹ ਘਰੇ ਹੀ ਬਣਾਓ, ਚਾਹੇ ਕਿਸੇ ਤਰ੍ਹਾਂ ਦੇ ਸ਼ੇਕ ਬਣਾ ਰਹੇ ਹੋ। ਕੋਸ਼ਿਸ਼ ਕਰੋ ਕਿ ਘਰ ਦਾ ਸਾਫ਼ ਸੁਥਰਾ ਚੀਜ਼ ਤੁਸੀਂ ਵਰਤੋ, ਕਿਸੇ ਤਰ੍ਹਾਂ ਦਾ ਕੋਈ

0: ਜਿਹੜੇ ਬਾਜ਼ਾਰੂ ਸਾਫਟ ਡਰਿੰਕ ਹੈ ਨਾ, ਇਹ ਤਾਂ ਤੁਹਾਡਾ ਬੜਾ ਨੁਕਸਾਨ ਕਰਦੇ ਆ।
1: ਜੀ
0: ਇਹਨਾਂ ਤੋਂ ਤੁਸੀਂ ਜਿੰਨਾ ਸੰਭਲ ਕੇ ਰਹੋਗੇ, ਜਿੰਨਾ ਬਚ ਕੇ ਰਹੋਗੇ, ਦੂਰ ਰਹੋਗੇ, ਹੈ ਨਾ, ਉਨਾ ਤੁਹਾਨੂੰ ਇਸ ਚੀਜ਼ ਤੋਂ ਫਾਇਦਾ ਹੋਏਗਾ। ਸੋ ਇਹਨਾਂ ਤੋਂ ਬਚਾ, ਸਾਵਧਾਨੀ ਹੀ ਬਚਾਏ।
1: ਬਿਲਕੁਲ, ਦੇਖੋ ਵੱਡੇ ਤਰਨਦੀਪ ਇਸ ਗੱਲ ਨੂੰ ਸਮਝ ਚੁੱਕੇ ਨੇ, ਹੈ ਨਾ, ਕਾਫੀ ਹੱਦ ਤੱਕ। ਪਰ ਬੱਚੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਜਿਵੇਂ ਐਡਸ 'ਚ ਦੇਖਦੇ ਨੇ, ਵੀਡੀਓਜ਼ 'ਚ ਦੇਖਦੇ ਨੇ, ਉਹ ਡਿਮਾਂਡ ਕਰਦੇ ਨੇ, ਹੈ ਨਾ। ਤੇ ਜੇ ਹੁਣ ਤੁਸੀਂ ਉਹਨਾਂ ਨੂੰ ਕੋਈ ਚੰਗਾ ਹੈਲਦੀ ਆਪਸ਼ਨ ਦਉਂਗੇ, ਅਲਟਰਨੇਟ ਦਉਂਗੇ, ਤਾਂ ਫਿਰ ਉਹ ਆਪੇ ਉਹ ਚੀਜ਼ਾਂ ਛੱਡਣਗੇ। ਪਰ ਜੇ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੋਏਗਾ, ਤਾਂ ਫਿਰ ਉਹ ਸਿੱਧੀ ਚੀਜ਼ ਉਹੀ ਆਊਗੀ, ਤਾਂ ਬਾਜ਼ਾਰੋਂ ਲਿਆਂਦੀ ਫਰਿੱਜ 'ਚ ਰੱਖੀ ਠੰਡੀ ਕੀਤੀ ਤੇ ਪੀ ਲਈ, ਹੈ ਨਾ,
0: ਜੀ
1: ਉਹਨਾਂ ਨੂੰ ਸੌਖੀ ਲੱਗਦੀ ਆ। ਪਰ ਤੁਸੀਂ ਉਹਨਾਂ ਦਾ ਅਲਟਰਨੇਟ ਪਹਿਲਾਂ ਹੀ ਤਿਆਰ ਕਰਕੇ ਰੱਖਣਾ ਕਿ ਤੁਸੀਂ ਉਹਨਾਂ ਨੂੰ ਕੋਈ ਹੈਲਦੀ ਵਰਜਨ ਦੇਣਾ ਹੈ, ਤਾਂ ਕਿ ਉਹ ਡਿਮਾਂਡ ਹੀ ਨਾ ਕਰਨ ਉਸ ਚੀਜ਼ ਦੀ।
0: ਬਿਲਕੁਲ, ਤੇ ਇੱਕ ਅਸੀਂ ਸਾਰੀਆਂ ਭੈਣਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਬਤੌਰ ਮਾਵਾਂ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ। ਅਸੀਂ ਆਮ ਕਹਿੰਦੇ ਹੁੰਦੇ ਹਾਂ ਵੀ ਜਿੰਨਿਆਂ ਨੇ ਕੁਝ ਚੰਗਾ ਕੀਤਾ ਤਾਂ ਪਿਓ ਦਾ, ਜੇ ਗਲਤੀ ਕਰਿਆ ਆ
1: ਤਾਂ
0: ਤਾਂ
1: ਮਾਂ
0: ਮਾਂ
1: ਦਾ,
0: ਦਾ, ਹੈ ਨਾ।
1: ਜੀ
0: ਤਾਂ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਥੋੜ੍ਹੀ ਜਿਹੀ ਜ਼ਿਆਦਾ ਵੱਧ ਜਾਂਦੀ ਹੈ। ਕਿ ਅਕਸਰ ਨਾ ਮੈਂ ਕਈ ਵਾਰ ਦੇਖਦੀ ਹਾਂ, ਵੈਸੇ ਲੋਕ ਬਹੁਤ ਅਵੇਅਰ ਵੀ ਨੇ, ਪਰ ਫਿਰ ਵੀ ਮੈਂ ਕਈ ਥਾਵਾਂ 'ਤੇ ਦੇਖਦੀ ਹਾਂ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਇੱਕ ਲਾਲ ਰੰਗ ਦੀ ਬੋਤਲ ਜਿਹੜੀ ਹੈ ਉਹ ਪੀਂਦੇ ਨੇ,
1: ਬਿਲਕੁਲ।
0: ਉਹ ਨਸ਼ਾ ਹੈ, ਡਰੱਗ ਹੈ ਉਹ। ਉਹ ਜੇ ਤੁਹਾਡੇ ਬੱਚੇ ਨੂੰ ਆਦਤ ਪੈ ਗਈ ਤਾਂ ਉਹਨੇ ਛੁੱਟਣਾ ਨਹੀਂ, ਇੱਥੋਂ ਸ਼ੁਰੂਆਤ ਹੋ ਜਾਏਗੀ ਉਹਦੀ, ਨਸ਼ੇ ਦੀ ਦਲ ਦਲ ਦੇ ਵਿੱਚ ਬੱਚਾ ਚਲੇ ਜਾਏਗਾ।
1: ਬਿਲਕੁਲ।
0: ਸੋ ਉਹਨੂੰ ਜਿਹੜਾ ਹੈਗਾ, ਕਿਉਂਕਿ ਕੁਝ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਨ ਨੇ, ਸਾਡੇ ਇੱਥੇ ਵੀ ਬੈਨ ਨੇ ਪਰ ਵਿਕੀ ਜਾਂਦੀਆਂ,
1: ਜੀ,
0: ਤਾਂ ਇਸ
1: ਸਾਨੂੰ
0: ਕਰਕੇ
1: ਇਸ ਚੀਜ਼ ਦੀ ਚੈੱਕ ਰੱਖਣੀ ਪੈਣੀ ਹੈ ਕਿ ਸਾਡਾ ਬੱਚਾ ਕੀ ਪੀ ਰਿਹਾ ਕੀ ਨਹੀਂ, ਕਿਹੜੀ ਚੀਜ਼ ਉਹਦੇ ਲਈ ਹੈ। ਬਹੁਤ ਸਾਰੀਆਂ ਡਰਿੰਕਸ ਇੱਦਾਂ ਦੀਆਂ ਵੀ ਨੇ ਰਣਦੀਪ ਕਿ ਅੱਜ ਕੱਲ੍ਹ ਨਵੀਆਂ ਨਵੀਆਂ ਆ ਰਹੀਆਂ ਨੇ ਕਿ ਜਿਹੜੀਆਂ ਘੱਟ ਉਮਰ ਦੇ ਬੱਚਿਆਂ ਦੇ ਲਈ ਹੈ ਹੀ ਨਹੀਂ,
0: ਜੀ।
1: ਪਰ ਫਿਰ ਵੀ ਉਹ ਬਾਜ਼ਾਰ 'ਚ ਵਿਕ ਰਹੀਆਂ ਨੇ, ਉਹਨਾਂ ਦੀ ਪਬਲਿਸਿਟੀ ਇੰਨੀ ਜ਼ਿਆਦਾ ਹੋ ਰਹੀ ਹੈ, ਮਾਰਕੀਟਿੰਗ ਇੰਨੀ ਹੋ ਰਹੀ ਹੈ ਕਿ ਬੱਚੇ ਡਿਮਾਂਡ ਕਰਦੇ ਨੇ, ਤੇ ਬਹੁਤ ਵਾਰ ਬੱਚੇ ਚੋਰੀ ਛਿਪੇ ਵੀ ਉਹ ਚੀਜ਼ਾਂ ਲੈ ਕੇ ਪੀਂਦੇ ਨੇ। ਸੋ ਥੋੜ੍ਹਾ ਜਿਹਾ ਇਸ ਚੀਜ਼ ਵੱਲ ਸਾਨੂੰ ਗੌਰ ਕਰਨ ਦੀ ਲੋੜ ਹੈ, ਬੱਚਿਆਂ 'ਤੇ ਨਜ਼ਰ ਰੱਖਣ ਦੀ ਲੋੜ ਹੈ।
0: ਜੀ, ਤੇ ਉਮੀਦ ਹੈ ਕਰਮਜੀਤ ਕਿ ਸਾਡੀਆਂ ਭੈਣਾਂ ਜ਼ਰੂਰ ਧਿਆਨ ਰੱਖਣਗੀਆਂ। ਸੋ ਪ੍ਰੋਗਰਾਮ ਦੇ ਵਿੱਚ ਸਮਾਂ ਸਾਨੂੰ ਹੁਣ ਹੋਰ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ, ਤੇ
1: ਜੀ
0: ਇਸ ਦੇ ਨਾਲ ਹੀ ਫਿਰ ਭੈਣੋ ਸਾਨੂੰ ਦੋਵਾਂ ਨੂੰ ਪ੍ਰੋਗਰਾਮ ਨਾਰੀ ਲੋਕ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।
1: ਇਜਾਜ਼ਤ।

ਹੁਣ ਅਸੀਂ ਸੁਣ ਰਹੇ ਸੀ ਪ੍ਰੋਗਰਾਮ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ EIR ਐਪ 'ਤੇ ਵੀ ਸੁਣ ਸਕਦੇ ਹੋ। ਸੋ ਮੈਂ ਲੈ ਲਓ ਦੁਪਹਿਰ ਦਾ 1 ਵਜੇ ਹੈ। ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਅੱਜ ਦੇ ਪੂਰੇ ਦਿਨ 'ਚ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣੇ ਪ੍ਰੋਗਰਾਮਾਂ ਦੇ ਵੇਰਵੇ ਤੋਂ ਥੋੜ੍ਹਾ ਚਿਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਹੜਾ ਕਿ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਹੈ। 1:10 'ਤੇ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਦੁਪਹਿਰ 1:15 ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ। 1:40 'ਤੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਹੋਣਗੀਆਂ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਪੇਸ਼ ਹੋਏਗਾ ਫੌਜੀ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਸਰਫਰੋਸ਼। 2:15 ਹੋਣਗੇ ਦੁਪਹਿਰ ਸਮਾਚਾਰ ਦਿੱਲੀ ਕੇਂਦਰ ਤੋਂ। 2:30 ਦਾ ਵੇਲਾ ਰਹੇਗਾ ਪ੍ਰੋਗਰਾਮ, ਹੋਏਗਾ 2 ਤੇਰੀਆਂ 2 ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਹੈ ਤੰਬਾਕੂ ਨੂੰ ਕਹੋ ਨਾ, ਜ਼ਿੰਦਗੀ ਨੂੰ ਕਹੋ ਹਾਂ। ਸ਼ਾਮੀ 5 ਵਜੇ ਹੋਏਗਾ ਪ੍ਰੋਗਰਾਮ ਗੱਲਾਂ 'ਚੋ ਗੱਲ। 5:30 ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਪੇਸ਼ ਕੀਤਾ ਜਾਏਗਾ। ਸ਼ਾਮੀ 6:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 6:20 'ਤੇ ਪ੍ਰਦੇਸ਼ਿਕ ਖਬਰਾਂ ਜਲੰਧਰ ਕੇਂਦਰ ਤੋਂ। 6:30 ਪੇਸ਼ ਹੋਏਗਾ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬਕਿਓਰ। 7:00 ਦਾ ਵੇਲਾ ਰਹੇਗਾ ਸੁਣੋਗੇ ਪ੍ਰੋਗਰਾਮ ਬੰਦਗੀ। 7:30 ਹੋਣਗੀਆਂ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ। 7:40 'ਤੇ ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ 8:15 ਤੁਸੀਂ ਸੁਣੋਗੇ ਪ੍ਰੋਗਰਾਮ ਅੰਬਰ ਅਧੀਨ ਇੱਕ ਗੱਲਬਾਤ ਡਾਕਟਰ ਹਰਜੀਤ ਸਿੰਘ ਸੱਦਰ ਅਤੇ ਹਰਜਿੰਦਰ ਕੌਰ ਹੋਰਾਂ ਨਾਲ ਇੱਕ ਗੱਲਬਾਤ ਕੀਤੀ ਹੈ ਸ਼ਹਿਨਾਜ਼ ਚੌਲੀ ਕੌੜਾ ਹੋਰਾਂ ਨੇ। ਰਾਤੀ 9:15 ਸਮਾਚਾਰ ਸੰਧਿਆ ਅਤੇ 9:00 News@9 ਹੋਣਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਇਸ ਤੋਂ ਬਾਅਦ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਤੁਸੀਂ ਸੁਣੋਗੇ। ਰਾਤੀ 10:00 ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ ਅਤੇ 10:30 ਰਜਨੀਗੰਧਾ ਤਹਿਤ ਪੁਰਾਣੀ ਹਿੰਦੀ ਫਿਲਮ ਸੰਗੀਤ ਦਾ ਆਨੰਦ ਤੁਸੀਂ ਮਾਣੋਗੇ। ਸਭਾ ਦੇ ਕੀਟ 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਨਿਊਜ਼ ਇਨ ਇੰਗਲਿਸ਼ ਸਾਡੇ ਦਿੱਲੀ ਕੇਂਦਰ ਤੋਂ। ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਰਾਤੀ 11:10 'ਤੇ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੇ ਦਿਨ 'ਚ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਦੁਪਹਿਰ ਦੇ 1:03 ਹੋਏ ਨੇ। ਹੁਣ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਨਗਮੇ ਦਾ ਅਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਫਰਮਾਇਸ਼ੀ ਤੁਹਾਡੀਆਂ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ। ਸੋ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਕੁਮਾਰ ਸਾਨੂੰ ਦਾ ਗਾਇਆ ਫਿਲਮ ਦਿਲ ਵਾਲੇ ਵਿੱਚੋਂ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਨਦੀਮ ਸ਼ਰਵਣ ਨੇ ਅਤੇ ਬੋਲ ਲਿਖੇ ਨੇ ਸਮੀਰ ਨੇ। ਸੁਣਦੇ ਹਾਂ ਇਹ ਗੀਤ।

0: ਪਲੇਟ ਭਰ ਕੇ ਸੀਟ ਮਲ ਲੈਣੀ ਨੀ, ਬਾਕੀ ਨਿੱਕ ਸੁੱਕ ਮੈਂ ਉੱਥੇ ਮੰਗਾਈ ਜਾਊਂਗੀ ਵਿਆਹਰਿਆਂ ਤੋਂ।
1: ਨੀ ਭੈਣੇ ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਝ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਪਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਪ੍ਰੋਗਰਾਮ ਨਗਮੇ ਇਸੇ ਤਰ੍ਹਾਂ ਜਾਰੀ ਰਹੇਗਾ, ਮੁੜ ਹਾਜ਼ਰ ਹੋਵਾਂਗੇ ਖਬਰਾਂ ਤੋਂ ਬਾਅਦ। ਹੁਣ ਵੇਲਾ ਹੋ ਰਿਹਾ ਹੈ ਖਬਰਾਂ ਦਾ। FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਉਡੀਕ ਕਰੋ, ਖਬਰਾਂ ਤੋਂ ਤੁਰੰਤ ਬਾਅਦ ਦੁਪਹਿਰ 1:15 ਮੁੜ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਨਗਮੇ ਦਾ ਅਗਲਾ ਹਿੱਸਾ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ 12 ਸੂਬਿਆਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਏ। ਇਸ ਮੌਕੇ ਸ੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਦੇਸ਼ ਵਿੱਚ ਕੋਈ ਵੀ ਗਰੀਬ ਵਿਅਕਤੀ ਕੱਚੇ ਘਰ ਵਿੱਚ ਨਾ ਰਹੇ। ਉਹਨਾਂ ਕਿਹਾ ਕਿ 4.95 ਸਹੂਲਤਾਂ ਰਾਹੀਂ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਪ੍ਰਵਾਨਗੀ ਦੇ ਦਿੱਤੀ ਗਈ ਏ। ਸ੍ਰੀ ਚੌਹਾਨ ਨੇ ਕਿਹਾ ਕਿ 3 ਕਰੋੜ ਤੋਂ ਵੱਧ ਘਰਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਏ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਭਲਾਈ ਯੋਜਨਾਵਾਂ ਨਾਲ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਏ। ਕੇਂਦਰੀ ਮੰਤਰੀ ਨੇ ਕਿਹਾ ਕਿ ਆਵਾਸ ਯੋਜਨਾ ਗ੍ਰਾਮੀਣ ਅਧੀਨ ਮਨਜ਼ੂਰ ਕੀਤੇ ਗਏ

0: ਆਪਾਂ ਨੇ ਇੱਕ ਸੀਟ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਕਮਿਸ਼ਨ ਮੁਤਾਬਕ ਸੂਬੇ ਭਰ ਦੇ 1977 ਵਾਰਡਾਂ 'ਚੋਂ 80 ਵਾਰਡ ਅਜਿਹੇ ਨੇ ਜਿੱਥੇ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਸਮੇਤ ਕੁੱਲ 7,454 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਅੰਤਿਮ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਜਲਦ ਹੀ ਜਾਰੀ ਕੀਤੀ ਜਾਵੇਗੀ। ਇਹਨਾਂ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਵਿੱਚ ਕੁੱਲ 35 ਲੱਖ ਤੋਂ ਵੱਧ ਵੋਟਾਂ 'ਚੋਂ 22,38,241 ਵੋਟਾਂ ਨੇ ਵੋਟਾਂ ਪਾਈਆਂ, ਜਿਸ ਨਾਲ ਲਗਭਗ 64% ਮਤਦਾਨ ਦਰਜ ਕੀਤਾ ਗਿਆ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਕਿਸ਼ੋਰ ਅਵਸਥਾ ਦੀਆਂ ਕੁੜੀਆਂ ਲਈ ਭਾਰਤ ਦੀ ਇੱਕ ਸਭ ਤੋਂ ਵੱਡੀ ਸਕੂਲ ਅਧਾਰਿਤ ਮਹਾਂਵਾਰੀ ਸਿਹਤ ਸਿੱਖਿਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਬੀਤੇ ਕੱਲ੍ਹ ਮਹਾਂਵਾਰੀ ਸਿਹਤ ਸਿੱਖਿਆ
1: ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਦੁਪਹਿਰ ਦਾ 1:15 ਹੋਇਆ। ਰਣਦੀਪ ਪਨੀਰ ਮੁੜ ਹਾਜ਼ਰ ਹੈ ਲੈ ਕੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ। ਫਰਮਾਇਸ਼ ਆਪਣੇ ਪਸੰਦੀਦਾ ਗੀਤ ਦੀ ਪਹੁੰਚੀ ਸਾਡੇ ਕੋਲ ਬਾਜਵਾ ਕਲੋਨੀ ਪਟਿਆਲਾ ਤੋਂ। ਸਤਰੋਹਣ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਵਿਸ਼ਾਲ, ਅਨੰਨਿਆ, ਦਿਮਾਨਸ਼ੀ, ਪੂਨਮ, ਰੇਨੂ ਅਤੇ ਪਾਰਵਤੀ ਹੋਰਾਂ ਦੀ। ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁੱਖ ਅਤੇ ਇਹਨਾਂ ਦਾ ਸਾਰਾ ਖੁਸ਼ਦਿਲ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰਾਂ ਦੀ ਚਿੱਠੀ ਆਈ ਹੈ ਜੀ ਇਹ। ਅਤੇ

0: ਕੀ ਬਾਤ।
1: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਅਗਲੀ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਅਤੇ ਹੈਪੀ ਰਾਏ ਹੋਰਾਂ ਦੀ। ਅਗਲੀ ਚਿੱਠੀ ਪਹੁੰਚੀ ਹੈ ਜੀ ਦੋਬਿਹਾ ਨਿਵਾਦਾ ਗਾਜੀਪੁਰ ਤੋਂ, ਭੇਜਣ ਵਾਲੇ ਨੇ ਪ੍ਰਤੀਕ ਰਾਏ, ਰੌਸ਼ਨੀ ਅਤੇ ਪ੍ਰਾਂਜਲ ਰਾਏ। ਸ਼ੇਰਪੁਰ ਕਲਾਂ ਗਾਜੀਪੁਰ ਤੋਂ ਚਿੱਠੀ ਆਈ ਹੈ ਜੀ, ਭੇਜਣ ਵਾਲੇ ਨੇ ਅਵਦੇਸ਼ ਰਾਏ, ਪ੍ਰੀਤੀ ਅਤੇ ਨਵਨੀਤ ਰਾਏ। ਅਤੇ ਇਹ ਇੱਕ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਵਿਆ ਮਲਹੋਤਰਾ ਅਤੇ ਸੁੱਚਾ ਪਾਠਕ ਹੋਰਾਂ ਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਗੀਤ ਸੁਣਦੇ ਹਾਂ। ਸੋਨੂ ਨਿਗਮ ਅਤੇ ਸੁਨਿਧੀ ਚੌਹਾਨ ਦਾ ਗਾਇਆ ਫਿਲਮ ਫਨਾ ਵਿੱਚੋਂ, ਸੰਗੀਤਬੱਧ ਕੀਤਾ ਜਤਿਨ ਲਲਿਤ ਨੇ ਅਤੇ ਬੋਲ ਲਿਖੇ ਨੇ ਪ੍ਰਸੂਨ ਜੋਸ਼ੀ ਨੇ।

0: ਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਅੱਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਆਏ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਤੇ ਇਸ ਨਾਲ ਹੀ ਅੱਜ ਦੇ ਨਗਮੇ ਪ੍ਰੋਗਰਾਮ ਦਾ ਵੇਲਾ ਹੁਣ ਮੁੱਕਦਾ, ਹੁਣ ਦਿਓ ਇਜਾਜ਼ਤ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਗਮੇ FM 100.2 MHz ਸੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਦੁਪਹਿਰ ਦੇ 1:40 ਹੋਏ ਨੇ। ਆਓ ਹੁਣ ਸੁਣਦੇ ਹਾਂ ਪਹਿਲਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ 'ਚ ਖਬਰਾਂ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਉਡੀਕ ਕਰੋ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ ਸਵੱਛ ਊਰਜਾ ਦੇ ਖੇਤਰ 'ਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਟਰੈਕ ਤੇ ਫੀਲਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੇ ਤਹਿਤ ਹੁਣ ਤੱਕ 40 ਲੱਖ ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਗਾਏ ਗਏ ਨੇ। ਉਨਾਂ ਕਿਹਾ ਕਿ ਇਹ ਯੋਜਨਾ ਸਿਰਫ ਇੱਕ ਨਵਿਆਉਣਯੋਗ ਊਰਜਾ ਪਹਿਲਕਦਮੀ ਨਹੀਂ, ਸਗੋਂ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕਾਂ 'ਚ ਬਦਲ ਰਹੀ ਹੈ। ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ, ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ 'ਚ ਮਦਦ ਕਰ ਰਹੀ ਹੈ। ਉਨਾਂ ਕਿਹਾ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਰੇਕ ਘਰ ਦੇ ਨਾਲ ਦੇਸ਼ ਊਰਜਾ ਸੁਰੱਖਿਆ, ਵਾਤਾਵਰਨ ਸਥਿਰਤਾ ਤੇ ਇੱਕ ਆਤਮ ਨਿਰਭਰ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਿਹਾ ਹੈ। ਸਰਵਉੱਚ ਅਦਾਲਤ ਨੇ ਅੱਜ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਰਵਉੱਚ ਅਦਾਲਤ ਨੇ ਕਿਹੈ ਕਿ ਫੈਸਲਿਆਂ 'ਚ ਦੇਰੀ ਪਟੀਸ਼ਨਕਰਤਾਵਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ 'ਚ ਤੇਜ਼ੀ ਨਾਲ ਫੈਸਲੇ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਬੈਂਚ ਨੇ ਕਿਹੈ ਕਿ ਜ਼ਮਾਨਤ ਅਰਜ਼ੀਆਂ ਦੇ ਹੁਕਮ ਉਸੇ ਦਿਨ ਜਾਂ ਅਗਲੇ ਦਿਨ ਸੁਣਾਉਣੇ ਜਾਣੇ ਚਾਹੀਦੇ ਨੇ ਤੇ ਅਪਲੋਡ ਕੀਤੇ ਜਾਣੇ ਚਾਹੀਦੇ ਨੇ। ਸਿਖਰਲੀ ਅਦਾਲਤ ਨੇ ਕਿਹੈ ਕਿ ਜ਼ਮਾਨਤ ਦੇਣ ਜਾਂ ਸਜ਼ਾ ਮੁਅੱਤਲ ਕਰਨ ਦੇ ਹੁਕਮ ਦੇ ਐਲਾਨ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਵਿਚਾਰਧੀਨ ਕੈਦੀ ਨੂੰ ਉਸੇ ਦਿਨ ਜਾਂ ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਵਿੱਚ ਸਬ ਸਟਰੇਟ ਨਿਰਮਾਣ ਤਕਨਾਲੋਜੀ ਲਿਆਉਣ ਲਈ ਸਮਝੌਤੇ ਤੇ ਉੜੀਸਾ ਸਰਕਾਰ, ਇੰਟੇਲ ਅਤੇ 3DGS ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਭਾਰਤ ਵਿੱਚ ਸੈਮੀਕੰਡਕਟਰ ਇਕੋਸਿਸਟਮ ਨੂੰ ਹੋਰ ਉਤਸ਼ਾਹ ਦੇਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦੀ ਜ਼ਰੂਰਤ ਤੇ ਜ਼ੋਰ ਦਿੱਤੈ। ਰੂਸ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮਾਸਕੋ 'ਚ ਹੋਈ ਮੀਟਿੰਗ ਵਿਚ ਸ੍ਰੀ ਡੋਵਾਲ ਨੇ ਕਿਹਾ ਕਿ ਜ਼ਿੰਮੇਵਾਰ ਮੁਲਕਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਦਾ ਸਮਰਥਨ ਕਰਨਗੇ ਜਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨਗੇ।
3: आतंकवाद अंतर्राष्ट्रीय सुरक्षा के लिए सबसे गंभीर खतरों में से एक है। राष्ट्रपति पुतिन ने हाल ही में इसे बहुत ही प्रभावशाली ढंग से रेखांकित किया है। उन्होंने महसूस किया है कि एक ऐसा मुद्दा है जिस पर सभी अंतर्राष्ट्रीय सुरक्षा विशेषज्ञों को ध्यान देने की जरूरत है। ये मानवता के सभी मूल्यों पर प्रहार करता है। भारत खुद ही इस प्रायोजित आतंकवाद का शिकार रहा है। अप्रैल 2025 में पूरी दुनिया ने जम्मू कश्मीर में 26 निर्दोष नागरिकों की जघन्य हत्या देखी है।
2: ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਆਲਮੀ ਸੰਸਥਾਵਾਂ 'ਚ ਸੁਧਾਰ ਦਾ ਮੁੱਦਾ ਵੀ ਉਠਾਇਆ ਤੇ ਗਲੋਬਲ ਸਾਊਥ ਵਿੱਚ ਦੇਸ਼ਾਂ ਦੀ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਊਯਾਰਕ ਵਿੱਚ ਇੱਕ ਗੋਲਮੇਜ਼ ਮੀਟਿੰਗ 'ਚ ਹਿੱਸਾ ਲਿਆ ਤੇ ਪੰਜਾਬ ਤੋਂ ਵੱਧ ਕਾਰੋਬਾਰੀ ਤੇ ਉਦਯੋਗਿਕ ਆਗੂਆਂ ਨਾਲ ਗੱਲਬਾਤ ਕੀਤੀ। ਇਹ ਮੀਟਿੰਗ ਭਾਰਤੀ ਕੌਂਸਲੇਟ ਜਨਰਲ ਵੱਲੋਂ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਫੋਰਮ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਸ੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਸੁਧਾਰ ਆਧਾਰਿਤ ਵਪਾਰ ਅਤੇ ਵਾਤਾਵਰਣ ਤੇ ਆਲਮੀ ਨਿਵੇਸ਼ਕਾਂ ਲਈ ਵੱਧ ਰਹੇ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੇਜ਼ੀ ਨਾਲ ਆਰਥਿਕ ਸੁਧਾਰਾਂ ਵਿਚੋਂ ਲੰਘ ਰਿਹਾ। ਮੀਟਿੰਗ ਵਿਚ ਭਾਰਤ ਅਮਰੀਕਾ ਵਪਾਰ, ਨਿਵੇਸ਼, ਨਵੀਨਤਾ ਤੇ ਸਪਲਾਈ ਚੇਨ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਇਸ ਸਾਲ ਦੀ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਵਪਾਰ ਅਤੇ ਨਿਵੇਸ਼ ਫੋਰਮ ਵਿਖੇ ਭਾਰਤੀ ਕੈਨੇਡਾ ਸਾਂਝੇ ਬਿਆਨ ਵਿਚ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ CEPA ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਤੇ ਕਾਰੋਬਾਰਾਂ ਲਈ ਵਪਾਰਕ ਮੌਕਿਆਂ ਨੂੰ ਵਧਾਉਣ ਲਈ ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਦੀ ਸੰਭਾਵਨਾ ਦੀ ਪੁਸ਼ਟੀ ਕੀਤੀ। ਕੈਨੇਡਾ ਵਪਾਰ ਅਤੇ ਨਿਵੇਸ਼ ਫੋਰਮ ਵਿਚ ਇਕ ਨਵੀਂ ਵਪਾਰਕ ਭਾਈਵਾਲੀ ਤੇ ਵਪਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਸਿੱਧੂ ਨੇ ਸਵੱਛ ਊਰਜਾ, ਮਹੱਤਵਪੂਰਨ ਖਣਿਜ, ਖੇਤੀਬਾੜੀ, ਭੋਜਨ, ਉੱਨਤ ਨਿਰਮਾਣ, ਡਿਜੀਟਲ ਤਕਨਾਲੋਜੀਆਂ ਤੇ ਹੁਨਰ ਵਿਕਾਸ ਵਰਗੇ ਪੂਰਕ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਮੌਕਿਆਂ ਤੇ ਵੀ ਜ਼ੋਰ ਦਿੱਤਾ। ਭਾਰਤ ਲਈ ਪੈਟਰੋਲੀਅਮ ਲੈ ਕੇ ਆ ਰਿਹਾ ਇੱਕ ਟੈਂਕਰ ਸਫਲਤਾਪੂਰਵਕ ਹਾਰਮੋਜ਼ ਸਟਰੀਟ ਪਾਰ ਕਰ ਗਿਆ। ਇਹ ਜਾਣਕਾਰੀ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਕਰਨ ਵਾਲੀਆਂ ਕਈ ਵੈਬਸਾਈਟਾਂ ਤੋਂ ਪ੍ਰਾਪਤ ਹੋਈ ਹੈ। ਟੈਂਕਰ ਨਿਸੋਸ ਕੇਰੋਸ ਹਾਰਮੋਜ਼ ਸਟਰੀਟ ਪਾਰ ਕਰਕੇ ਵਿਸ਼ਾਖਾਪਟਨਮ ਵੱਲ ਅੱਗੇ ਵਧ ਰਿਹਾ। ਇਸ ਦੇ 3 ਜੂਨ ਨੂੰ ਪਹੁੰਚਣ ਦੀ ਉਮੀਦ ਹੈ। ਮਾਰਸ਼ਲ ਦੀਪ ਸਮੂਹ ਦੇ ਝੰਡੇ ਵਾਲਾ ਜਹਾਜ਼ 21 ਮਈ ਨੂੰ ਸ਼ਾਰਜਾਹ ਤੋਂ ਰਵਾਨਾ ਹੋਇਆ ਤੇ ਅੱਜ ਸਵੇਰੇ ਭਾਰਤ ਦੇ ਪੱਛਮੀ ਤੱਟ ਤੋਂ ਉੱਤਰੀ ਅਰਬ ਸਾਗਰ 'ਚ ਪਹੁੰਚਿਆ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਈਰਾਨ ਦੀ ਤਜਵੀਜ਼ਸ਼ੁਦਾ ਆਵਾਜਾਈ ਫੀਸਾਂ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਦਰਮਿਆਨ

ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ 24 ਘੰਟਿਆਂ ਵਿੱਚ 23 ਵਪਾਰਕ ਜਹਾਜ਼ਾਂ ਨੂੰ ਸਟੇਟ ਵਿੱਚੋਂ ਲੰਘਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਹੈ। ਸਾਡੇ ਪੱਤਰਕਾਰਾਂ ਨੇ ਦਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਕਈ ਥਾਵਾਂ ਤੇ ਜੇਤੂ ਐਲਾਨ ਦਿੱਤੇ ਨੇ ਤੇ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸੇ ਦੌਰਾਨ ਰਾਜ ਚੋਣ ਕਮਿਸ਼ਨ ਮੁਤਾਬਕ ਖ਼ਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਨੇ 201, ਕਾਂਗਰਸ ਨੇ 55, ਸ਼੍ਰੋਮਣੀ ਅਕਾਲੀ ਦਲ ਨੇ 61, ਆਜ਼ਾਦ ਉਮੀਦਵਾਰਾਂ ਨੇ 61, ਬੀਜੇਪੀ ਨੇ 11 ਤੇ ਬਹੁਜਨ ਸਮਾਜ ਪਾਰਟੀ ਨੇ 1 ਸੀਟ ਉਤੇ ਜਿੱਤ ਹਾਸਲ ਕੀਤੀ ਹੈ। ਕਮਿਸ਼ਨ ਮੁਤਾਬਕ ਸੂਬੇ ਭਰ ਵਿਚ 1,970 ਵਾਰਡਾਂ ਵਿਚੋਂ 80 ਵਾਰਡ ਅਜਿਹੇ ਨੇ ਜਿੱਥੇ ਕਈ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਸਮੇਤ ਕੁੱਲ 7,554 ਉਮੀਦਵਾਰ ਚੋਣ ਮੈਦਾਨ ਚ ਨੇ। ਆਖਰੀ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਜਲਦ ਹੀ ਜਾਰੀ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਵਿਚ ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿਚੋਂ 22,38,241 ਵੋਟਰਾਂ ਨੇ ਵੋਟਾਂ ਪਾਈਆਂ ਸਨ, ਜਿਸ ਨਾਲ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਤੇ ਕਿਸਾਨ ਭਾਈਚਾਰੇ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਏਗੀ। ਲੋਕ ਸਭਾ ਸਪੀਕਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਪਿੰਡਾਂ ਤੇ ਉੱਨਤੀ ਲਈ ਸਮਰਪਿਤ ਸੀ। ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਰਤਨ ਚੌਧਰੀ ਚਰਨ ਸਿੰਘ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਐਮਰਜੈਂਸੀ ਦੇ ਸਮੇਂ ਤੱਕ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਹੈ। ਜੰਮੂ ਵਿਚ ਕਠੂਆ ਅਤੇ ਮਾਧੋਪੁਰ ਰੇਲ ਹਿੱਸੇ ਦੇ ਦਰਮਿਆਨ ਸਥਿਤ ਰੇਲਵੇ ਪੁਲ ਨੰਬਰ 17 ਤੇ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ 31 ਮਈ ਤੋਂ ਦੋਵਾਂ ਰੇਲ ਪਟੜੀਆਂ ਉਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਇਹ ਪੁਲ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਸੀ। ਇਸ ਤੋਂ ਇਲਾਵਾ ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਗਰਮੀ ਦੀਆਂ ਛੁੱਟੀਆਂ ਦੌਰਾਨ ਵਧੇ ਹੋਏ ਮੁਸਾਫਰਾਂ ਦੇ ਟ੍ਰੈਫਿਕ ਨੂੰ ਪੂਰਾ ਕਰਨ ਲਈ 2 ਰੇਲ ਗੱਡੀਆਂ 'ਚ ਸਥਾਈ ਤੌਰ 'ਤੇ ਵਾਧੂ ਡੱਬੇ ਜੋੜਨ ਦਾ ਫੈਸਲਾ ਕੀਤਾ ਹੈ। 6 ਜੂਨ ਤੋਂ 12 ਜੂਨ ਤੱਕ ਜੰਮੂ ਤਵੀ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਵਿਚ ਇਕ ਵਾਧੂ 3rd AC ਡੱਬਾ ਜੋੜਿਆ ਜਾਏਗਾ। 6 ਤੋਂ 13 ਜੂਨ ਤੱਕ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨਵੀਂ ਦਿੱਲੀ ਐਕਸਪ੍ਰੈਸ ਵਿਚ ਵੀ ਇਕ ਸਲਿੱਪਰ ਕਲਾਸ ਡੱਬਾ ਜੋੜਿਆ ਜਾਵੇਗਾ। ਜੰਮੂ ਦੇ ਸੀਨੀਅਰ ਡਿਵੀਜ਼ਨਲ ਕਮਿਸ਼ਨਰ ਮੈਨੇਜਰ ਉਚਿਤ ਸਿੰਘਲ ਨੇ ਕਿਹਾ ਕਿ ਇਹ ਕਦਮ ਮੁਸਾਫਰਾਂ ਨੂੰ ਪੁਸ਼ਟੀ ਕੀਤੀਆਂ ਟਿਕਟਾਂ ਪ੍ਰਾਪਤ ਕਰਨ ਵਿਚ ਮਦਦ ਕਰੇਗਾ। ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ ਵਿਚ ਭਾਰਤੀ ਅਥਲੀਟਾਂ ਨੇ ਟਰੈਕ ਤੇ ਫੀਲਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਔਰਤਾਂ ਦੀ 100 ਮੀਟਰ ਦੌੜ ਵਿਚ ਨਿਪਮ ਨੇ ਕਾਂਸੀ ਦਾ ਤਮਗਾ ਜਿੱਤਿਆ। ਪਿਛਲੇ 25 ਸਾਲਾਂ 'ਚ ਇਸ ਇਵੈਂਟ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਸਾਧਨਾ ਰਵੀ ਨੇ ਔਰਤਾਂ ਦੀ 30 ਛਾਲ 'ਚ ਵੀ ਚਾਂਦੀ ਦਾ ਤਮਗਾ ਜਿੱਤਿਆ। ਉਧਰ ਨਿਤਿਨ ਗੁਪਤਾ ਨੇ ਮਰਦਾਂ ਦੇ ਵਰਗ 'ਚ 5,000 ਮੀਟਰ ਪੈਦਲ ਚਾਲ 'ਚ ਖਿਤਾਬ ਜਿੱਤਿਆ। IPL ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੰਜਰਸ ਬੰਗਲੁਰੂ ਖਿਲਾਫ਼ ਖੇਡੇਗੀ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿਚ ਇਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਭਾਰਤ ਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਇਸ ਸਾਲ ਦੇ ਅਖੀਰ ਤੱਕ ਗੱਲਬਾਤ ਪੂਰੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

0: ਨੀ ਉਹ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ
4: ਸਰਫਰੋਸ਼ ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਉਦਿਤ ਨਾਰਾਇਣ ਦਾ ਗਾਇਆ ਫਿਲਮ ਕੁਛ ਦਿਲ ਨੇ ਕਹਾ ਵਿੱਚੋਂ ਸੰਗੀਤਬੱਧ ਕੀਤਾ ਇਸ ਗੀਤ ਨੂੰ ਨਿਖਿਲ ਵਿਨੇ ਨੇ ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ

0: ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।

0: हेलो हेलो,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਬਿੰਦਰ ਸਿੰਘ ਦੁਖਾਣਾ ਤੋਂ ਬੋਲਦਾ ਮੈਡਮ ਜੀ।
0: ਜੀ ਬਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ?
1: ਬਹੁਤ ਵਧੀਆ ਵਿਸ਼ਾ ਲੈ ਕੇ ਆਏ ਜੀ, ਬਹੁਤ ਵਧਾਈ ਦੇ ਪਾਤਰ ਹੋ ਮੈਡਮ ਜੀ। ਹਾਂਜੀ,
0: ਜੀ
1: ਪਤਾ ਕੀ ਗੱਲ ਹੈ ਜੀ, ਤੰਬਾਕੂ ਦਾ ਇੱਕ ਕੱਚਾ ਕੋੜ ਹੈ ਜੀ, ਬਹੁਤ ਵੱਡਾ। ਦੇਖੋ ਬਿਮਾਰੀਆਂ ਕਿੰਨੀਆਂ ਪੈਦਾ ਹੁੰਦੀਆਂ ਨੇ। ਇਹ ਡਾਕਟਰ ਤਾਂ ਦੇਖੋ ਜੀ ਕਹਿੰਦੇ ਨੇ ਵੀ ਤੰਬਾਕੂ ਨਾ ਖਾਓ, ਇਹਦੇ ਵਿੱਚੋਂ ਨਿਕਲਦਾ ਕੁਛ ਨੀ ਮੈਡਮ ਜੀ।
0: ਨਿਕੋਟੀਨ ਹੁੰਦੀ ਹੈ ਇਹਦੇ ਚ, ਬਹੁਤ ਖਰਾਬ ਹੈ ਜਿਹੜੀ।
1: ਹਾਂਜੀ ਬਹੁਤ ਖਰਾਬ ਹੁੰਦਾ। ਦੇਖੋ ਜੀ ਆਪਣੇ ਗੁਰੂ ਦਸਵੇਂ ਪਾਤਸ਼ਾਹ ਆਪਣੇ ਸਿੱਖ ਨੂੰ ਤਾਂ ਪਹਿਲੇ ਕਹਿ ਰਹੇ ਸੀ ਵੀ ਮੇਰੇ ਸਿੱਖ ਨੂੰ ਮੈਂ ਇਹਨਾਂ ਦੇ ਚੀਜ਼ਾਂ ਦੇ ਦੂਰੇ ਰੱਖਾਂ। ਉਹਨਾਂ ਨੂੰ ਪਤਾ ਗਾ ਇਹਨਾਂ ਚੀਜ਼ਾਂ ਦਾ ਰਹਿਤ ਮਰਿਆਦਾ, ਤੇਲੀ ਵੀ ਖਾਣ ਨੀ ਦੇਣਾ ਬੰਦ।
0: ਕੋਈ
1: ਦੇਖੋ
0: ਵੀ ਜਿਹੜੇ ਧਾਰਮਿਕ ਗ੍ਰੰਥ ਨੇ, ਸਾਰੀਆਂ ਮਾਨਤਾਵਾਂ ਨੇ, ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਵਿਰੋਧ ਕਰਦੀਆਂ ਨੇ।
1: ਦੇਖੋ ਜੀ ਉਹ ਤਾਂ ਧਰਮ ਦਾ ਸਾਰੇ ਸਤਿਕਾਰਯੋਗ ਹੁੰਦੇ ਨੇ, ਕੋਈ ਵੀ ਇਹ ਨੀ ਕਹਿੰਦਾ ਵੀ ਤੁਸੀਂ ਉਸਕੂ ਪਸੂ ਖਾਓ ਜੀ, ਕੋਈ ਵੀ ਨੀ ਕਹਿੰਦਾ ਹੈਗਾ ਜੀ। ਪਰ ਇਹ ਲੋਕਾਂ ਨੇ ਨਾ ਵਿੱਚ ਧਰਮਾਂ ਦੇ ਵਿੱਚ ਵਾੜ ਦੇ ਜੀ ਵੀ ਆਏ ਆ ਫਲਾਣਾ। ਹੁਣ ਵਿੱਚ ਬਾਬੇ ਹੈਗੇ ਨਾਲੇ ਪੁੱਛਾ ਜਿਹੜੇ ਆ ਉਹਨਾਂ ਨੂੰ ਕੀ ਕਹਾਂਗੇ ਜੀ ਆਪਾਂ। ਬਹੁਤ ਕੁਛ ਹੈ ਅੱਜ ਕੱਲ੍ਹ, ਬਹੁਤ ਕੁਛ ਚੱਲ ਰਿਹਾ ਜੀ। ਹੁਣ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਲੈ ਕੇ ਵਗਦਾ ਬਾਬਾ ਬੋਲ ਤੋਂ ਵੀਡੀਓ ਲਾਈ ਵੇਖਿਆ, ਉਹ ਬੱਚਿਆਂ ਨੂੰ ਕੀ ਸਿੱਖ ਮਿਲੇਗੀ ਜੀ ਉੱਥੇ।
0: ਬਿਲਕੁਲ ਬਿਲਕੁਲ। ਤੇ ਤੁਸੀਂ ਦੇਖੋ ਕਿ ਇਹ ਐਡਾ ਖਤਰਨਾਕ ਹੈ ਕਿ ਇਹਦੇ ਨਾਲ ਮੂੰਹ ਦਾ ਕੈਂਸਰ ਤੱਕ ਹੁੰਦਾ ਹੈ ਨਾ। ਔਰ ਜਿਵੇਂ ਕੋਈ ਸਿਗਰਟ ਨੋਸ਼ੀ ਕਰਦਾ ਹੈ ਤਾਂ ਉਹ, ਜਿਵੇਂ ਇੱਕ ਹੁੰਦੀ ਹੈ ਐਕਟਿਵ ਸਮੋਕਿੰਗ ਜਿਹੜਾ ਬੰਦਾ ਪੀ ਰਿਹਾ ਹੈ ਨਾ, ਇੱਕ ਪੈਸਿਵ ਸਮੋਕਿੰਗ ਜਿਹੜਾ ਉਹਦੇ ਧੂੰਏ ਦੇ ਵਿੱਚ ਸਾਹ ਲੈ ਰਿਹਾ ਹੈ। ਪੈਸਿਵ ਸਮੋਕਿੰਗ ਜਿਹੜੀ ਹੈ ਉਹ ਕਹਿੰਦੇ ਪੀਣ ਵਾਲੇ ਜਿੰਨੀ ਹੀ ਖਤਰਨਾਕ ਹੈ।
1: ਜਿਹੜਾ ਜਿਹੜਾ ਕੋਲ ਰੱਖੇ ਉਹਨੂੰ ਵੀ ਉਨੀ ਹੀ ਨੁਕਸਾਨਦੇਹੀ ਕਰਦਾ ਜੀ। ਹਾਂਜੀ
0: ਬਿਲਕੁਲ ਜੀ।
1: ਹਾਂਜੀ ਦੇਖੋ ਤੰਬਾਕੂ ਦੇ ਆਪਾਂ ਤਾਂ ਦੇਖੋ ਮੈਡਮ ਜੀ ਬੱਚੇ ਹੋਏ ਆ, ਅੰਮ੍ਰਿਤਧਾਰੀਆਂ ਗੁਰੂ ਦੇ ਮਹਾਰਾਜ ਦੀ ਕਿਰਪਾ ਕਰਕੇ ਆਪਾਂ ਹੋਰ ਨੂੰ ਵੀ ਕਹਿੰਦੇ ਵੀ ਤੰਬਾਕੂ ਤੋਂ ਬਚੋ ਬਚੋ, ਹਰੇਕ ਨੂੰ ਸਿੱਖਿਆ ਦਿੰਦੇ ਹਾਂ।
0: ਜੀ
1: ਜਿਹਦੇ ਨਾਲ ਕੋਈ ਇੱਕ ਦੋ ਬੰਦਾ ਕੰਮ ਅਸੀਂ ਇਕੱਠੇ ਕਰਦੇ ਹਾਂ ਭੈਣ ਭਾਈ, ਉਹਨੂੰ ਕਹਿੰਦੇ ਭਾਈ ਪੀਣੀਆਂ ਦੋ ਮਜਬੂਰੀਆਂ ਤੋਂ ਪਰੇ ਹੋ ਗਏ, ਲੇਬਰ ਕਾਰਡ ਤੋਂ ਪਰੇ ਹੋ ਲੈ, ਇਹ ਵੀ ਨੁਕਸਾਨਦਾਇਕ ਕਰਦਾ।
0: ਜੀ
1: ਹਾਂ ਪਰ ਆਪਣੀ ਸਾਲੀ ਹੁੰਦੀ ਹੈ, ਚਲੋ ਖਾਣ ਵਾਲੇ ਨੂੰ ਤਾਂ ਚੰਗਾ ਲੱਗਦਾ ਪਰ ਕਿਸੇ ਨੂੰ ਚੰਗੀ ਮੱਤ ਦਿਓ, ਕਿਸੇ ਨੂੰ ਮਾੜੀ ਲਾਉਂਦੇ ਹੋ।
0: ਜੀ ਬਿਲਕੁਲ
1: ਹਾਂਜੀ ਹਾਂਜੀ ਪਰ
0: ਜੀ
1: ਉਹਦੇ ਵਿੱਚ ਕੱਢਿਆ ਕਿਸੇ ਨੇ ਕੁਛ ਨੀ ਮੈਡਮ ਜੀ, ਉਹ ਤਾਂ ਖਰਾਬੇ ਕਰਦਾ ਜੀ, ਨੁਕਸਾਨ ਆ ਜੀ। ਇਸ ਨਾਲ ਤਾਂ ਕੋਈ 10 ਰੁਪਏ ਜੀ, 30 ਰੁਪਏ ਲੈਂਦਾ ਤੇ ਦਹੀਂ ਖਾ ਕੇ ਠੰਡਕ ਤਾਂ ਪੈਂਦੀ ਹੈ ਨਾ ਆਪਣੇ ਬੱਚਿਆਂ ਵਿੱਚ, ਵੱਢ ਕੇ ਖਾਓ ਵੀ ਉਹ।
0: ਜੀ ਬਿਲਕੁਲ ਜੀ,
1: ਹਾਂ
0: ਠੀਕ ਹੈ ਜੀ,
1: ਹਾਂ
0: ਬਹੁਤ ਬਹੁਤ ਮਿਹਰਬਾਨੀ ਜੀ।
1: ਠੀਕ ਆ ਮੈਡਮ ਜੀ।
0: ਜੀ ਬਿਲਕੁਲ ਜੀ, ਤੰਬਾਕੂ ਜਿਹੜਾ ਹੈ ਹਰ ਤਰ੍ਹਾਂ ਨਾਲ ਨੁਕਸਾਨ ਕਰਦਾ ਹੈ, ਬਹੁਤ ਵੱਡਾ ਨੁਕਸਾਨ ਹੈ ਸਿਹਤ ਦਾ, ਅਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨੀਆਂ ਵੱਡੀਆਂ ਸਮੱਸਿਆਵਾਂ ਅਸੀਂ ਸਹੇੜ ਲੈਂਦੇ ਹਾਂ।

0: ਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ। ਪੁੱਤ
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਚੱਲ ਰਿਹਾ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਤੁਸੀਂ ਉਹ ਰਣਦੀਪ ਪੰਧੀਰ ਦੇ ਨਾਲ ਤੇ ਇੱਕ ਸਰੋਤਾ ਸਾਡੇ ਨਾਲ ਲਾਈਨ ਤੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ, ਮਾਫੀ ਚਾਹੁੰਦੇ ਹਾਂ ਜੀ, ਇਹਨਾਂ ਦਾ ਸੰਪਰਕ ਸਾਡੇ ਨਾਲੋਂ ਟੁੱਟ ਗਿਆ। ਸੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਵਿਸ਼ਾ ਜਿਹੜਾ ਹੈ ਉਹ ਹੈ ਤੰਬਾਕੂ ਨੂੰ ਕਹੋ ਨਾ ਜ਼ਿੰਦਗੀ ਨੂੰ ਕਹੋ। ਹਾਂ, ਇਸ ਵਿਸ਼ੇ 'ਤੇ ਤੁਸੀਂ ਗੱਲਬਾਤ ਸਾਡੇ ਨਾਲ ਕਰਨੀ ਹੈ। ਨੰਬਰ ਸਾਡੇ ਸਟੂਡੀਓ ਦਾ ਹੈ 2280-494-0175, ਪਟਿਆਲਾ ਦਾ ਏਰੀਆ ਕੋਡ ਹੈ।

ਸੋ ਸਰੋਤਿਓ, ਲਗਾਤਾਰ ਕਈ ਸਰੋਤਿਆਂ ਦੀਆਂ ਫੋਨ ਕਾਲਸ ਸਾਡੇ ਕੋਲ ਪਹੁੰਚ ਰਹੀਆਂ ਨੇ, ਪਰ ਕਿਸੇ ਕਾਰਨ ਕਰਕੇ ਸੰਪਰਕ ਨਹੀਂ ਹੋ ਪਾ ਰਿਹਾ। ਫੋਨ ਕਾਲਸ ਜਿਹੜੀਆਂ ਨੇ ਉਹ ਜਾਂ ਤਾਂ ਡਿਸਕੋਨੈਕਟ ਹੋ ਰਹੀਆਂ ਜਾਂ ਫਿਰ ਆਵਾਜ਼ ਨਹੀਂ ਆ ਰਹੀ। ਸੋ ਤੁਸੀਂ 2284-494 ਨੰਬਰ ਹੈ ਸਾਡਾ, ਜੇਕਰ ਇਸ ਫੋਨ 'ਤੇ ਗੱਲਬਾਤ ਨਹੀਂ ਹੋ ਪਾਉਂਦੀ ਤਾਂ 2282-394 ਇਸ ਨੰਬਰ 'ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। 0175 ਪਟਿਆਲਾ ਦਾ ਏਰੀਆ ਕੋਡ ਹੈ, ਅਸੀਂ ਤੁਹਾਡੀਆਂ ਫੋਨ ਕਾਲਸ ਉਡੀਕ ਰਹੇ ਹਾਂ।

0: ਨੇ ਕਰੋ
1: ਜੀ,
0: ਪਲਾਸਟਿਕ ਦੀਆਂ ਥੈਲੀਆਂ ਫੜ ਲੈਂਦੇ ਨੇ ਉਹ ਫੜ, ਇਹ ਵੀ ਇਹ ਤੇ ਬੜੀ ਤਗੜੀ ਬਿਮਾਰੀ ਹੈ ਜੀ, ਇਹਨੂੰ ਤੇ ਬਿਲਕੁਲ ਰੋਕਣਾ ਚਾਹੀਦਾ ਪੰਜਾਬ ਚੋਂ।
1: ਬਿਲਕੁਲ,
0: 35 ਸਾਲ ਪਹਿਲਾਂ ਪੰਜਾਬ ਨੂੰ ਪਤਾ ਨੀ ਕਿ ਤੰਬਾਕੂ ਹੁੰਦਾ ਕੀ ਹੈ, ਇਹਦੇ ਬਾਹਰੋਂ ਬਿਮਾਰੀ ਆਈ ਹੈ, ਲੋਕੀ ਲੈ ਕੇ ਕੁਛ ਆਏ ਨੇ, ਕੁਛ ਕੁਛ ਸਾਨੂੰ ਮਜ਼ਾ ਕੇ ਚ ਨਜ਼ਾਰਾ ਆਉਂਦਾ, ਫਲਾਂਗ ਆਉਂਦਾ, ਕੁਝ ਨਜ਼ਾਰੇ ਮਜ਼ੇ, ਨਸ਼ੇ ਚ ਨਜ਼ਾਰੇ ਕੀ ਆਉਣੇ ਜੀ, ਆਪਣਾ ਸਰੀਰ ਹੀ ਖਰਾਬ ਕਰਨਾ ਜੀ।
1: ਜੀ ਬਿਲਕੁਲ,
0: ਕੁਛ ਸਰਕਾਰ ਨੂੰ ਜ਼ਰੂਰ ਕਰਨਾ ਚਾਹੀਦਾ, ਪੱਖ ਇਹਦਾ ਪੂਰਨਾ ਚਾਹੀਦਾ ਕਿ ਖੋਖਿਆਂ ਦੇ ਤਲਾਸ਼ੀ ਜਦੋਂ ਕੋਈ ਤੰਬਾਕੂ ਦੀਆਂ ਪੁੜੀਆਂ ਉਹਨਾਂ ਨੂੰ ਫੜੋ, ਲੋਕਾਂ ਨੇ ਲਕਾ ਲਕਾ ਕੇ ਵੇਚਦੇ ਨੇ ਜੀ, ਜਿਹੜੀ ਤੰਬਾਕੂ 30 ਰੁਪਏ ਦੀ ਪੁੜੀ ਵੇਚਦੀ ਉਹ 50 ਰੁਪਏ ਦੀ ਵਿਕਣ ਦੀ,
1: ਬਿਲਕੁਲ ਉਹ ਬਲਕਿ ਮਹਿੰਗੀ ਹੋ ਕੇ ਵਿਕਣ ਲੱਗ ਜਾਂਦੀ ਹੈ।
0: ਹਾਂਜੀ ਮਹਿੰਗੀ, ਤੇ ਇਸੇ ਕਰਕੇ ਜਿਸ ਚੀਜ਼ ਤੇ ਬੈਨ ਲਾਉਂਦੇ ਨੇ, ਹੁਣ ਹਿਮਾਚਲ ਚ ਬੈਨ ਆ, ਕਈਆਂ ਚੀਜ਼ਾਂ ਦਾ ਮਹਾਰਾਸ਼ਟਰ ਚ ਬੈਨ ਆ
1: ਜੀ,
0: ਸਾਰਿਆਂ ਤੇ ਜੁਰਮਾਨੇ ਲੱਗਦੇ ਨੇ,
1: ਬਹੁਤ ਸਾਰੀਆਂ ਸ਼ਰਨ ਪੱਲਾ ਜੀ, ਬਹੁਤ ਸਾਰੀਆਂ ਸਟੇਟਸ ਜਿਹੜੀਆਂ ਨੇ ਡਰਾਈ ਸਟੇਟਸ ਨੇ, ਉੱਥੇ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ, ਹਨਾ,
0: ਗੁਜਰਾਤ ਨਹੀਂ ਮਿਲਦੀ
1: ਜੀ ਜੀ, ਤੇ ਸਾਨੂੰ ਜਿਹੜਾ ਹੈ ਸਾਨੂੰ ਥੋੜਾ ਜਿਹਾ ਜਿਹੜਾ ਹੈਗਾ ਸਾਨੂੰ ਸਭ ਨੂੰ ਮਿਲ ਕੇ ਇਸ ਪਾਸੇ ਵਿਚਾਰ ਕਰਨੀ ਪੈਣੀ ਆ, ਧਿਆਨ ਦੇਣਾ ਪੈਣਾ ਤੇ ਸਮਝਣਾ ਪੈਣਾ ਕਿ ਇਹਦੇ ਪਿੱਛੇ ਕਾਰਨ ਕੀ ਨੇ, ਕੀ ਚੱਲ ਰਿਹਾ।
0: ਟੈਕਸ ਬੜਾ ਆਉਂਦਾ ਹੈ ਜੀ, ਗਵਰਨਮੈਂਟ ਨੂੰ ਟੈਕਸ ਬੜਾ ਆਉਂਦਾ ਹੈ ਜੀ ਚੀਜ਼ਾਂ ਤੇ ਜੀ
1: ਜੀ ਜੀ ਸ਼ਰਨ ਜੀ, ਗੱਲਾਂ ਤੁਹਾਡੇ ਨਾਲ ਹੋਰ ਵੀ ਕਰਨੀਆਂ ਸੀ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ,
0: ਬਹੁਤ ਮਿਹਰਬਾਨੀ ਜੀ
1: ਜੀ,
0: ਪਰ ਗੌਰਮੈਂਟ ਨੂੰ ਇਹਦਾ ਹੱਕ ਜ਼ਰੂਰ ਲੈਣਾ ਚਾਹੀਦਾ ਜੀ, ਗੌਰਮੈਂਟ ਜਿਹੜਾ ਸਖਤੀ ਕਰੂਗੀ ਤੇ ਤਾਂ ਹੀ ਨਹੀਂ ਤੇ ਆਮ ਬੰਦੇ ਦੇ ਵਾਸਤੇ ਨਹੀਂ ਖੇਡ ਹੈਗੀ ਹੈ।
1: ਜੀ ਜੀ, ਬਹੁਤ ਬਹੁਤ ਮਿਹਰਬਾਨੀ ਜੀ,
0: ਠੀਕ ਹੈ
1: ਜੀ। ਸੋ ਬਿਲਕੁਲ ਇਹਨਾਂ ਦੀ ਗੱਲ ਜਿਹੜੀ ਹੈ ਉਹ ਜਾਇਜ਼ ਹੈ ਜੀ, ਕਿ ਸੱਚਮੁੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਨਾ, ਬਹੁਤ ਸਾਰੀਆਂ ਸਟੇਟਸ ਦੇ ਵਿੱਚ ਚੀਜ਼ਾਂ ਬੈਨ ਨੇ, ਅਤੇ ਅਸੀਂ ਇਹ ਸੋਚੀਏ ਕਿ ਇਹ ਕਿੰਨਾ ਖਤਰਨਾਕ ਹੈ। ਇੱਕ ਪਾਸੇ ਜੇ ਅਸੀਂ ਸਰਕਾਰਾਂ ਦੀ ਗੱਲ ਵੀ ਛੱਡੀਏ, ਸਰਕਾਰਾਂ ਜੋ ਕੁਛ ਕਰਦੀਆਂ ਉਹ ਕਰਦੀਆਂ ਰਹਿਣਗੀਆਂ, ਸਮੇਂ ਸਮੇਂ 'ਤੇ ਕਰਦੀਆਂ ਰਹੀਆਂ ਨੇ ਜਾਂ ਕਰਨਗੀਆਂ ਜਾਂ ਨਾ ਵੀ ਕਰਨ, ਪਰ ਸਾਨੂੰ ਇਹ ਸਮਝਣਾ ਪਏਗਾ ਕਿ ਸਾਡੀ ਆਪਣੀ ਸਿਹਤ ਹੈ ਅਤੇ ਇਹਦੇ ਲਈ ਸਾਨੂੰ ਖੁਦ ਨੂੰ ਸੁਚੇਤ ਹੋਣਾ ਪਏਗਾ। ਸੋ ਮੁੱਕਦੀ ਗੱਲ ਇਹੀ ਕਿ ਤੰਬਾਕੂ ਨੂੰ ਜਦੋਂ ਤੱਕ ਅਸੀਂ ਨਾ ਨਹੀਂ ਕਹਿੰਦੇ, ਜ਼ਿੰਦਗੀ ਨੂੰ ਵੀ ਫਿਰ ਸਾਡੀ ਉਦੋਂ ਤੱਕ ਨਾ ਹੀ ਹੈ, ਸੱਚਮੁੱਚ ਉਹ ਹਾਂ ਤਾਂ ਹੋਏਗੀ ਜੇ ਅਸੀਂ ਤੰਬਾਕੂ ਨੂੰ ਨਾ ਕਰਾਂਗੇ, ਕਿਉਂਕਿ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਇਹ ਕਾਰਨ ਬਣਦਾ ਹੈ। ਸੋ ਉਮੀਦ ਹੈ ਕਿ ਤੁਸੀਂ ਇਹਦੇ ਪ੍ਰਤੀ ਆਪ ਵੀ ਸੁਚੇਤ ਹੋਵੋਗੇ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ, ਨਵੀਂ ਪੀੜ੍ਹੀ ਨੂੰ ਵੀ ਸੁਚੇਤ ਕਰੋਗੇ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ। ਜਿਹੜੇ ਜਿਹੜੇ ਸਰੋਤਿਆਂ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਫੋਨ ਕੀਤਾ, ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਸੁਣਿਆ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਇੱਕ ਗੁਜ਼ਾਰਿਸ਼ ਹੈ ਕਿ ਹੁਣ 8 ਦਿਨ ਬਾਅਦ ਦੁਬਾਰਾ ਇਸ ਪ੍ਰੋਗਰਾਮ 'ਚ ਫੋਨ ਕਰਨਾ ਤਾਂ ਜੋ ਨਵੇਂ ਸਰੋਤਿਆਂ ਨੂੰ ਆਕਾਸ਼ਵਾਣੀ ਪਰਿਵਾਰ ਨਾਲ ਜੁੜਨ ਦਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਰਣਦੀਪ ਪੰਧੇਰ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ, FM ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਹੁਣ ਤੱਕ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੇ ਵਿੱਚ ਮੈਨੂੰ ਤਕਨੀਕੀ ਸਹਿਯੋਗ ਦਿੱਤਾ ਇੰਜੀਨੀਅਰ ਰਾਧੇਸ਼ਾਮ ਜੀ ਅਤੇ ਇੰਜੀਨੀਅਰ ਰਾਕੇਸ਼ ਮਿੱਤਲ ਜੀ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਅਤੇ ਮੇਰਾ ਸਹਿਯੋਗ ਕੀਤਾ ਮੇਰੇ ਸਾਥੀ ਰੁਖਸਾਨਾ ਨੇ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। 3 ਵਜੇ ਨੇ, ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ ਸ਼ਾਮੀ 5 ਵਜੇ ਤੱਕ।

0: आप सुन रहे हैं विविध भारती।
1: सखियों के दिल की जुबान। हेलो सहेली।

0: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਸ ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਸ਼ਾਮ ਦੇ ਠੀਕ 5 ਵਜੇ ਨੇ। ਆਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਅਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ। ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। CBI ਨੇ ਟਵੀਸ਼ਾ ਸ਼ਰਮਾ ਕਤਲ ਕੇਸ ਵਿੱਚ ਟਵੀਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਦੇ ਸੈਸ਼ਨ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਟਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ।
1: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ,
1: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮ

0: ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ ਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ ਤੇ ਮੇਰੇ ਨਾਲ ਨੇ
3: ਰਣਦੀਪ ਪੰਧੇਰ।
2: ਕੀ ਹਾਲ ਚਾਲ ਹੈ ਰਣਦੀਪ ਜੀ?
3: ਹਾਲ ਚਾਲ ਬਹੁਤ ਵਧੀਆ ਹੈ। ਮੌਸਮ ਜਿਹੜਾ ਹੈ ਉਹਦੇ ਮਿਜਾਜ ਬਦਲਣ ਨੂੰ ਉਡੀਕ ਰਹੇ ਹਾਂ। ਖ਼ਬਰਾਂ ਜਦੋਂ ਠੰਡੀ ਠਾਰ ਫੁਹਾਰਾਂ ਦੀਆਂ ਆਉਂਦੀਆਂ ਨੇ ਤਾਂ ਲੱਗਦਾ ਹੈ ਵੀ ਗਰਮੀ ਤਾਂ ਬਸ ਗਈ, ਤੇ ਜਦੋਂ ਫਿਰ ਦੇਖਦੇ ਹਾਂ ਵੀ ਇੱਧਰ ਮੀਂਹ ਪੈ ਗਿਆ ਉੱਧਰ ਮੀਂਹ ਪੈ ਗਿਆ, ਫਿਰ ਦੇਖਦੇ ਹਾਂ ਵੀ ਸਾਡੇ ਕਦੋਂ ਆਊਗਾ, ਫਿਰ ਲੱਗਦਾ ਵੀ ਹਲੇ ਤਾਂ ਲੰਮੀ ਚੱਲੂ ਗਰਮੀ।
2: ਬਿਲਕੁਲ, ਪਰ ਇਹ ਹੈ ਕਿ ਮੌਸਮ ਬਦਲਣ ਦੇ ਨਾਲ ਨਾ ਤੇ ਜਿਹੜੀ ਸਾਡੀ ਸੁਭਾਅ ਦੇ ਵਿੱਚ ਜਾਂ ਸਾਡੇ ਮੂਡ ਦੇ ਵਿੱਚ ਜਿਹੜੇ ਚੇਂਜਿਸ ਹੁੰਦੇ ਨੇ ਹੈ ਨਾ, ਸਾਨੂੰ ਲੱਗਦਾ ਹੈ ਕਿ ਹੁਣ ਜਿਹੜੀ ਜ਼ਿੰਦਗੀ ਹੈ ਥੋੜ੍ਹੀ ਜਿਹੀ ਖੁਸ਼ਨੁਮਾ ਹੋ ਗਈ ਹੈ, ਕੰਮ ਕਾਰ ਸਾਡੇ ਨਿਪਟ ਗਏ ਨੇ, ਪਰ ਜਦੋਂ ਗਰਮੀ ਆ ਜਾਂਦੀ ਹੈ ਫਿਰ ਸਾਨੂੰ ਲੱਗਦਾ ਹੈ ਕਿ ਅਸੀਂ ਬੜੇ ਪਰੇਸ਼ਾਨ ਹੈ, ਬੜੇ ਦੁਖੀ ਹੋ ਕੇ ਅਸੀਂ ਬੈਠੇ ਰਹਿੰਦੇ ਹਾਂ।
3: ਗਰਮੀ ਦੇ ਵਿੱਚ ਨਾ ਅਕਸਰ ਇਹ ਹੁੰਦਾ ਕਿ ਅਸੀਂ ਕਹਿੰਦੇ ਹਾਂ ਕਿ ਸਾਨੂੰ ਕੁਝ ਸੁੱਝਦਾ ਨਹੀਂ, ਅਸਲ ਦੇ ਵਿੱਚ ਬਹੁਤ ਜ਼ਿਆਦਾ, ਕਿਉਂਕਿ ਹੁਣ ਜਿਹੜੀਆਂ ਰਿਪੋਰਟਸ ਆ ਰਹੀਆਂ, ਮੈਂ ਕੱਲ੍ਹ ਹੀ ਅਖਬਾਰ ਦੇ ਵਿੱਚ ਪੜ੍ਹ ਰਹੀ ਸੀ ਕਿ ਟੈਂਪਰੇਚਰ ਜਿਹੜਾ ਹੈ ਉਹ ਬਿਲਕੁਲ ਹਿਊਮਨ ਬੋਡੀ ਦੇ ਬਰਾਬਰ ਪਹੁੰਚ ਗਿਆ। ਮਨੁੱਖੀ ਸਰੀਰ ਦਾ ਜਿੰਨਾ ਤਾਪਮਾਨ ਹੁੰਦਾ ਉਹਦੇ ਬਰਾਬਰ ਤਾਪਮਾਨ ਜਿਹੜਾ ਹੈਗਾ ਬਾਹਰਲਾ ਚੱਲ ਰਿਹਾ, ਤਾਂ ਇਸ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਵੀ ਗਲਤੀ ਜਾਨਲੇਵਾ ਹੋ ਸਕਦੀ ਹੈ।
2: ਬਿਲਕੁਲ, ਬੱਚਿਆਂ ਲਈ ਅਤੇ ਥੋੜ੍ਹੇ ਜਿਹੜੇ ਬਿਮਾਰ ਲੋਕ ਨੇ ਜਾਂ ਫਿਰ ਇਸ ਮੌਸਮ ਦੇ ਵਿੱਚ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਮਿੱਟੀ ਧੂਲ ਵੀ ਬਹੁਤ ਜ਼ਿਆਦਾ ਉੱਡ ਰਹੀ ਹੁੰਦੀ ਹੈ, ਜਿਹੜੇ ਖਾਸ ਤੌਰ 'ਤੇ ਅਸਥਮਾ ਜਾਂ ਜਿਹੜੇ ਸਾਹ ਦੀ ਕਿਸੇ ਬਿਮਾਰੀ ਦੇ ਨਾਲ ਪੀੜਿਤ ਲੋਕ ਨੇ, ਅਤੇ ਉਹਨਾਂ ਲਈ ਫਿਰ ਇਸ ਮੌਸਮ ਦੇ ਵਿੱਚ ਮੈਨੂੰ ਲੱਗਦਾ ਦਿੱਕਤਾਂ ਜਿਹੜੀਆਂ ਉਹ ਵੱਧਦੀ ਚਲੀ ਜਾਂਦੀਆਂ ਨੇ। ਤਾਂ ਜ਼ਰੂਰੀ ਹੈ ਕਿ ਇਸ ਗਰਮੀ ਨੂੰ ਦੇਖਦੇ ਹੋਏ ਅਸੀਂ ਆਪਣੀ ਜਿਹੜੀ ਆਦਤਾਂ ਹੈ ਜਾਂ ਆਪਣੀ ਰੂਟੀਨ ਦੇ ਵਿੱਚ ਥੋੜ੍ਹੇ ਥੋੜ੍ਹੇ ਚੇਂਜਿਸ ਲੈ ਕੇ ਆਈਏ, ਤਾਂ ਕਿ ਇਹ ਮੌਸਮ ਜਿਹੜਾ ਹੈ ਸਾਡੀ ਸਿਹਤ ਦੇ ਉੱਤੇ ਕੋਈ ਨੈਗੇਟਿਵ ਇਫੈਕਟ ਨਾ ਪਾਵੇ।
3: ਜੀ, ਅਤੇ ਮੈਂ ਨਾ ਅੱਜ ਕੱਲ੍ਹ ਜਿਹੜਾ ਹੈ ਇੱਕ ਮੰਦਭਾਗੀ ਜਿਹੀ ਖਬਰ ਸੁਣਨ ਨੂੰ ਮਿਲੀ, ਜਿਹੜੇ ਮਰਹੂਮ ਸ਼ਾਹਿਰ ਜਿਹੜੇ ਨੇ ਬਸ਼ੀਰ ਬਦਰ, ਉਹ ਸਾਡੇ ਵਿਚਕਾਰ ਨਹੀਂ ਰਹੇ, ਅਤੇ ਅਸੀਂ ਉਹਨਾਂ ਨੂੰ ਜਦੋਂ ਜਾਣਦੇ ਹਾਂ ਨਾ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਸੀ, ਤੁਸੀਂ ਨਾਮ ਲਿਆ ਬਸ਼ੀਰ ਬਦਰ, ਤਾਂ ਮੈਨੂੰ ਇੱਕੋ ਉਹਨਾਂ ਦਾ ਜਿਹੜਾ ਸ਼ੇਅਰ ਹੈਗਾ ਉਹ ਆਪਣੇ ਆਪ ਹੀ ਮੇਰੇ ਜਿਹੜਾ ਜ਼ੁਬਾਨ 'ਤੇ ਸੀ, ਉਹ ਸੀ ਕਿ ਲੋਕ ਟੂਟ ਜਾਤੇ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਉਣੇ ਮੇਂ। ਤਾਂ ਬਹੁਤ ਜਿਹੜੇ ਨੇ ਘੱਟ ਲੇਖਕ ਸ਼ਾਇਰ ਅਜਿਹੇ ਸਾਹਿਤਕਾਰ ਅਜਿਹੇ ਹੁੰਦੇ ਨੇ ਜਿਹੜੇ ਮਤਲਬ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਿਸਟਮ ਜਦੋਂ ਖਰਾਬ ਹੋਵੇ ਉਹਦੇ ਬਾਰੇ 'ਚ ਬੋਲਣ, ਉਹਦੇ ਲਈ ਆਵਾਜ਼ ਚੁੱਕਣ, ਆਮ ਲੋਕਾਂ ਦੀ ਜਿਹੜੀ ਹੈ
2: ਸਮਝਣ ਤੇ ਉਹਨਾਂ ਦੀ ਗੱਲ ਕਰਨ।
3: ਬਿਲਕੁਲ,
2: ਜਿਹੜੇ ਮੈਨੂੰ ਲੱਗਦਾ ਕਿ ਇਹ ਸ਼ਾਇਰ ਲੋਕ ਹੁੰਦੇ ਨੇ ਜਾਂ ਜਿਹਨਾਂ ਦੇ ਅੰਦਰ ਇਹ ਸ਼ਾਇਰ ਵਾਲਾ ਦਿਲ ਜਿਹੜਾ ਧੜਕਦਾ, ਉਹ ਆਪਣੇ ਮਿਜ਼ਾਜ ਦੇ ਨਾ ਬੜੇ ਨਰਮ ਹੁੰਦੇ ਆ, ਛੋਟੀ ਛੋਟੀ ਬਰੀਕੀਆਂ ਨੂੰ ਸਾਰਿਆਂ ਨੂੰ ਇੰਨੀ ਕੁ ਹੱਦ ਤੱਕ ਮਹਿਸੂਸ ਕਰਦੇ ਨੇ ਕਿ ਉਸਦੇ ਬਾਰੇ ਇਸ ਤਰੀਕੇ ਨਾਲ ਲਿਖਦੇ ਨੇ ਕਿ ਜਿਵੇਂ ਉਹਨਾਂ ਦੇ ਨਾਲ ਹੀ ਉਹ ਚੀਜ਼ ਵਾਪਰੀ ਹੁੰਦੀ ਹੈ।
3: ਬਿਲਕੁਲ,
2: ਤਾਂ ਬਸ਼ੀਰ ਬਦਰ ਜੀ ਜਿਹੜੇ ਆ ਉਹ ਤਕਰੀਬਨ 91 ਸਾਲ ਦੇ ਸੀ ਤੇ ਉਹ ਸਾਡੇ ਵਿੱਚ ਨਹੀਂ ਰਹੇ।
3: ਜੀ, ਬਹੁਤ ਵੱਡਾ ਜਿਹੜਾ ਘਾਟਾ ਹੈ ਉਹ ਪਿਆ ਸਾਰਿਆਂ ਨੂੰ ਤੇ ਖਾਸ ਕਰਕੇ ਸਾਹਿਤ ਜਗਤ ਨੂੰ।
2: ਬਿਲਕੁਲ, ਬਸ਼ੀਰ ਬਦਰ ਜੀ ਦੀ ਜਿਹੜੀ ਸ਼ਾਇਰੀ ਹੈ ਉਹ ਸਭ ਤੋਂ ਉਸਦੀ ਜਿਹੜੀ ਵੱਡੀ ਖੂਬੀ ਆ ਉਹ ਇਹ ਸੀ ਕਿ ਬੜੇ ਹੀ ਸਧਾਰਨ ਸ਼ਬਦਾਂ ਦੇ ਵਿੱਚ ਉਹਨਾਂ ਨੇ ਬੜੀ ਡੂੰਘੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਤੇ ਆਪਣੀ ਗਜ਼ਲਾਂ ਦੇ ਵਿੱਚ ਉਹਨਾਂ ਨੇ ਪਿਆਰ, ਵਿਛੋੜਾ, ਯਾਦਾਂ ਤੇ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਤੇ ਉਸਦੀ ਨਜ਼ਾਕਤ ਦੇ ਉੱਪਰ ਇੱਕ ਨਜ਼ਰ ਮਾਰੀ ਤੇ ਮੁਸ਼ਾਇਰਿਆਂ ਦੇ ਵਿੱਚ ਅਕਸਰ ਉਹਨਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ।
3: ਜੀ,
2: 1987 ਦੇ ਵਿੱਚ ਮੇਰਠ ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਘਰ ਤੇ ਕੁਛ ਲਿਖਤਾਂ ਪਈਆਂ ਹੋਈਆਂ ਸੀ ਜੋ ਕਿ ਉਹਨਾਂ ਦੰਗਿਆਂ ਦੇ ਵਿੱਚ ਕਿਸੇ ਕਾਰਨ ਉਹਨਾਂ ਤੋਂ ਵਿਛੜ ਗਈਆਂ, ਠੀਕ ਹੈ, ਨਹੀਂ ਮਿਲੀਆਂ ਉਹਨਾਂ ਨੂੰ ਤੇ ਇਸ ਦਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬੜਾ ਡੂੰਘਾ ਅਸਰ ਪਿਆ।
3: ਜੀ, ਕਿਉਂਕਿ ਕਿਸੇ ਵੀ ਸਾਹਿਤਕਾਰ ਦੇ ਲਈ ਉਹਦੀ ਜਿਹੜੀ ਰਚਨਾ ਹੈ ਉਹ ਬੱਚੇ ਵਾਂਗ ਹੁੰਦੀ ਹੈ, ਜਿਵੇਂ ਮਾਂ ਤੇ ਬੱਚਾ। ਤੇ ਅਕਸਰ ਬਹੁਤ ਸਾਰੇ ਸਾਹਿਤਕਾਰਾਂ ਨੂੰ ਜਦੋਂ ਮੈਂ ਸੁਣਦੀ ਹਾਂ, ਉਹਨਾਂ ਨੂੰ ਜਦੋਂ ਕੋਈ ਪੁੱਛਦਾ ਕਿ ਕਿਹੜੀ ਰਚਨਾ ਤੁਹਾਡੇ ਦਿਲ ਦੇ ਸਭ ਤੋਂ ਵੱਧ ਕਰੀਬ ਹੈ, ਤਾਂ ਤਕਰੀਬਨ ਸਾਰਿਆਂ ਦਾ ਜਵਾਬ ਇੱਕੋ ਵਰਗਾ ਹੁੰਦਾ, ਉਹ ਕਹਿੰਦੇ ਕਿ ਸਾਡੀਆਂ ਰਚਨਾਵਾਂ ਮਤਲਬ ਇੱਕ ਮਾਂ ਦੇ ਬੱਚਿਆਂ ਵਰਗੀਆਂ ਹੀ ਹੁੰਦੀਆਂ, ਅਤੇ ਮਾਂ ਇਹ ਨਹੀਂ ਕਹਿ ਸਕਦੀ ਕਿ ਇਹ ਬੱਚਾ ਮੈਨੂੰ

0: ਜ਼ਿਆਦਾ
1: ਜ਼ਿਆਦਾ
0: ਲੜ
1: ਪਿਆਰਾ
0: ਲੈ।
1: ਹੈ ਸਾਰੇ ਹੀ, ਜਿਵੇਂ ਕਿ ਮਾਂ ਨੂੰ ਆਪਣੇ ਬੱਚੇ ਪਿਆਰੇ ਨੇ,
0: ਜੀ
1: ਤਾਂ ਉਹ ਸ਼ਾਇਰ ਨੇ ਵੀ ਬਹੁਤ ਕੁਝ ਮਹਿਸੂਸ ਕੀਤਾ ਕਿਸੇ ਇੱਕ ਚੀਜ਼ ਨੂੰ ਲਿਖਣ ਤੋਂ ਪਹਿਲਾਂ। ਉਸ ਚੀਜ਼ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ, ਉਸ ਚੀਜ਼
0: ਜੀ
1: ਨੂੰ ਦਿਲੋਂ ਮਹਿਸੂਸ ਕੀਤਾ, ਤਾਂ ਉਹ ਸ਼ਾਇਦ ਇਸ ਕਾਬਲ ਹੋਏ ਕਿ ਉਸਦੇ ਬਾਰੇ ਉਹ ਚੀਜ਼ਾਂ ਨੂੰ ਲਿਖ ਸਕਣ। ਇੱਕ ਬੜਾ ਹੀ ਫੇਮਸ ਇਹਨਾਂ ਦਾ ਸ਼ੇਅਰ ਹੈ,
0: ਜੀ
1: ਕੋਈ ਹੱਥ ਵੀ ਨਾ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ, ਕੋਈ ਹੱਥ ਵੀ ਨਾ ਮਿਲਾਏਗਾ ਜੋ
0: ਜੋ
1: ਗਲੇ
0: ਗਲੇ
1: ਮਿਲੋਗੇ
0: ਮਿਲੋਗੇ
1: ਤਪਾਕ
0: ਤਪਾਕ
1: ਸੇ,
0: ਸੇ।
1: ਯੇ ਨਏ ਮਿਜ਼ਾਜ ਕਾ ਸ਼ਹਿਰ ਹੈ, ਯੇ ਨਏ ਮਿਜ਼ਾਜ ਕਾ ਸ਼ਹਿਰ ਹੈ, ਜ਼ਰਾ ਫਾਸਲੇ ਸੇ ਮਿਲਾ ਕਰੋ।
0: ਔਰ ਅਜੋਕੀ ਸਥਿਤੀ ਨੂੰ ਬਿਆਨ ਕੀਤਾ। ਅਸੀਂ ਕਹਿੰਦੇ ਨਾ ਕਿ ਹੁਣ ਜਿਹੜੇ ਦਿਲ ਅਤੇ ਰਿਸ਼ਤੇ ਨਿਭਾਉਂਦੇ ਹੈ ਉਹਨਾਂ ਦੇ ਨਾਲ ਕੋਈ ਉਸ ਤਰ੍ਹਾਂ ਦਾ ਜਿਹੜਾ ਵਾਹ ਵਾਸਤਾ ਹੈ ਉਹ ਨਹੀਂ ਰੱਖਣਾ ਚਾਹੁੰਦਾ। ਦੁਨੀਆ ਦਿਖਾਵਾ ਪਸੰਦ ਹੋ ਗਈ,
1: ਬਿਲਕੁਲ।
0: ਖੁੱਲ੍ਹ ਕੇ ਹੱਸਣ ਨੂੰ ਹੁਣ ਅਸੀਂ ਗਵਾਰਪੁਣਾ ਕਹਿੰਦੇ ਹਾਂ। ਮੁਸਕਰਾਉਣਾ, ਮੁਸਕਰਾਹਟ ਜਿਹੜੀ ਹੈ ਉਹ ਆਧੁਨਿਕਤਾ ਨੇ ਸਾਨੂੰ ਦਿੱਤੀ ਹੈ, ਇਸੇ
1: ਬਿਲਕੁਲ।
0: ਕਰਕੇ ਬਹੁਤੀਆਂ ਬਿਮਾਰੀਆਂ ਵੀ ਅਸੀਂ ਸਹੇੜ ਲਈਆਂ। ਸੋ ਇੱਕ ਜਿਹੜਾ ਸਾਹਿਤਕਾਰ ਹੁੰਦਾ ਹੈ ਉਹ ਇੰਦੂ ਜੀ ਉਹ ਬਹੁਤ ਸਾਰੀਆਂ ਜਿਹੜੀਆਂ ਭਾਵਨਾਵਾਂ ਹੈ ਜਿਹੜੀਆਂ ਗੱਲਾਂ ਅਸੀਂ ਆਮ ਨਹੀਂ ਕਹਿ ਸਕਦੇ ਉਹ ਆਪਣੀ ਜਿਹੜਾ ਹੈਗਾ ਉਹ ਨਜ਼ਮ ਦੇ ਰਾਹੀਂ ਜਿਹੜਾ ਹੈ ਉਹ ਰੱਖ ਦਿੰਦੇ ਨੇ ਦੁਨੀਆ ਦੇ ਸਾਹਮਣੇ, ਹੈ ਨਾ, ਉਸ ਢੰਗ ਦੇ ਨਾਲ ਉਹ ਕਹਿ ਦਿੰਦੇ ਨੇ।
1: ਬਿਲਕੁਲ। ਅਤੇ ਇਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਵੀ ਨਵਾਜ਼ਿਆ ਗਿਆ ਸੀ।
0: ਜੀ
1: ਇੱਕ ਹੋਰ ਇਹਨਾਂ ਦਾ ਸ਼ੇਅਰ ਜਿਹੜਾ ਹੈ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਆਂਖੋਂ ਮੇ ਰਹਾ, ਆਂਖੋਂ ਮੇ ਰਹਾ, ਦਿਲ ਮੇ ਉਤਰ ਕਰ ਨਹੀਂ ਦੇਖਾ, ਕਸ਼ਤੀ ਕੇ ਮੁਸਾਫਿਰ ਨੇ ਸਮੁੰਦਰ ਨਹੀਂ ਦੇਖਾ,
0: ਵਾਹ ਜੀ ਵਾਹ।
1: ਪੱਥਰ ਮੁਝੇ ਕਹਿਤਾ ਹੈ ਮੇਰਾ ਚਾਹਨੇ ਵਾਲਾ, ਪੱਥਰ ਮੁਝੇ ਕਹਿਤਾ ਹੈ ਮੇਰਾ ਚਾਹਨੇ ਵਾਲਾ, ਮੈਂ ਮੋਮ ਹੂੰ ਉਸਨੇ ਮੁਝੇ ਛੂ ਕਰ ਨਹੀਂ ਦੇਖਾ।
0: ਵਾਹ ਜੀ ਵਾਹ,
1: ਕਈ ਵਾਰੀ
0: ਬਿਲਕੁਲ।
1: ਹੁੰਦਾ ਹੈ ਇਸ ਤਰ੍ਹਾਂ ਰਣਦੀਪ, ਕਿ ਅਸੀਂ ਬਾਹਰੋਂ ਜਿਸ ਤਰ੍ਹਾਂ ਦੇ ਲੱਗਦੇ ਹਾਂ, ਜਾਂ ਕਈ ਵਾਰੀ ਅਸੀਂ ਕੁਝ ਇੱਦਾਂ ਦਾ ਵਿਵਹਾਰ ਕਰ ਦਿੰਦੇ ਹਾਂ ਕਿ ਲੋਕ ਸਾਨੂੰ ਲੱਗਦੇ ਨੇ ਕਿ ਇਹ ਤਾਂ ਬੜਾ ਕਠੋਰ ਹੈ, ਪਰ ਵਾਕਈ ਕਈ ਲੋਕਾਂ ਦਾ ਜਿਹੜਾ ਦਿਲ ਹੈ ਨਾ ਉਹ ਇੰਨਾ ਕੁ ਜ਼ਿਆਦਾ ਨਰਮ ਹੁੰਦਾ, ਪਤਾ ਨਹੀਂ ਤੁਹਾਡੀ ਕਿਹੜੀ ਗੱਲ ਉਸਦੇ ਦਿਲ ਦੇ ਉੱਤੇ ਛਾਪ ਛੱਡ ਦੇਵੇ, ਅਤੇ ਉਹ ਬਾਹਰੋਂ ਸ਼ਾਇਦ ਦਿਖਾਵੇ ਵੀ ਨਾ ਕਿ ਮੈਨੂੰ ਕੁਝ ਮਹਿਸੂਸ ਹੋਇਆ।
0: ਪਰ ਕਈ ਵਾਰ ਇਹ ਵੀ ਹੁੰਦਾ ਇਹਨੂੰ ਕਿ ਮੋਮ ਦਿਲ ਜਿਹੜਾ ਬੰਦਾ ਹੁੰਦਾ ਉਹਨੇ ਇੰਨੇ ਧੋਖੇ ਖਾਧੇ ਹੁੰਦੇ ਆ
1: ਹਾਂ
0: ਜ਼ਿੰਦਗੀ ਦੇ ਵਿੱਚ ਕਿ ਫਿਰ ਉਹ ਆਪਣੇ ਆਲੇ ਦੁਆਲੇ ਇੱਕ ਕਵਚ ਤਿਆਰ ਕਰ ਲੈਂਦਾ ਕਠੋਰਪਣੇ ਦਾ,
1: ਕਠੋਰਪਣੇ ਦਾ,
0: ਕਿ ਹੁਣ ਮੈਂ ਕਿਸੇ ਹੋਰ ਤੋਂ ਧੋਖਾ ਨਹੀਂ ਖਾਣਾ, ਹੈ ਨਾ। ਆਮ ਤੌਰ 'ਤੇ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਜਿਵੇਂ ਕੁਝ ਇੱਕ ਜਿਹੜੇ ਪੁਰਾਣੇ ਸਾਥੀ ਆ, ਹੈ ਨਾ, ਅਸੀਂ ਇਹ ਚੀਜ਼ ਨੋਟ ਕਰਦੇ ਹਾਂ ਆਪਾਂ ਕਿ ਸਮਾਂ ਕਿੰਨੀ ਤੇਜ਼ੀ ਨਾਲ ਬਦਲਿਆ। ਹੁਣ ਦਾ ਅਤੇ ਨਵੀਂ ਪੀੜ੍ਹੀ ਦਾ ਬਦਲਾਅ ਅਸੀਂ ਜਦੋਂ ਫਰਕ ਦੇਖਦੇ ਹਾਂ ਤਾਂ ਸਮਝ ਆਉਂਦਾ, ਤਾਂ ਫਿਰ ਲੱਗਦਾ ਹੁੰਦਾ ਕਿ ਕੁਝ ਚੀਜ਼ਾਂ ਜਿਹੜੀਆਂ ਸੱਚਮੁੱਚ ਉਹ ਬਹੁਤ ਤੇਜ਼ੀ ਦੇ ਨਾਲ ਛੁੱਟੀਆਂ।
1: ਬਿਲਕੁਲ। ਤਾਂ ਕਹਿੰਦੇ ਨੇ ਕਿ ਇੱਕ ਸ਼ਾਇਰ ਨੂੰ ਆਪਣੀ ਲਿਖਤ ਲਿਖਣ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਦਿਲ ਲਗਾਉਣਾ ਪੈਂਦਾ ਹੈ।
0: ਜੀ
1: ਦਿਲ ਲਗਾਉਣਾ ਮਤਲਬ ਕਿਸੇ ਚੀਜ਼ ਦੇ ਨਾਲ ਇੰਨੀ ਕੁ ਜ਼ਿਆਦਾ ਤਹਿ ਦਿਲੋਂ
0: ਡੂੰਘਾਈ ਦੇ ਵਿੱਚ
1: ਮੁਹੱਬਤ
0: ਉਤਰਨਾ
1: ਕਰਨੀ,
0: ਪੈਂਦਾ ਹੈ। ਜੀ
1: ਇਸ ਤਰ੍ਹਾਂ ਤਹਿ ਦਿਲੋਂ ਮੁਹੱਬਤ ਕਰਨੀ ਕਿ ਵਾਕਈ ਉਸਨੂੰ ਉਹ ਚੀਜ਼ ਮਹਿਸੂਸ ਹੋ ਰਹੀ ਹੈ ਜਾਂ ਉਹ ਵਾਕਈ ਉਹਨਾਂ ਹਾਲਾਤਾਂ 'ਚੋਂ ਗੁਜ਼ਰ ਰਿਹਾ ਹੈ।
0: ਜੀ
1: ਤਾਂ ਕਿਹਾ ਜਾਂਦਾ ਇੱਕ ਸ਼ਾਇਰ ਦੇ ਬਾਰੇ ਕਿ ਬਹੁਤ ਵਾਰੀ ਦਿਲ ਲਗਾਉਂਦਾ ਔਰ ਬਹੁਤ ਵਾਰੀ ਉਹਦਾ ਦਿਲ ਟੁੱਟਦਾ
0: ਟੁੱਟਦਾ ਹੈ,
1: ਤਾਂ ਉਹ ਜਿਹੜੀ ਇੰਨੀ ਨਰਮ ਸ਼ਾਇਰੀ ਹੈ, ਦਿਲ ਛੂ ਲੈਣ ਵਾਲੀ,
0: ਜੀ
1: ਉਹ ਲਿਖਣ ਦੇ ਕਾਬਿਲ ਬਣਦਾ ਹੈ।
0: ਬਿਲਕੁਲ। ਸੋ ਇਸੇ ਵਿਸ਼ੇ 'ਤੇ ਗੱਲਾਂ ਆਪਾਂ ਹੋਰ ਵੀ ਕਰਾਂਗੇ, ਪਰ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਲੈ ਲੈਂਦੇ ਹਾਂ ਜੀ।
1: ਬਿਲਕੁਲ। ਉਹਨਾਂ ਦੀ ਲਿਖੀ ਇੱਕ ਗਜ਼ਲ ਜਿਹੜੀ ਆ ਸੁਣਵਾ ਰਹੀ ਹਾਂ
0: ਜੀ।
1: ਆਵਾਜ਼ ਹੈ ਚੰਦਨ ਦਾਸ ਦੀ।

0: बहुते सड़क हादसों का एक वड्डा कारण काल है। काल दे करके बहुत ज्यादा हादसे वापरते ने। जेकर तुसी अपनी जिंदगी ते परिवार नू प्यार करते हो ता घर तो समय सिर चलो ते रोड ते स्पीड नियमां दा पालन करो। ते हाँ, हेलमेट सिर्फ चलान बचाउण लई नहीं जान बचाउण लई है।
1: जी, ਅਸੀਂ ਇਹਨੂੰ ਬਸ਼ੀਰ ਬਦਰ ਸਾਹਿਬ ਹੋਰਾਂ ਨੂੰ ਚੇਤੇ ਕਰ ਰਹੇ ਸੀ। ਬਹੁਤ ਹੀ ਖੂਬਸੂਰਤ ਉਹਨਾਂ ਦੀ ਲਿਖੀ ਹੋਈ ਨਜ਼ਮ ਵੀ ਅਸੀਂ ਹੁਣ ਸੁਣੀ।
2: ਨਾ ਜੀ ਭਰ ਕੇ ਦੇਖਾ ਨਾ ਕੁਛ ਬਾਤ ਕੀ,
1: ਜੀ
2: ਬਹੁਤ ਆਰਜ਼ੂ ਥੀ ਮੁਲਾਕਾਤ ਕੀ। ਇੱਕ ਉਹਨਾਂ ਦੇ ਹੀ ਸ਼ੇਅਰ ਹੈ, ਸਾਤ ਸੰਦੂਕੋ ਮੇ ਭਰ ਕਰ ਦਫਨ ਕਰ ਦੋ ਨਫ਼ਰਤੇ। ਸਾਤ ਸੰਦੂਕੋ ਮੇ ਭਰ ਕਰ ਦਫਨ ਕਰ ਦੋ ਨਫ਼ਰਤੇ, ਆਜ ਇਨਸਾਂ ਕੋ ਮੁਹੱਬਤ ਕੀ ਜ਼ਰੂਰਤ ਹੈ ਬਹੁਤ।
1: ਬਿਲਕੁਲ, ਅਸੀਂ ਜਦੋਂ ਅਜੋਕੇ ਸਮਾਜ ਦੀ ਸਥਿਤੀ ਵੇਖਦੇ ਹਾਂ ਹੈ ਨਾ, ਅਤੇ ਉਦੋਂ ਤਾਂ ਸੱਚਮੁੱਚ ਲੱਗਦਾ ਕਿ ਇਹ ਕੀ ਸਭ ਕੁਛ ਜਿਹੜਾ ਹੈ ਸਾਡੇ ਆਲੇ ਦੁਆਲੇ ਹੋ ਰਿਹਾ,
2: ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਵਾਪਰ ਰਹੀਆਂ ਨੇ। ਬੇਸ਼ੱਕ ਉਸ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਇਹ ਗੱਲਾਂ ਲਿਖੀਆਂ ਹੋਣੀਆਂ ਤਾਂ ਹੋ ਸਕਦਾ ਉਸ ਟਾਈਮ ਜਿਹੜਾ ਮਾਹੌਲ ਹੈ ਉਹ ਇੰਨਾ ਜ਼ਿਆਦਾ ਨਾ ਇਸ ਤਰ੍ਹਾਂ ਦਾ ਮਟੀਰੀਅਲਿਸਟਿਕ ਮਾਹੌਲ ਹੋਵੇ ਜਿਸ ਤਰ੍ਹਾਂ ਦਾ ਅੱਜ ਹੋਇਆ ਪਿਆ
1: ਜੀ।
2: ਤਾਂ ਪਰ ਉਹਨਾਂ ਨੇ ਦੇਖੋ ਇਹ ਚੀਜ਼ਾਂ ਉਦੋਂ ਹੀ ਉਦੋਂ ਵੀ ਮਹਿਸੂਸ ਕੀਤੀਆਂ ਜੋ ਕਿ ਸਾਨੂੰ ਲੱਗਦੇ ਆ ਕਿ ਅੱਜ ਦੇ ਸਮੇਂ ਤੇ ਇਹ ਪੂਰੀ ਤਰ੍ਹਾਂ ਢੁੱਕਦੀਆਂ।
1: ਤਾਂ ਹੀ ਤਾਂ ਇਹ ਕਹਿੰਦੇ ਨੇ ਇਹਨੂੰ ਕਿ ਕਿਤਾਬਾਂ ਸਾਨੂੰ

0: ਜਿਉਣਾ ਸਿਖਾਉਂਦੀਆਂ ਹੈ ਨਾ। ਮੈਨੂੰ ਬਾਬਾ ਨਜ਼ਮੀ ਹੋਰਾਂ ਦਾ ਇੱਕ ਸ਼ੇਅਰ ਜਿਹੜਾ ਹੈਗਾ ਉਹ ਚੇਤੇ ਆ ਰਿਹਾ ਸੀ ਤੁਹਾਡੀ ਗੱਲ ਕਰਦੇ ਹੋਏ ਨਾ। ਉਹ ਕਹਿੰਦੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਢਾਵਾਂ ਤੇਰੇ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ, ਹੈ ਨਾ। ਅਤੇ ਇੱਕ ਥਾਂ ਦੂਜੀ ਥਾਂ ਦੇ ਉੱਤੇ ਉਹ ਲਿਖਦੇ ਨੇ ਕਿ ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ। ਤੁਸੀਂ ਦੇਖੋ ਕਿ ਉਹਨਾਂ ਨੇ ਕਿੰਨਾ ਡੂੰਘਾ ਇਸ ਪੀੜ ਨੂੰ ਮਹਿਸੂਸ ਕੀਤਾ। ਔਰ ਜਿਹੜੀ ਗੱਲ ਸ਼ਾਇਰ ਕਹਿ ਸਕਦਾ ਆਪਣੀ ਰਚਨਾ ਦੇ ਵਿੱਚ, ਅਸੀਂ ਨਹੀਂ ਉਹ ਗੱਲ ਕਰ ਸਕਦੇ,
1: ਮਹਿਸੂਸ ਵੀ ਨਹੀਂ ਕਰ ਸਕਦੇ,
0: ਮਹਿਸੂਸ ਵੀ ਨਹੀਂ ਕਰ ਸਕਦੇ, ਅਸੀਂ ਕਹਿ ਵੀ ਨਹੀਂ ਸਕਦੇ, ਹੈ ਨਾ। ਸਿਰਫ ਸ਼ਾਇਰ ਹੀ ਹੈ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਿਸਟਮ ਨੂੰ ਲਾਹਨਤਾਂ ਪਾ ਕੇ ਵੀ ਵਾਹ ਵਾਹ ਖੱਟ ਸਕਦਾ, ਹੈ ਨਾ। ਅਤੇ ਉੱਥੇ ਜ਼ਿਕਰ ਕਰਦੇ ਆ ਕਿ ਜਿਸ ਧਰਤੀ ਦੇ ਹਾਕਮ, ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਸ ਧਰਤੀ ਦੇ ਹਾਕਮ ਸੂਰ। ਅਤੇ ਮਤਲਬ ਮੈਂ ਸੋਚਦੀ ਹਾਂ ਕਿ ਕੋਈ ਬੰਦਾ ਸਿਸਟਮ ਨੂੰ ਐਵੇਂ ਕਿਵੇਂ ਲਾਹਨਤਾਂ ਪਾ ਸਕਦਾ, ਹੈ ਨਾ। ਅਤੇ ਸ਼ਾਇਰ ਅਜਿਹਾ ਕਰ ਸਕਦੇ ਨੇ
1: ਬਿਲਕੁਲ,
0: ਅਤੇ ਕਿਉਂਕਿ ਉਹਨਾਂ ਕੋਲ ਆਪਣੀ ਗੱਲ ਨੂੰ ਕਹਿਣ ਦਾ ਰੱਖਣ ਦਾ ਢੰਗ ਹੁੰਦਾ।
1: ਔਰ ਇੰਨੀ ਕੁ ਹਲੀਮੀ, ਇੰਨੀ ਕੁ ਨਰਮੀ ਦੇ ਨਾਲ ਉਹ ਗੱਲ ਕਹੀ ਜਾਂਦੀ ਹੈ ਕਿ ਵਾਕਈ ਲੱਗਦਾ ਹੈ ਕਿ ਸੱਚਾਈ ਨੂੰ ਬਿਆਨ ਕਰਨਾ ਇੰਨਾ ਵੀ ਔਖਾ ਕੰਮ ਨਹੀਂ ਹੈ ਜਿੰਨਾ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਕਿਸੇ ਦੇ ਸਾਹਮਣੇ ਸੱਚਾਈ ਕਹਿਣਾ ਬੜਾ ਮੁਸ਼ਕਿਲ ਕੰਮ ਹੈ
0: ਜੀ। ਤਾਂ ਬਹੁਤ ਹੀ ਸਾਰੇ ਜਿਹੜੇ ਸਾਡੇ ਸਾਹਿਤਕਾਰ ਨੇ, ਹੈ ਨਾ, ਉਹ ਇਸ ਤਰ੍ਹਾਂ ਦੇ ਨੇ ਜਿਹੜੇ ਸੱਚਮੁੱਚ ਸਾਨੂੰ ਜ਼ਿੰਦਗੀ ਜਿਹੜਾ ਹੈਗਾ ਉਹ ਜਿਉਣਾ ਸਿਖਾਉਂਦੇ ਆ, ਹੈ ਨਾ। ਗੁਰਭਜਨ ਗਿੱਲ ਹੋਰਾਂ ਨੂੰ ਮੈਂ ਇੱਕ ਦਿਨ ਸੁਣ ਰਹੀ ਸੀ, ਤਾਂ ਬਹੁਤ ਸੋਹਣਾ ਉਹਨਾਂ ਨੇ ਲਿਖਿਆ ਹੋਇਆ, ਕਿੱਡਾ ਮਤਲਬ ਵਧੀਆ ਉਹ ਗੱਲ ਦਾ ਜ਼ਿਕਰ ਕਰਦੇ ਆ। ਇੱਕ ਤਾਂ ਉਹ ਕਹਿੰਦੇ ਕਿ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਜਿਹਦੀ ਕੁਰਸੀ ਵੱਡੀ ਹੈ, ਜਿਹਦਾ ਅਹੁਦਾ ਵੱਡਾ ਹੈ, ਜਿਹੜਾ ਤੁਹਾਡੇ 'ਤੇ ਉਮਰ 'ਚ ਵੱਡਾ ਹੈ। ਇਹਨਾਂ 'ਚੋਂ ਕਹਿੰਦੇ ਮੈਂ ਕਿਸੇ ਨੂੰ ਵੀ ਵੱਡਾ ਨਹੀਂ ਮੰਨਦਾ, ਇਹ ਵੱਡੇ ਨਹੀਂ ਹੁੰਦੇ। ਤਾਂ ਕਹਿੰਦੇ ਫਿਰ ਵੱਡਾ ਬੰਦਾ ਹੁੰਦਾ ਕੌਣ ਹੈ? ਵੱਡਾ ਬੰਦਾ ਉਹ ਹੈ ਕਹਿੰਦੇ ਜਿਹੜਾ ਆਪਣੇ ਕੋਲ ਬੈਠੇ ਬੰਦੇ ਨੂੰ ਛੋਟਾ ਨਾ ਮਹਿਸੂਸ ਹੋਣ ਦੇਵੇ।
1: ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਨੀਵੇਂ ਰੁੱਖ ਨੇ ਉਹਨਾਂ ਨੂੰ ਵੀ ਫਲ ਲੱਗਦੇ ਨੇ,
0: ਬਿਲਕੁਲ
1: ਇਹ ਕਹਿ ਸਕਦੇ ਹਾਂ ਕਿ ਜਦੋਂ ਫਲ ਲੱਗ ਗਏ ਉਦੋਂ ਰੁੱਖ ਝੁੱਕ ਗਿਆ,
0: ਬਿਲਕੁਲ।
1: ਤੇ ਜੇ ਉਹ ਤਣਿਆ ਖੜਿਆ ਮਤਲਬ ਉਹਦੇ ਕੋਲ ਕੋਈ ਫਲ ਨਹੀਂ ਹੈ,
0: ਉਹਦੇ ਕੋਲ ਫਲ ਨਹੀਂ ਹੈ।
1: ਤੇ ਉਹੀ ਇਨਸਾਨ ਦਾ ਹਾਲ ਹੈ ਕਿ ਜੋ ਬਿਲਕੁਲ ਮਤਲਬ ਅਸੀਂ ਝੁਕਿਆ ਹੋਇਆ ਕਹਿ ਸਕਦੇ ਹਾਂ, ਜਾਂ ਨਰਮ ਦਿਲ ਇਨਸਾਨ, ਜਾਂ ਇੱਕ ਬਹੁਤ ਹੀ ਜ਼ਿਆਦਾ ਜਿਹੜਾ ਹੈ ਧਰਤੀ ਨਾਲ ਜੁੜਿਆ ਹੋਇਆ ਇਨਸਾਨ, ਉਸਦੇ ਕੋਲ ਬਹੁਤ ਕੁਝ ਹੈ ਜੋ ਕਿ ਹੋਰਾਂ ਨੂੰ ਵੰਡ ਸਕਦਾ ਹੈ।
0: ਉਹ ਕਹਿੰਦੇ ਨਾ ਕਿ ਅਧਜਲ ਗਗਰੀ ਛਲਕਤ ਜਾਏ,
1: ਬਿਲਕੁਲ,
0: ਹੈ ਨਾ, ਜਾਂ ਥੋਥਾ ਚਨਾ ਬਾਜੇ ਗਾ।
1: ਤਾਂ ਇਹ ਗੱਲਾਂ ਜਿਹੜੀਆਂ ਝੂਠ ਨਹੀਂ ਕਹੀਆਂ ਗਈਆਂ, ਬਾਕੀ ਇਹ ਗੱਲ ਸੱਚ ਹੈ ਕਿ ਜਦੋਂ ਅੱਧਾ ਘੜਿਆ ਭਰਿਆ ਹੋਇਆ ਸੀ ਚੁੱਕਦੇ ਹਾਂ ਤਾਂ ਉਹ ਜ਼ਰੂਰ ਛਲਕਦਾ।
0: ਤੇ ਉਹ ਕਹਿੰਦੇ ਨਾ ਗੁਰਭਜਨ ਗਿੱਲ ਸਾਹਿਬ ਹੋਰਾਂ ਨੇ ਇੱਕ ਥਾਂ ਦੇ ਉੱਤੇ ਲਿਖਿਆ, ਉਹ ਕਹਿੰਦੇ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਏ। ਤਾਂ ਮਤਲਬ ਸੱਚਮੁੱਚ ਬਹੁਤ ਥਾਂ ਦੇ ਅਜਿਹੇ ਮੌਕੇ ਜਿਹੜੇ ਨੇ ਤੁਹਾਡੇ ਕੋਲ ਆਉਂਦੇ ਆ, ਹੈ ਨਾ। ਅਤੇ ਔਰ ਉਹ ਸੱਚਮੁੱਚ ਇਹ ਗੱਲ ਕਹਿੰਦੇ ਆ ਕਿ ਜੇ ਤੁਹਾਨੂੰ ਕਿਸੇ ਦੇ ਕੋਲ ਬੈਠ ਕੇ, ਕਈ ਵਾਰ ਕੁਝ ਬੰਦੇ ਹੁੰਦੇ ਨਾ ਸਾਨੂੰ ਲੱਗਦਾ ਕਿ ਉਹਨਾਂ ਦੇ ਕੋਲ ਜਾ ਕੇ ਵੀ ਨਹੀਂ ਇਹ ਵੱਡੇ ਨੇ ਅਸੀਂ ਛੋਟੇ ਹਾਂ, ਹੈ ਨਾ। ਇੱਕ ਹੁੰਦਾ ਰਿਸਪੈਕਟ ਵਾਲਾ, ਹੈ ਨਾ, ਇੱਕ ਹੁੰਦਾ ਕਿ ਤੁਹਾਨੂੰ ਉੱਥੇ ਐਮਬੈਰਸ ਫੀਲ ਹੁੰਦਾ, ਤੁਸੀਂ ਉੱਥੇ ਠੀਕ ਮਹਿਸੂਸ ਨਹੀਂ ਕਰਦੇ, ਤੁਸੀਂ ਛੋਟਾ ਮਹਿਸੂਸ ਕਰਦੇ ਹੋ। ਤਾਂ ਉਹ ਕਹਿੰਦੇ ਕਿ ਜੇ ਕਿਸੇ ਦੀ ਹਾਜ਼ਰੀ ਦੇ ਵਿੱਚ ਤੁਸੀਂ ਛੋਟਾ ਮਹਿਸੂਸ ਕਰ ਰਹੇ ਹੋ ਤਾਂ ਇਹ ਤੁਹਾਡਾ ਦੋਸ਼ ਨਹੀਂ ਹੈ, ਇਹਦਾ ਮਤਲਬ ਸਾਹਮਣੇ ਵਾਲੇ ਦਾ ਔਰਾ ਸਹੀ ਨਹੀਂ ਹੈ, ਉਹ ਤੁਹਾਨੂੰ ਮਹਿਸੂਸ ਕਰਵਾ ਰਿਹਾ।
1: ਬਿਲਕੁਲ,
0: ਤੁਸੀਂ ਬਿਲਕੁਲ ਗਲਤ ਮਹਿਸੂਸ ਨਹੀਂ ਕਰ ਰਹੇ, ਤੁਹਾਨੂੰ ਮਹਿਸੂਸ ਕਰਵਾਇਆ ਜਾ ਰਿਹਾ। ਤੇ ਜੇ ਮਤਲਬ ਨਾ ਜੇ ਇਹ ਗੱਲ ਅਸੀਂ ਕਿਸੇ ਨੂੰ ਆਮ ਕਹਿਣੀ ਹੋਵੇ ਅਸੀਂ ਨਹੀਂ ਕਹਿ ਸਕਦੇ, ਪਰ ਸਾਹਿਤਕਾਰ ਜਿਹੜੇ ਨੇ ਉਹ ਇਹ ਗੱਲ ਜਿਹੜੀ ਆ ਉਹ ਕਹਿ ਦਿੰਦੇ ਨੇ।
1: ਬਿਲਕੁਲ, ਉਹਨਾਂ ਦੇ ਕੋਲ ਸ਼ਬਦਾਂ ਦੀ ਜਿਹੜੀ ਏਡੀ ਵੱਡੀ ਪਟਾਰੀ ਹੈ ਨਾ, ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਬਿਆਨ ਕਰਦੇ ਨੇ, ਇਸੇ ਲਈ ਉਹ ਕਹਿ ਸਕਦੇ ਆ ਕਿ ਸਾਡੇ ਨਾਲੋਂ ਵੱਖ ਹੁੰਦੇ ਨੇ।
0: ਉਹ ਕਹਿੰਦੇ ਨੇ ਕਿ ਪਤਝੜ ਦੇ ਲਈ ਬਹਾਰਾਂ ਨੂੰ ਮਾਰ ਦੇਣਾ, ਪਤਝੜ ਦੇ ਲਈ ਬਹਾਰਾਂ ਨੂੰ ਮਾਰ ਦੇਣਾ, ਮਾਰ ਦੇਣ ਤੋਂ ਵੀ ਬੁਰਾ ਹੁੰਦਾ ਕਿਰਦਾਰਾਂ ਨੂੰ ਮਾਰ ਦੇਣਾ।
1: ਬਿਲਕੁਲ,
0: ਕਿਸੇ ਦੀ ਕਿਰਦਾਰ ਕੁਸ਼ੀ ਕਰਨੀ ਕਿਸੇ ਨੂੰ ਮਾਰ ਦੇਣ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਤੁਸੀਂ ਕਿਸੇ ਦਾ ਅਕਸ ਜਦੋਂ ਸਮਾਜ ਦੇ ਵਿੱਚ ਵਿਗਾੜਨ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਅਤੇ ਜ਼ਿੰਦਗੀ ਜਿਉਣ ਦਾ ਜਿਹੜਾ ਵਧੀਆ ਸਲੀਕਾ ਹੁੰਦਾ ਹਿੰਦੂ ਜੀ ਉਹ ਇਹੀ ਹੁੰਦਾ ਨਾ ਕਿ ਵੀ ਨਫ਼ਰਤ ਵੀ ਕੋਈ ਕਰਨ ਦੀ ਚੀਜ਼ ਹੈ, ਸਬਰ ਕਰੋ, ਦੁਆ ਕਰੋ, ਮਾਫ਼ ਕਰੋ ਅਤੇ ਜਾਣ ਦਿਓ।
1: ਬਿਲਕੁਲ, ਅਤੇ ਹੁਣ ਦੇਖਿਆ ਜਾ ਰਿਹਾ ਕਿ ਚਾਹੇ ਅਸੀਂ ਇਹ ਚੀਜ਼ਾਂ ਜਾਣਦੇ ਹਾਂ ਰਣਦੀਪ ਜੀ, ਪਰ ਜਦੋਂ ਇਹ ਚੀਜ਼ਾਂ ਸੁਭਾਅ ਦੇ ਵਿੱਚ ਲਿਆਉਣ ਦੀ ਗੱਲ ਹੁੰਦੀ ਹੈ ਨਾ, ਫਿਰ ਅਸੀਂ ਸੋਚਦੇ ਹਾਂ ਕਿ ਨਹੀਂ, ਇਹਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਨਹੀਂ, ਮੈਂ ਬਦਲਾ ਲੈ ਕੇ ਹਟਣਾ। ਤੇ ਉਹ ਬਦਲਾ ਲੈਣ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਅੰਦਰ ਇੰਨੀ ਕੁ ਜ਼ਿਆਦਾ ਅੱਗ ਜਿਹੜੀ ਆ ਜਲਾ ਚੁੱਕੇ ਹੁੰਦੇ ਹਾਂ ਕਿ ਉਸ ਦੇ ਵਿੱਚ ਅਸੀਂ ਖੁਦ ਹੀ ਪਹਿਲਾਂ ਪੂਰੀ ਤਰ੍ਹਾਂ ਜਲ ਚੁੱਕੇ ਹੁੰਦੇ ਹਾਂ।
0: ਦੇਖੋ ਕਹਿੰਦੇ ਕਿਉਂਕਿ ਦੋਵੇਂ ਧਾਰਨਾਵਾਂ ਨਾਲੋਂ ਨਾਲ ਚੱਲਦੀਆਂ ਨਾ, ਜਿੱਥੇ ਸਾਨੂੰ ਗੱਲ ਜਿਹੜੀ ਆ ਉਹ ਠੋਕ ਵਜਾ ਕੇ ਕਰਨ ਦੀ ਜ਼ਰੂਰਤ ਹੈ ਉੱਥੇ ਸਾਨੂੰ ਠੋਕ ਵਜਾ ਕੇ ਵੀ ਕਰਨੀ ਚਾਹੀਦੀ ਹੈ ਨਾ। ਉਹ ਕਹਿੰਦੇ ਨੇ ਕਿ ਜਿਹੜੀ ਜਿਹੜਾ ਮਸਲਾ 12 ਸਾਲ ਬਨਵਾਸ 'ਚ ਰਹਿਣ ਤੋਂ ਬਾਅਦ ਵੀ ਹੱਲ ਨਾ ਹੋਇਆ ਉਹ ਕੁਰੂਕਸ਼ੇਤਰ ਦੇ ਵਿੱਚ 18 ਦਿਨ 'ਚ ਹੱਲ ਹੋ ਗਿਆ, ਕਿਉਂਕਿ ਉੱਥੇ ਉੱਥੇ ਜਿਹੜਾ ਗੱਲ ਹੈਗੀ ਹੈ ਨਾ ਕਿ ਉਹ ਉਸ ਢੰਗ ਨਾਲ ਸਮਝਣ ਵਾਲੇ ਲੋਕ ਸੀ। ਤਾਂ ਢੰਗ ਜਿਹੜਾ ਹੈਗਾ ਤੁਹਾਡੇ ਸਾਹਮਣੇ ਕਿਹੜਾ ਬੰਦਾ ਹੈ ਉਹ ਕਿਸ ਢੰਗ ਨਾਲ ਉਹ ਕਰ ਰਿਹਾ, ਜਿਵੇਂ ਸਰਤਾਜ ਸਾਹਿਬ ਕਹਿੰਦੇ ਆ ਨਾ ਕਿ 4 ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਹੈ ਨਾ।
1: ਬਿਲਕੁਲ ਬਿਲਕੁਲ।
0: ਤਾਂ ਉਹ ਹੁਣ ਕਿਸ ਤਰ੍ਹਾਂ ਕਰ ਰਿਹਾ, ਉਹ ਸ਼ੌਂਕ ਨਾਲ ਕਰ ਰਿਹਾ, ਪਿਆਰ ਨਾਲ ਕਰ ਰਿਹਾ, ਲਾਲਚ ਨਾਲ ਕਿ ਡੰਡੇ ਨਾਲ, ਤਾਂ ਇਹ ਡਿਪੈਂਡ ਕਰਦਾ ਸਾਹਮਣੇ ਵਾਲੇ ਦੇ ਉੱਤੇ।
1: ਬਿਲਕੁਲ।
0: ਤਾਂ ਇਸ ਕਰਕੇ ਜਿਹੜਾ ਹੈਗਾ ਹੈ ਨਾ ਇਹ ਇਹ ਤੁਹਾਨੂੰ ਮਤਲਬ ਇਹ ਚੀਜ਼ ਜਿਹੜੀ ਹੈ ਉਹ ਸਮਝ ਲੈਣੀ ਚਾਹੀਦੀ ਹੈ ਕਿ ਸਾਹਮਣੇ ਵਾਲੇ ਦੀ ਫਿਤਰਤ ਕੀ ਹੈ।
1: ਪਰ ਰਣਦੀਪ ਜੀ, ਮੈਂ ਦੇਖਿਆ ਹੈ ਕਿ ਜਦੋਂ ਮਤਲਬ ਕੋਈ ਵੀ ਇਨਸਾਨ ਜਿਹੜਾ ਚਲਾ ਜਾਂਦਾ, ਉਸ ਤੋਂ ਬਾਅਦ ਉਸਨੂੰ ਯਾਦ ਕੀਤਾ ਜਾਂਦਾ, ਕਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ, ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਉਹ ਉਸ ਇਨਸਾਨ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਈ, ਜਾਂ ਆਪਣੇ ਨਾਲ ਵਾਲਿਆਂ ਨੂੰ ਉਸਨੇ ਕੀ ਕੁਝ ਵੰਡਿਆ। ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਕੋਈ ਇਨਸਾਨ ਜੋ ਹੈ ਬਹੁਤ ਹੀ ਹਲੀਮੀ ਭਰਿਆ ਇਨਸਾਨ ਹੈ, ਤਾਂ ਉਸਨੂੰ ਅਸੀਂ ਬੜੇ ਪਿਆਰ ਦੇ ਨਾਲ ਯਾਦ ਕਰਾਂਗੇ, ਅਸੀਂ ਸੋਚਦੇ ਹਾਂ ਕਿ ਉਹ ਕੁਝ ਟਾਈਮ ਹੋਰ ਸਾਡੇ ਨਾਲ ਬਤੀਤ ਕਰਦਾ, ਅਸੀਂ ਉਸ ਤੋਂ ਕੁਝ ਹੋਰ ਸਿੱਖਦੇ। ਪਰ ਕਈ ਵਾਰੀ ਇਹ ਹੁੰਦਾ ਹੈ ਕਿ ਠੀਕ ਹੈ, ਰੱਬ ਨੇ ਉਹਨੂੰ ਚੱਕ ਲਿਆ ਤਾਂ ਇਨਸਾਫ਼ ਕੀਤਾ ਜਾਂ ਕੁਛ ਹੈ, ਅਸੀਂ ਸੋਚਦੇ ਹਾਂ ਚੀਜ਼, ਪਰ ਡਿਪੈਂਡ ਕਰਦਾ ਹੈ ਕਿ ਉਹ ਸਾਨੂੰ ਕੀ ਦੇ ਕੇ ਜਾ ਰਿਹਾ, ਉਹ ਆਪਣੇ ਪਿੱਛੇ ਕੀ ਛੱਡ ਕੇ ਜਾ ਰਿਹਾ। ਇਨਸਾਨ ਦੇਖੋ ਕੁਛ ਲੈ ਕੇ ਨਹੀਂ ਆਉਂਦਾ ਜਦੋਂ ਦਾ ਜਨਮ ਹੁੰਦਾ, ਤੇ ਜਾਣ ਲੱਗੇ ਉਹ ਕੁਝ ਦੇ ਕੇ ਵੀ ਨਹੀਂ ਜਾ ਰਿਹਾ। ਦੇ ਕੇ ਜਾ ਰਿਹਾ ਤਾਂ ਸਿਰਫ ਇਹ ਦੇ ਕੇ ਜਾ ਰਿਹਾ ਹੈ ਕਿ ਉਹ ਆਪਣੇ ਨਾਲ ਅੱਛਾਈਆਂ ਜਿਹੜੀਆਂ ਵੰਡ ਕੇ ਜਾ ਲਿਆ ਉਹ।
0: ਦੇਖੋ ਮੈਨੂੰ ਨਾ ਇੱਥੇ ਇੱਕ ਗੱਲ ਜਿਹੜੀ ਆ ਉਹ ਹਮੇਸ਼ਾ ਚੇਤੇ ਆਉਂਦੀ ਹੈ, ਕਹਿੰਦੇ ਕਿ ਤੁਸੀਂ ਸਮਾਜ ਤੋਂ ਜੋ ਕੁਝ ਵੀ ਲੈ ਰਹੇ ਹੋ, ਹੈ ਨਾ। ਕੁਲਦੀਪ ਜਿਹੜੇ ਨੇ, ਦਲੀਪ ਕੌਰ ਟਿਵਾਣਾ ਨੇ ਇੱਕ ਥਾਂ ਦੇ ਉੱਤੇ ਲੰਘ ਗਏ ਦਰਿਆ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਉਹ ਕਹਿੰਦੇ ਕਿ ਤੁਸੀਂ ਜੋ ਕੁਝ ਸਮਾਜ ਤੋਂ ਲੈ ਰਹੇ ਹੋ ਤੁਹਾਨੂੰ ਤਾਂ ਦੁੱਗਣਾ ਸਮਾਜ ਨੂੰ ਵਾਪਸ ਕਰਨਾ ਪੈਂਦਾ। ਜੇ ਕੁਝ ਲੋਕ ਕਹਿੰਦੇ ਸਮਾਜ ਤੋਂ ਇੰਨਾ ਕੁਝ ਲੈ ਲੈਂਦੇ ਆ ਜਿੰਨਾ ਉਹ ਸਮਾਜ ਨੂੰ ਦਿੰਦੇ ਨਹੀਂ, ਤਾਂ ਫਿਰ ਜ਼ਿੰਦਗੀ ਉਹਨਾਂ ਦੀ ਔਲਾਦ ਤੋਂ ਇੰਨਾ ਕੁਝ ਲੈ ਲੈਂਦੀ ਹੈ ਜਿੰਨਾ ਉਹਨਾਂ ਨੂੰ ਦਿੰਦੀ ਨਹੀਂ। ਅਤੇ ਮੈਂ ਨਾ ਕੱਲ੍ਹ ਇੱਕ ਬਹੁਤ ਸੋਹਣੀ ਨਜ਼ਮ ਜਿਹੜੀ ਆ ਉਹ ਪੜ੍ਹ ਰਹੀ ਸੀ ਬੀਬਾ ਬਲਵੰਤ ਹੋਰਾਂ ਦੀ, ਉਹਦੇ 'ਚ ਉਹਨਾਂ ਨੇ ਲਿਖਿਆ ਕਹਿੰਦੇ ਕਾਲੀ ਨਾ ਕਰ ਸਹਿਜ ਹੋ ਜਾ, ਕਾਲੀ ਨਾ ਕਰ ਸਹਿਜ ਹੋ ਜਾ, ਮੀਂਹ ਸੌਣ ਭਾਦੋਂ 'ਚ ਹੀ ਵਰਸੇਗਾ, ਠੰਡ ਪੋਹ ਮਾਘ 'ਚ ਹੀ ਆਏਗੀ ਅਤੇ ਗਰਮੀ ਜੇਠ ਹਾੜ੍ਹ ਵਿੱਚ, ਤੂੰ ਜਿੱਥੇ ਵੀ ਹੈ ਜਿਸ ਹਾਲ 'ਚ ਵੀ ਹੈ ਆਨੰਦ ਮਾਣ ਉਤਸਵ ਮਨਾ, ਕਾਲੀ ਨਾ ਕਰ ਸਹਿਜ ਹੋ ਜਾ, ਸਾਰੀਆਂ ਰੁੱਤਾਂ ਤੇਰੇ ਅੰਦਰ ਚੁੱਪ ਚਾਪ ਆਉਣਗੀਆਂ, ਤੇਰੇ ਨਾਲ ਰਲ ਕੇ ਆਪ ਜਸ਼ਨ ਮਨਾਉਣਗੀਆਂ, ਬਸ ਸਹਿਜ ਹੋ ਜਾ ਕਾਲੀ ਨਾ ਕਰ।
1: ਬਿਲਕੁਲ, ਇਹ ਸਹਿਜ ਹੋਣਾ ਹੀ ਮੈਨੂੰ ਲੱਗਦਾ ਹੈ ਕਿ ਮੁਸ਼ਕਿਲ ਕੰਮ ਹੈ। ਵੈਸੇ ਤਾਂ ਮੁਸ਼ਕਿਲ ਵੀ ਨਹੀਂ ਹੈ ਜਦੋਂ ਅਸੀਂ ਆਪਣੀ ਮੈਂ ਦੇ ਉੱਪਰ ਚੱਲ ਰਹੇ ਹੁੰਦੇ ਹਾਂ ਨਾ, ਗੱਲ ਉਹੀ ਆ ਜਾਂਦੀ ਹੈ ਕਿ ਜਿਹੜੇ ਰੁੱਖ ਤਣ ਕੇ ਬਿਲਕੁਲ ਸਿੱਧੇ ਖੜੇ ਹੋਏ ਹੁੰਦੇ ਨਾ, ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਕੱਟਣ ਦੀ ਵਾਰੀ ਆਉਂਦੀ ਹੈ।
0: ਬਿਲਕੁਲ, ਮੈਂ ਨਾ ਮਰਹੂਮ ਅਮਰੀਸ਼ ਪੁਰੀ ਹੋਰਾਂ ਦੀ ਇੱਕ ਬਹੁਤ ਪੁਰਾਣੀ ਇੰਟਰਵਿਊ ਸੁਣ ਰਹੀ ਸੀ, ਜਿਹਦੇ 'ਚ ਨਾ ਉਹ ਇੱਕ ਥਾਂ ਦੇ ਉੱਤੇ ਜ਼ਿਕਰ ਕਰਦੇ ਨੇ, ਉਹ ਕਹਿੰਦੇ ਕਿ ਤੁਸੀਂ ਹੀਰੋ ਦੇ ਕਿਰਦਾਰ ਨਾਲੋਂ ਵਿਲਨ ਦਾ ਕਿਰਦਾਰ ਹੀ ਕਿਉਂ ਚੁਣਿਆ, ਜਿਸ ਕਿ ਅਸਲੀਅਤ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਜਿਹੜਾ ਹੈ ਬਹੁਤ ਸ਼ਾਂਤ ਸੁਭਾਅ ਦੇ ਹੋ, ਹੈ ਨਾ। ਤਾਂ ਉਹ ਕਹਿੰਦੇ ਕਿ ਮੇਰਾ ਇੱਕ ਸੁਪਨਾ ਸੀ ਕਿ ਮੈਂ ਸਕਰੀਨ ਦੇ ਉੱਤੇ ਦਮਦਾਰ ਭੂਮਿਕਾ ਨਿਭਾਵਾਂ, ਹੈ ਨਾ। ਤਾਂ ਉਹ ਕਹਿੰਦੇ ਕਿ ਫਿਰ ਉਹਦੇ ਲਈ ਤੁਹਾਨੂੰ ਵਿਲਨ ਦਾ ਰੋਲ ਹੀ ਕਿਉਂ ਚੰਗਾ ਲੱਗਿਆ। ਅਤੇ ਪੰਜਾਬੀ ਦੇ ਵਿੱਚ ਉਹਨਾਂ ਦੀ ਇਹ ਗੱਲਬਾਤ ਹੈ, ਬਹੁਤ ਸੋਹਣੀ ਗੱਲਬਾਤ ਹੈ। ਉਹ ਕਹਿੰਦੇ ਕਿ ਸਾਰੀ ਫਿਲਮ ਦੇ ਵਿੱਚ ਵਿਲਨ ਰਾਜ ਕਰਦਾ, ਆਖਰੀ ਵਾਲੇ 2 ਮਿੰਟ 'ਚ ਕੁੱਟ ਖਾ ਲੈਂਦਾ।
1: ਬਿਲਕੁਲ,
0: ਮੈਨੂੰ ਉਹਨਾਂ ਦੀ ਗੱਲ ਵੀ ਜਿਹੜੀ ਹੈ ਨਾ ਉਹ ਬਿਲਕੁਲ ਵਾਜਬ ਲੱਗੀ ਕਿ ਜ਼ਿੰਦਗੀ ਜਿਉਣ ਲਈ ਹਮੇਸ਼ਾ ਇੱਕ ਪਲਾਨ ਬੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਸਹੀ ਹੈ ਨਾ, ਇੱਕ ਨਾ ਮਤਲਬ ਬੈਕਅਪ ਹੋਣਾ ਚਾਹੀਦਾ ਹੈ ਕਿ ਉਹ ਕਹਿੰਦੇ ਠੀਕ ਹੈ, ਮਤਲਬ ਕਿਸੇ ਨੇ ਮੈਨੂੰ ਹੀਰੋ ਦਾ ਰੋਲ ਨਹੀਂ ਦਿੱਤਾ ਤਾਂ ਮੈਂ ਜਦੋਂ ਵਿਲਨ ਬਣਿਆ, ਹੈ ਨਾ, ਮੈਨੂੰ ਕਿਹਾ ਗਿਆ ਕਿ ਤੁਹਾਡੇ 'ਤੇ ਵਿਲਨ ਦਾ ਰੋਲ ਜਿਹੜਾ ਜ਼ਿਆਦਾ ਸੂਟ ਕਰਦਾ, ਅਤੇ ਕਹਿੰਦੇ ਕਿ ਫਿਰ ਮੈਂ ਆਪਣੇ ਆਪ ਨੂੰ ਸਮਝਾ ਲਿਆ ਕਿ ਫਿਲਮ ਦੇ ਵਿੱਚ ਤਾਂ ਸਾਰੀ 'ਚ ਰਾਜ ਮੇਰਾ ਹੀ ਹੈ। ਤਾਂ ਇਹ ਵਾਲਾ ਪੁਆਇੰਟ ਆਫ ਵਿਊ ਵੀ ਜਿਹੜਾ ਹੈਗਾ ਉਹ ਬਹੁਤ ਚੰਗਾ ਹੈ।
1: ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਤੁਹਾਡਾ ਕਿਸ ਤਰ੍ਹਾਂ ਦਾ ਹੈ, ਤੁਸੀਂ ਜੇ ਇੱਕ ਰਸਤਾ ਬੰਦ ਹੋ ਜੇ ਤਾਂ ਤੁਹਾਡੇ ਕੋਲ ਦੂਜਾ ਰਸਤਾ ਚੁਣਨ ਦਾ ਨਜ਼ਰੀਆ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ,
1: ਕਈ ਇਸ ਤਰ੍ਹਾਂ ਹੁੰਦੇ ਨੇ ਕਿ ਮੈਂ ਜੋ ਬਣਨਾ ਚਾਹੁੰਦਾ ਸੀ ਉਹ ਮੈਂ ਬਣ ਨਹੀਂ ਸਕਿਆ, ਤੇ ਕੁਝ ਹੋਰ ਬਣਨ ਦੀ ਮੇਰੀ ਚਾਹਤ ਹੀ ਨਹੀਂ ਹੋਈ
0: ਜੀ।
1: ਹੋ ਸਕਦਾ ਕਿ ਉਹ ਕੁਝ ਹੋਰ ਬਣ ਜਾਂਦਾ, ਕੋਈ ਦੂਜੀ ਆਪਸ਼ਨ, ਪਰ ਉਹਨੇ ਚੂਜ਼ ਹੀ ਨਹੀਂ ਕੀਤੀ। ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ

0: ਦੇ ਵਿੱਚ ਜੇ ਅਸੀਂ ਕਾਮਯਾਬ ਹੋਣਾ ਹੈ ਤਾਂ ਸਾਡੇ ਕੋਲ ਜਿਹੜੇ 2 ਜਾਂ 3 4 ਰਸਤੇ ਜਿਹੜੇ ਨੇ ਤੇ ਉਹਨਾਂ ਦੀ ਤਰਫ ਵੇਖਣ ਦਾ ਨਜ਼ਰੀਆ ਸਾਡਾ ਆਪਣਾ ਹੋਣਾ
1: ਮੈਂ ਤਾਂ
0: ਚਾਹੀਦਾ ਹੈ।
1: ਇਹ ਕਹਿੰਦੀ ਹਾਂ ਕਿ ਇੰਦੂ ਜੇ ਤੁਹਾਡਾ ਪਲਾਨ ਏ ਕੰਮ ਨਹੀਂ ਕਰ ਰਿਹਾ ਤਾਂ ਟੈਨਸ਼ਨ ਕਾਹਦੀ ਹੈ, ਤੁਹਾਡੇ ਕੋਲ ਹੋਰ 25 ਅੱਖਰ ਹੈਗੇ ਆ ਨਾ, ਤੇ
0: ਜੀ ਬਿਲਕੁਲ
1: ਤੁਹਾਨੂੰ ਜਿਹੜਾ ਹੈਗਾ ਨਾ ਆਪਣੇ ਜ਼ੈਡ ਤੱਕ ਸਾਰੇ ਟਰਾਈ ਕਰੋ
0: ਜੀ
1: ਤੁਹਾਡੇ ਕੋਲ, ਹੈ ਨਾ, ਤੇ ਉਦੋਂ ਬਾਅਦ ਤੁਸੀਂ ਮੁੜ ਕੇ ਉੜੇ ਆੜੇ ਤੇ ਸ਼ੁਰੂ ਹੋ ਜਾਓ ਜਾਂ ਉੜੇ ਆੜੇ ਤੇ ਸ਼ੁਰੂ ਹੋ ਕੇ ABC ਤੇ ਆ ਜਾਓ, ਕੋਈ ਕੱਖ ਹੈਗਾ ਤੁਹਾਡੇ ਕੋਲ ਸਾਰੀ ਪਈ ਹੈ, ਮਤਲਬ ਜ਼ਿੰਦਗੀ ਦੀ ਕੋਈ ਹੱਦ ਹੁੰਦੀ ਹੀ ਨਹੀਂ
0: ਹੁੰਦੀ ਹੀ ਨਹੀਂ
1: ਸਿਵਾਏ ਉਹਨਾਂ ਹੱਦਾਂ ਤੋਂ ਜਿਹੜੀਆਂ ਅਸੀਂ ਆਪ ਬਣਾਉਂਦੇ ਹਾਂ।
0: ਬਿਲਕੁਲ, ਬਾਉਂਡਰੀ ਜਿਹੜੀ ਨੇ ਉਹ ਸਾਡੀ ਆਪਣੀ ਬਣਾਈ ਹੋਈ ਹੈ।
1: ਜੀ
0: ਮੈਨੂੰ ਲੱਗਦਾ ਸਮਾਂ ਜਿਹੜਾ ਇਜਾਜ਼ਤ ਹੋਰ ਨਹੀਂ ਦੇ ਰਿਹਾ, ਤੇ ਚੱਲਦੇ ਹੋਏ ਬਸ਼ੀਰ ਬੱਦਰ ਜੀ ਦਾ ਇੱਕ ਬੜਾ ਹੀ ਖੂਬਸੂਰਤ ਜਿਹਾ ਸ਼ੇਰ ਹੈ।
1: ਜੀ
0: ਮੁਸਾਫਿਰ ਹੈ ਹਮ ਵੀ ਮੁਸਾਫਿਰ ਹੋ ਤੁਮ ਵੀ,
1: ਜੀ
0: ਕਿਸੇ ਮੋੜ ਪਰ ਫਿਰ ਮੁਲਾਕਾਤ ਹੋਗੀ।
1: ਬਿਲਕੁਲ, ਇੱਥੇ ਮਿਲਾਂਗੇ।
0: ਬਿਲਕੁਲ,
1: ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਜੀ, ਹੁਣ ਸਾਨੂੰ ਦੋਵਾਂ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।
2: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਖੇਤਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਤੇ। ਇਸ ਵੇਲੇ ਸ਼ਾਮ ਦੇ ਠੀਕ 5:30 ਹੋਏ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ।

0: ਕਿਸਾਨ ਵੀਰੋ ਅਤੇ ਭੈਣੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਖੇਤੀ ਦੇ ਉੱਤੇ ਲਾਗਤਾਂ ਵੱਧ ਰਹੀਆਂ ਨੇ ਔਰ ਮੁਨਾਫਾ ਦਿਨੋ ਦਿਨ ਘੱਟਦਾ ਜਾ ਰਿਹਾ ਹੈ। ਖੇਤੀ 'ਤੇ ਆਉਣ ਵਾਲਾ ਖਰਚਾ, ਜਿਸ ਦੇ ਵਿੱਚ ਡੀਜ਼ਲ ਹੈ, ਖਾਦਾਂ ਨੇ, ਬੀਜ ਨੇ, ਦਵਾਈਆਂ ਨੇ ਔਰ ਖੇਤੀ ਮਸ਼ੀਨਰੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਗਾਤਾਰ ਰੇਟ ਵਧਣ ਦੇ ਨਾਲ ਖੇਤੀ ਦੇ ਵਿੱਚੋਂ ਆਮਦਨ ਕਿਸਾਨ ਨੂੰ ਘੱਟ ਪ੍ਰਾਪਤ ਹੋ ਰਹੀ ਹੈ। ਇਸ ਲਈ ਹੁਣ ਇਹ ਜ਼ਰੂਰੀ ਹੋ ਗਿਆ ਕਿ ਅਸੀਂ ਖੇਤੀ ਦੇ ਨਾਲ ਨਾਲ ਕੋਈ ਥੋੜ੍ਹਾ ਬਹੁਤਾ ਹੋਰ ਕੰਮ ਜ਼ਰੂਰ ਸ਼ੁਰੂ ਕਰੀਏ, ਜਿੱਥੋਂ ਕਿ ਸਾਨੂੰ ਥੋੜ੍ਹੀ ਥੋੜ੍ਹੀ ਆਮਦਨ ਆਉਂਦੀ ਰਹੇ ਔਰ ਖੇਤੀ ਦੇ ਵਿੱਚ ਜੋ ਸਾਨੂੰ ਬੱਚਤ ਹੁੰਦੀ ਹੈ ਉਹ ਸਾਡੀ ਅਲੱਗ ਤਰੀਕੇ ਨਾਲ ਸੇਵ ਹੁੰਦੀ ਰਹੇ, ਕਿਉਂਕਿ ਜਿਹੜੇ ਸਾਡੇ ਰੋਜ਼ਾਨਾ ਦੇ ਖਰਚੇ ਨੇ, ਬੱਚਿਆਂ ਦੀ ਪੜ੍ਹਾਈ ਹੈ, ਘਰ ਦਾ ਦਵਾਈਆਂ ਨੇ, ਘਰ ਨੂੰ ਚਲਾਉਣਾ ਹੈ, ਉਹ ਆਮਦਨ ਸਾਨੂੰ ਕਿਸੇ ਹੋਰ ਪਾਸਿਓਂ ਮਿਲਦੀ ਰਹੇ। ਭਾਵੇਂ ਅਸੀਂ ਥੋੜ੍ਹਾ ਹੀ ਕੰਮ ਸ਼ੁਰੂ ਕਰੀਏ ਪਰ ਕਰੀਏ ਜ਼ਰੂਰ। ਖੇਤੀ ਦੇ ਨਾਲ ਜਦੋਂ ਅਸੀਂ ਕਿਸੇ ਹੋਰ ਧੰਦੇ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਸਾਡੇ ਮਨ ਦੇ ਵਿੱਚ ਆਉਂਦਾ ਹੈ ਉਹ ਹੈ ਡੇਅਰੀ ਦਾ ਕੰਮ, ਕਿਉਂਕਿ ਲਗਾਤਾਰ ਸਾਡੇ ਬਜ਼ੁਰਗਾਂ ਨੇ ਹੀ ਸ਼ੁਰੂ ਤੋਂ ਆਪਣੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੁੰਦੇ ਸੀ ਔਰ ਅਸੀਂ ਵੀ ਥੋੜ੍ਹੇ ਥੋੜ੍ਹੇ ਪਸ਼ੂ ਰੱਖਦੇ ਹਾਂ, ਭਾਵੇਂ 2-4 ਹੀ ਰੱਖੀਏ। ਸੋ ਇਸ ਕੰਮ ਦੇ ਵਿੱਚ ਸਾਡਾ ਤਜਰਬਾ ਵੀ ਹੈ ਔਰ ਇਸ ਕੰਮ ਦੇ ਵਿੱਚ ਅਸੀਂ ਅੱਗੇ ਆ ਵੀ ਸਕਦੇ ਹਾਂ। ਪਸ਼ੂ ਪਾਲਣ ਦੇ ਨਾਲ ਨਾਲ ਬੱਕਰੀ ਪਾਲਣ ਦਾ ਕੰਮ ਇੱਕ ਐਸਾ ਕੰਮ ਹੈ ਜਿਸ ਦੇ ਵਿੱਚ ਲਾਗਤਾਂ ਘੱਟ ਨੇ ਔਰ ਮੁਨਾਫਾ ਚੰਗਾ ਹੋ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬਹੁਤ ਹੀ ਨੌਜਵਾਨ ਅਗਾਂਹ ਵਧੂ ਮਹਿਲਾ ਕਿਸਾਨ ਮੰਨਤ ਮਹਿਮੀ ਹੋਰਾਂ ਨੂੰ ਸੱਦਾ ਦਿੱਤਾ ਔਰ ਬਹੁਤ ਛੋਟੀ ਉਮਰ ਦੀ ਇਸ ਕਿਸਾਨ ਨੇ ਇੱਕ ਬੱਕਰੀ ਤੋਂ ਕੰਮ ਸ਼ੁਰੂ ਕਰਕੇ ਅੱਜ ਇਸ ਦਾ ਕੰਮ ਬਹੁਤ ਵੱਡੇ ਪੱਧਰ 'ਤੇ ਜਾ ਚੁੱਕਿਆ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੱਕਰੀ ਪਾਲਣ ਵਿਸ਼ੇ ਦੇ ਉੱਤੇ ਹੀ ਗੱਲਾਂ ਬਾਤਾਂ ਕਰਾਂਗੇ ਔਰ ਮੰਨਤ ਮਹਿਮੀ ਹੋਰਾਂ ਤੋਂ ਜਾਣਾਂਗੇ ਕਿ ਕੀ ਸਮੱਸਿਆਵਾਂ ਇਸ ਕੰਮ ਦੇ ਵਿੱਚ ਆਉਂਦੀਆਂ ਨੇ, ਕਿਵੇਂ ਅਸੀਂ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹਾਂ ਔਰ ਕਿੰਨੀ ਕੁ ਆਮਦਨ ਹੈ ਸਾਨੂੰ ਇਸ ਤੋਂ ਪ੍ਰਾਪਤ ਹੋ ਜਾਂਦੀ ਹੈ। ਮੰਨਤ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਅੱਜ ਦੇ ਕਿਸਾਨ ਬਾਣੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ।
1: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਮੈਨੂੰ ਇੱਥੇ ਮੌਕਾ ਦੇਣ ਵਾਸਤੇ, ਆਪਣੀ ਗੱਲ ਰੱਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰਾ ਨਾਮ ਮੰਨਤ ਨਹਿਮੀ ਹੈ ਅਤੇ ਮੈਂ ਪਿਛਲੇ 6 ਸਾਲਾਂ ਤੋਂ ਗੋਟ ਫਾਰਮਿੰਗ ਦਾ ਬਿਜ਼ਨਸ ਕਰ ਰਹੀ ਹਾਂ।
0: ਮੰਨਤ ਜੀ, ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਹੈ?
1: ਪਰਿਵਾਰ ਦੇ ਵਿੱਚ ਜੀ ਮੈਂ ਹਾਂ, ਮੇਰਾ ਨਾਮ ਮੰਨਤ ਨਹਿਮੀ ਹੈ ਅਤੇ ਮੇਰੀ ਛੋਟੀ ਸਿਸਟਰ ਹੈ, ਉਹਨਾਂ ਦਾ ਨਾਮ ਏਕਨੂਰ ਮਹਿਮੀ ਹੈ। ਮੰਮਾ, ਪਾਪਾ, ਨਾਨੀ ਜੀ, ਦਾਦਾ ਜੀ ਅਤੇ ਦਾਦੀ

0: ਜੀ ਨੇ।
1: ਮੰਨਤ, ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈ?
0: ਇਸ ਵੇਲੇ ਮੇਰੀ ਉਮਰ ਹੈ ਜੀ 18 ਸਾਲ, ਮੈਂ ਹੁਣੇ ਹੁਣੇ ਪਲੱਸ ਟੂ ਪਾਸ ਕੀਤੀ ਹੈ
1: ਜੀ। ਮੰਨਤ, ਬੱਕਰੀ ਪਾਲਣ ਦੇ ਕੰਮ ਬਾਰੇ ਤੁਸੀਂ ਕਿਵੇਂ ਸੋਚਿਆ ਕਿ ਇਸ ਕੰਮ ਦੇ ਵਿੱਚ ਆਇਆ ਜਾਵੇ, ਔਰ ਕਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ?
0: ਇੱਦਾਂ ਸੀਗਾ ਜੀ ਕਿ ਜਿਹੜਾ ਇਹ ਬਿਜ਼ਨਸ ਅਸੀਂ ਸ਼ੁਰੂ ਕੀਤਾ, ਇਹ ਸੋਚ ਕੇ ਨਹੀਂ ਸ਼ੁਰੂ ਕੀਤਾ ਸੀ ਕਿ ਕੋਈ ਬਿਜ਼ਨਸ ਕਰਨਾ, ਕਿਉਂਕਿ ਜਦੋਂ ਇਹ ਸ਼ੁਰੂ ਹੋਇਆ ਉਦੋਂ ਮੈਂ 6ਵੀਂ ਕਲਾਸ 'ਚ ਹੁੰਦੀ ਸੀ, ਤਕਰੀਬਨ 12 ਕੁ ਸਾਲ ਦੀ ਮੇਰੀ ਉਮਰ ਹੋਣੀ ਹੈ, ਅਤੇ ਉਦੋਂ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ ਸੀ, ਮੈਨੂੰ ਜੌਂਡਸ ਹੋ ਗਿਆ ਸੀ, ਇਮਿਊਨਿਟੀ ਇੰਨੀ ਲੋ ਹੋ ਗਈ ਸੀ, ਅਤੇ ਮਤਲਬ ਐਂ ਲਾ ਲਓ ਕਿ ਹੋਸਪਿਟਲਾਈਜ਼ਡ ਹੋ ਕੇ ਬਚਣ ਦੇ ਚਾਂਸਿਸ ਕਾਫੀ ਘੱਟ ਸੀ। ਉਦੋਂ ਕਿਸੇ ਸਿਆਣੇ ਨੇ ਪਾਪਾ ਨੂੰ ਸਲਾਹ ਦਿੱਤੀ ਕਿ ਤੁਸੀਂ ਜਿਵੇਂ ਨੋਰਮਲੀ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਨੂੰ ਬੱਕਰੀ ਦਾ ਦੁੱਧ ਪਿਲਾਓ, ਅਤੇ ਉਦੋਂ ਮੇਰੇ ਪਾਪਾ ਉਸ ਤੋਂ ਪਹਿਲਾਂ ਮੈਨੂੰ ਕਾਫੀ ਸਪਲੀਮੈਂਟਸ ਦਿੰਦੇ ਸੀ, ਜਿਵੇਂ ਦੁੱਧ 'ਚ ਮਿਲਾ ਕੇ ਬਹੁਤ ਸਾਰੇ ਮਾਰਕੀਟ 'ਚ ਆਉਂਦੇ ਨੇ ਉਹ ਦਿੰਦੇ ਸੀ, ਉਸ ਨਾਲ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆ ਸੀ। ਉਦੋਂ ਅਸੀਂ ਘਰਦਿਆਂ ਦੀ ਸਹਿਮਤੀ ਦੇ ਨਾਲ ਪਾਪਾ ਨੇ ਬੱਕਰੀ ਲੈ ਕੇ ਆਏ ਇੱਕ ਪਟਿਆਲਾ ਸ਼ਹਿਰ ਦੇ ਵਿੱਚ, ਅਤੇ ਅਸੀਂ ਉਹ ਬੱਕਰੀ ਆਪਣੇ ਘਰ ਦੀ 3ਰੀ ਮੰਜ਼ਿਲ 'ਤੇ ਰੱਖੀ,
1: ਛੱਤ ਦੇ ਉੱਤੇ।
0: ਹਾਂਜੀ, ਸਾਡੇ ਘਰ ਦੀ ਜਿਹੜੀ 3ਜੀ ਮੰਜ਼ਿਲ ਹੈ ਉਸ ਦੇ ਉੱਤੇ ਸ਼ੈੱਡ ਪਿਆ ਹੋਇਆ, ਉੱਥੇ ਰੱਖੀ। ਸਾਡਾ ਘਰ ਖਾਸ ਪਟਿਆਲੇ ਦੇ ਵਿੱਚ ਹੈ, ਅਤੇ ਉੱਥੇ ਤਕਰੀਬਨ ਜਿਹੜਾ ਸ਼ੈੱਡ ਹੈ, ਜਿਹੜੀ 3ਜੀ ਮੰਜ਼ਿਲ ਹੈ, ਉੱਥੇ ਤਕਰੀਬਨ 65-66 ਗਜ਼ ਜਗ੍ਹਾ ਹੈ ਉੱਪਰ
1: ਜੀ।
0: ਉੱਥੇ ਅਸੀਂ ਇੱਕ ਬੱਕਰੀ ਰੱਖੀ, ਅਤੇ ਉਸ ਤੋਂ ਉਹ ਗੱਭਣ ਸੀਗੀ, ਮੰਨ ਲਓ ਪ੍ਰੈਗਨੈਂਟ ਸੀਗੀ, ਅਤੇ ਉਸਨੇ ਬੱਚਾ ਦਿੱਤਾ, ਅਤੇ ਬੱਚੇ ਦੇ ਨਾਲ ਸਾਡਾ ਮੋਹ ਪੈ ਗਿਆ, ਨਾਲੇ ਅਸੀਂ ਦੁੱਧ ਕੱਢਣਾ ਸਿੱਖਿਆ, ਅਤੇ ਲਗਭਗ 1 ਮਹੀਨੇ ਦੇ ਅੰਦਰ ਅੰਦਰ ਮੇਰੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ, ਅਤੇ 1 ਮਹੀਨੇ ਦੇ ਅੰਦਰ ਅੰਦਰ ਹੀ ਮੈਂ ਸਕੂਲ ਜਾਣਾ ਸ਼ੁਰੂ ਕੀਤਾ। ਉੱਥੇ ਤੋਂ ਟੀਚਰਸ ਨੇ ਨਹੀਂ ਪਛਾਣਿਆ ਵੀ ਬਿਮਾਰ ਹੋ ਕੇ ਹਟਿਆ ਬੱਚਾ। ਉੱਥੇ ਤੋਂ ਜਦੋਂ ਅਸੀਂ ਬਿਜ਼ਨਸ ਜਿਹੜਾ ਸਾਡਾ ਇਹ ਇੱਕ ਤਰੀਕੇ ਦਾ ਸ਼ੁਰੂ ਹੋਇਆ, ਸਾਡੀ ਆਪਣੀ ਲੋੜ ਤੋਂ ਸ਼ੁਰੂ ਹੋਇਆ, ਅਸੀਂ ਆਪਣੀ ਲੋੜ ਨੂੰ ਕਿਵੇਂ ਪੂਰਾ ਕਰਨਾ ਉਸ ਚੀਜ਼ ਤੋਂ ਸ਼ੁਰੂ ਹੋਇਆ, ਕਿਉਂਕਿ ਸ਼ਹਿਰੀ ਇਲਾਕੇ ਦੇ ਵਿੱਚ ਬੱਕਰੀ ਦਾ ਦੁੱਧ ਮਿਲਣਾ, ਉਹ ਵੀ ਬਿਨਾਂ ਕਿਸੇ ਸਮੈਲ ਤੋਂ ਅਤੇ ਰੋਜ਼ ਤਾਜ਼ਾ ਮਿਲਣਾ, ਉਹ ਬਹੁਤ ਔਖਾ ਸੀ, ਅਤੇ ਅਸੀਂ ਇਸ ਕਰਕੇ ਇੱਕ ਬੱਕਰੀ ਹੀ ਆਪਣੇ ਘਰ ਲੈ ਕੇ ਆਉਂਦੀ, ਅਤੇ ਹੌਲੀ ਹੌਲੀ ਜਿਵੇਂ ਆਲੇ ਦੁਆਲਿਆਂ ਨੂੰ ਪਤਾ ਲੱਗਿਆ ਕਿ ਬੱਕਰੀ ਘਰ ਦੇ ਵਿੱਚ ਹੈ, ਕਿਉਂਕਿ ਉਹ ਬੋਲਦੀ ਹੈ ਅਤੇ ਚਾਰਾ ਆਉਂਦਾ, ਅਤੇ ਉਹਨਾਂ ਨੂੰ ਪਤਾ ਲੱਗਿਆ, ਤਾਂ ਉਹਨਾਂ ਨੇ ਵੀ ਕਿਹਾ ਕਿ ਜਿਵੇਂ ਸਾਡਾ ਕੋਈ ਰਿਸ਼ਤੇਦਾਰ ਬਿਮਾਰ ਹੈ ਤਾਂ ਸਾਨੂੰ ਬੱਕਰੀ ਦਾ ਦੁੱਧ ਚਾਹੀਦਾ, ਤਾਂ ਉਹਨਾਂ ਨੇ ਲੈਣਾ ਸ਼ੁਰੂ ਕੀਤਾ। ਹੌਲੀ ਹੌਲੀ ਜਦੋਂ ਸਾਡੇ ਕੋਲ ਡਿਮਾਂਡ ਵੱਧ ਗਈ, ਤਾਂ ਅਸੀਂ ਉਸ ਤੋਂ ਬਾਅਦ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਉਸ ਪੁਆਇੰਟ 'ਤੇ ਅਸੀਂ ਸੋਚਿਆ ਵੀ ਇਸ ਨੂੰ ਆਪਾਂ ਬਿਜ਼ਨਸ ਦੇ ਵਾਂਗੂੰ ਕਰ ਸਕਦੇ ਹਾਂ।
1: ਇਹ ਆਈਡੀਆ ਕਿਸ ਦਾ ਸੀ?
0: ਇਹ ਆਈਡੀਆ ਮੇਰਾ ਸੀਗਾ ਜੀ, ਕਿਉਂਕਿ ਜਦੋਂ ਉਸ ਟਾਈਮ ਮੈਂ ਬੜੀ ਸੀ, ਮੇਰੀ ਸਿਸਟਰ ਮੇਰੇ ਤੋਂ 1.5 ਸਾਲ ਛੋਟੀ ਹੈ, ਉਹ ਅਸੀਂ ਜਿਹੜੇ ਦੋਨੋਂ ਸੀਗੇ, ਅਸੀਂ ਵੈਸੇ ਸਾਡਾ ਧਿਆਨ ਮੇਮਣਿਆਂ 'ਚ ਜ਼ਿਆਦਾ ਹੁੰਦਾ ਸੀ, ਕਿਉਂਕਿ ਪੈਟ ਦੇ ਵਾਂਗੂ ਖੇਡਣ ਵਾਸਤੇ ਉਸ 'ਚ ਜ਼ਿਆਦਾ ਹੁੰਦਾ ਸੀ, ਨਾਲ ਦੀ ਨਾਲ ਉਸ ਦੇ ਮੋਹ ਕਰਕੇ ਅਸੀਂ ਉਹਨਾਂ ਦਾ ਕੰਮ ਅਤੇ ਰੱਖ ਰਖਾਵ ਵੀ ਸਿੱਖ ਲਿਆ ਸੀ। ਅਤੇ ਜਦੋਂ ਤਕਰੀਬਨ ਮੈਂ 7ਵੀਂ 8ਵੀਂ 'ਚ ਹੋਵਾਂਗੀ ਜਦੋਂ ਮੈਨੇ ਇਹ ਆਈਡੀਆ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਆਪਣਾ ਫਾਰਮ ਉੱਥੇ, ਸਾਡੇ ਕੋਲ ਰਾਏਪੁਰ ਜ਼ਮੀਨ ਸੀਗੀ, ਬਹਾਦਰਗੜ੍ਹ ਤੋਂ ਅੱਗੇ ਰਾਏਪੁਰ ਪੈਂਦਾ, ਉੱਥੇ ਜ਼ਮੀਨ ਸੀਗੀ, ਅਤੇ ਉੱਥੇ ਅਸੀਂ ਆਪਣਾ ਫਾਰਮ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
1: 2019 ਦੇ ਵਿੱਚ ਤੁਸੀਂ ਪਹਿਲੀ ਬੱਕਰੀ ਲੈ ਕੇ ਆਏ
0: ਜੀ।
1: ਉਸ ਤੋਂ ਬਾਅਦ ਤੁਸੀਂ ਫਿਰ ਜਦੋਂ ਫਾਰਮ ਦੇ ਉੱਤੇ ਕੰਮ ਸ਼ੁਰੂ ਕੀਤਾ, ਉਹ ਕਿਹੜੇ ਸਾਲ ਦੇ ਵਿੱਚ ਕੀਤਾ?
0: ਉਹ ਮੇਰੇ ਖਿਆਲ 'ਚ 2021 ਦਾ ਹੋਏਗਾ ਜੀ, ਕਿਉਂਕਿ ਸਾਡੇ ਕੋਲ ਸਾਡੇ ਘਰ ਦੀ ਛੱਤ 'ਤੇ ਹੀ 23 ਜਾਨਵਰ ਹੋ ਚੁੱਕੇ ਸੀ
1: ਜੀ,
0: ਬੱਚਿਆਂ ਸਮੇਤ।
1: ਕਿੰਨੇ ਸਮੇਂ ਦੇ ਵਿੱਚ?
0: ਤਕਰੀਬਨ 1.5 ਸਾਲ ਦੇ ਵਿੱਚ ਜੀ।
1: ਅੱਛਾ
0: ਜੀ, ਅਤੇ ਅਸੀਂ ਕੁਛ ਕੁ ਖਰੀਦੇ ਵੀ ਸੀਗੇ, ਅਤੇ ਕੁਛ ਕੁ ਅਸੀਂ ਜਿਹੜੇ ਘਰ ਦੇ ਵਿੱਚ ਹੀ ਹੋਏ ਹੋਏ ਸੀ ਉਹ ਸੀਗੇ, ਅਤੇ ਉਸ ਤੋਂ ਬਾਅਦ ਉਹਨਾਂ ਲਈ ਜਿਹੜੀ ਉਹ 6-8 ਗਜ਼ ਸੀਗੀ ਜਗ੍ਹਾ ਘੱਟ ਪੈ ਰਹੀ ਸੀ, ਤਾਂ ਅਸੀਂ ਸੋਚਿਆ ਕਿ ਇਸਨੂੰ ਇੱਕ ਤਾਂ ਫਾਰਮ 'ਤੇ ਖੁੱਲ੍ਹੀ ਜਗ੍ਹਾ 'ਚ ਰੱਖੇ ਜਾਣ, ਅਤੇ ਇਸਨੂੰ ਅਸੀਂ ਬਿਜ਼ਨਸ ਸ਼ੁਰੂ ਕਰੀਏ, ਕਿਉਂਕਿ ਉਸ ਟਾਈਮ ਲੋਕਡਾਊਨ ਦਾ ਮਾਹੌਲ ਸੀਗਾ, ਟਾਈਮ ਸਾਰਿਆਂ ਕੋਲ ਸੀਗਾ, ਪਾਪਾ ਨੇ ਡਿਊਟੀ ਨਹੀਂ ਜਾਣਾ ਸੀ, ਸਾਡੇ ਸਕੂਲ ਨਹੀਂ ਸੀਗੇ, ਇਕੱਠੇ ਹੋ ਕੇ ਰਲ ਕੇ ਅਸੀਂ ਫਿਰ ਫਾਰਮ ਬਣਾਇਆ।
1: ਅੱਛਾ ਮੰਨਤ, ਕਿਹੜੀ ਨਸਲ ਦੀ ਤੁਸੀਂ ਇਸ ਵੇਲੇ ਜਿਹੜੀ ਪਾਲਣ ਪੋਸ਼ਣ ਕਰ ਰਹੇ ਹੋ ਬੱਕਰੀ ਪਾਲਣ ਦੇ ਵਿੱਚ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਦੁੱਧ ਦੀ
0: ਜੀ,
1: ਕਿ ਬੱਕਰੀ ਦਾ ਦੁੱਧ ਹੈ ਉਸ ਦੀ ਡਿਮਾਂਡ ਹੈ, ਜਿਹਦੇ ਸੈੱਲ ਘੱਟ ਜਾਣ ਜਾਂ ਜਦੋਂ ਕੋਈ ਬਿਮਾਰ ਹੋ ਜਾਂਦਾ ਪੇਟ ਦੇ, ਬਹੁਤ ਸਾਰੀਆਂ ਬਿਮਾਰੀਆਂ ਨੂੰ ਜਿਹੜਾ ਬੱਕਰੀ ਦਾ ਦੁੱਧ ਹੈ ਲਾਹੇਵੰਦ ਹੁੰਦਾ, ਕਿਵੇਂ ਦੁੱਧ ਦੀ ਫਿਰ ਤੁਸੀਂ ਅੱਗੇ ਮਾਰਕੀਟਿੰਗ ਕਰਦੇ ਹੋ ਜਿਹੜਾ ਹੁਣ ਦੁੱਧ ਤੁਸੀਂ ਪੈਦਾ ਕਰ ਰਹੇ ਹੋ?
0: ਤੁਹਾਡਾ ਪਹਿਲਾ ਸਵਾਲ ਜੀ ਵੀ ਕਿਹੜੀ ਨਸਲ ਹੈ, ਸਾਡੇ ਕੋਲ ਇਸ ਟਾਈਮ ਇੱਕ ਨਸਲ ਹੈ ਜੋ ਬਾਹਰ ਦੀ ਹੈ, ਸਵਿਟਜ਼ਰਲੈਂਡ ਦੀ ਨਸਲ ਹੈ, ਉਸਨੂੰ ਸਾਨੇਨ ਕਹਿੰਦੇ ਨੇ, ਉਹ ਸਾਰੀ ਦੁਨੀਆ ਦੇ ਵਿੱਚ ਦੁੱਧ ਵਾਸਤੇ ਪ੍ਰਚਲਿਤ ਹੈ, ਅਤੇ ਆਪਣੇ ਇੰਡੀਆ ਦੇ ਵਿੱਚ ਉਸਨੂੰ ਮਹਾਤਮਾ ਗਾਂਧੀ ਜੀ ਲੈ ਕੇ ਆਏ ਸੀਗੇ, ਅਤੇ ਜਿਹੜੀ ਉਹ ਨਸਲ ਹੈ ਉਹ ਆਪਣੇ ਦੁੱਧ ਕਰਕੇ ਹੀ ਜਾਣੀ ਜਾਂਦੀ ਹੈ, ਸਾਡੇ ਕੋਲ ਉਹ ਨਸਲ ਹੈ। ਇਹ ਅਸੀਂ ਉਦੋਂ ਚੂਜ਼ ਕੀਤੀ ਜਦੋਂ ਅਸੀਂ ਇਹ ਸੋਚ ਲਿਆ ਕਿ ਅਸੀਂ ਇਸਨੂੰ ਬਿਜ਼ਨਸ ਦੇ ਵਾਂਗੂ ਕਰਨਾ ਚਾਹੁੰਦੇ ਹਾਂ, ਤਾਂ ਜਦੋਂ ਅਸੀਂ ਬਿਜ਼ਨਸ ਕਰਨਾ ਹੈ ਤਾਂ ਅਸੀਂ ਬਿਜ਼ਨਸ ਇੱਕ ਤਾਂ ਹੀ ਅੱਜ ਦੇ ਸਮੇਂ ਦੇ ਵਿੱਚ ਸਕਸੈਸਫੁਲ ਹੈ ਜੇ ਉਸ 'ਚ ਕੁਛ ਵੱਖਰਾ ਹੋਏਗਾ ਹੋਰਾਂ ਨਾਲੋਂ, ਤਾਂ ਅਸੀਂ ਵੱਖਰੀ ਚੀਜ਼ ਨਾਲ ਆਪਣਾ ਬਿਜ਼ਨਸ ਸ਼ੁਰੂ ਕੀਤਾ। ਅਤੇ ਜੋ ਦੁੱਧ ਦੀ ਗੱਲ ਕਰਦੇ ਹੋ, ਦੁੱਧ ਬਹੁਤ ਲਾਹੇਵੰਦ ਹੈ, ਈਵਨ ਕਿ ਮਾਂ ਦੇ ਦੁੱਧ ਤੋਂ ਬਾਅਦ ਬੱਕਰੀ

0: ਬੱਕਰੀ ਦੇ ਦੁੱਧ ਨੂੰ ਸਭ ਤੋਂ ਅਹਿਮ ਮੰਨਿਆ ਗਿਆ। ਤਾਂ ਇਸ ਚੀਜ਼ ਤੋਂ ਬਾਅਦ ਅਸੀਂ ਦੁੱਧ ਦੀ ਹੌਲੀ ਹੌਲੀ ਮਾਰਕੀਟਿੰਗ ਸ਼ੁਰੂ ਕੀਤੀ। ਇਹਦੇ ਕੁਝ ਕੁ ਫਾਇਦੇ ਇੱਦਾਂ ਨੇ ਕਿ ਜਿਨ੍ਹਾਂ ਨੂੰ ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ ਹਜ਼ਮ ਨਹੀਂ ਹੁੰਦਾ, ਪੇਟ ਦੇ ਵਿੱਚ ਜਲਨ ਕਰਦਾ, ਉਹਨਾਂ ਵਾਸਤੇ ਬੱਕਰੀ ਦਾ ਦੁੱਧ ਬਹੁਤ ਵਧੀਆ ਹੈ ਕਿਉਂਕਿ ਇਸ 'ਚ ਫੈਟ ਘੱਟ ਹੁੰਦੀ ਹੈ, ਥੋੜ੍ਹੇ ਥੋੜ੍ਹੇ ਤੱਤ ਹੁੰਦੇ ਨੇ ਜਿਹੜੇ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਨੇ, ਤੁਹਾਡੀ ਸਹਿਣ ਸ਼ਕਤੀ ਵਧਾਉਂਦੇ ਨੇ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਨੇ। ਇਹ ਚੀਜ਼ ਹੈ। ਮਾਰਕੀਟਿੰਗ ਕਰਨ ਵਾਸਤੇ ਅਸੀਂ ਬਹੁਤ ਸਾਰੇ, ਜਿਵੇਂ ਪਹਿਲਾਂ ਤਾਂ ਡੋਰ ਟੂ ਡੋਰ ਅਸੀਂ ਸਰਵੇ ਵੀ ਕੀਤੇ ਨੇ।
1: ਜੀ ਮੰਨਤ, ਜਿਸ ਤਰ੍ਹਾਂ ਆਪਣੇ ਖਿੱਤੇ ਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਜਿਹੜੀਆਂ ਨਸਲਾਂ ਰੱਖੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਮਨਾਪੁਰੀ ਹੈ, ਬੀਟਲ ਹੈ ਜਾਂ ਬਲੈਕ ਬੰਗਾਲ ਹੈ, ਹੋਰ ਵੀ ਬਹੁਤ ਸਾਰੀਆਂ ਨਸਲਾਂ ਨੇ, ਤੁਸੀਂ ਸਾਨਿਨ ਦੇ ਉੱਤੇ ਕੰਮ ਕਰ ਰਹੇ ਹੋ, ਸਾਨਿਨ ਨਸਲ ਦੇ ਉੱਤੇ ਕੀ ਫਰਕ ਹੈ ਇਹਨਾਂ ਦੇ ਵਿੱਚ?
0: ਇਹਨਾਂ ਦੇ ਵਿੱਚ ਵੈਸੇ ਜਿਵੇਂ ਨਸਲ ਦਾ ਜਿਹੜਾ ਫਰਕ ਹੈ ਉਹ ਕਾਫੀ ਜ਼ਿਆਦਾ ਹੈ। ਸ਼ੁਰੂ ਦੇ ਵਿੱਚ ਅਸੀਂ ਬੀਟਲ ਨਸਲ ਵੀ ਰੱਖੀ ਸੀ ਕਿਉਂਕਿ ਉਹ ਪੰਜਾਬ ਦੀ ਨਸਲ ਹੈ ਅਤੇ ਸਾਨੂੰ ਈਜ਼ੀਲੀ ਮਿਲ ਗਈ ਸੀ ਆਲੇ ਦੁਆਲੇ ਤੋਂ। ਤਾਂ ਅਸੀਂ ਜੋ ਦੇਖਿਆ, ਸਾਡੀਆਂ ਜੋ ਪ੍ਰੋਬਲਮ ਸੀਗੀਆਂ ਕਿ ਜਿਵੇਂ ਹੁਣ ਅਸੀਂ ਦੋਨੋਂ ਸਕੂਲ ਜਾਂਦੇ ਸੀ ਅਤੇ ਪਾਪਾ ਆਪਣੇ ਦਫ਼ਤਰ ਜਾਂਦੇ ਸੀ, ਉਹ ਗੌਰਮੈਂਟ ਜੋਬ ਦੇ ਵਿੱਚ ਨੇ, ਅਤੇ ਸਾਡੇ ਕੋਲ ਚਰਾਉਣ ਦਾ ਇੰਨਾ ਟਾਈਮ ਨਹੀਂ ਹੁੰਦਾ ਸੀਗਾ। ਜਿਹੜੀ ਬੀਟਲ ਨਸਲ ਹੈ ਉਹ ਚਰਾਈ 'ਤੇ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ, ਦੁੱਧ ਵੀ ਜ਼ਿਆਦਾ ਪੈਦਾ ਕਰਦੀ ਹੈ ਅਤੇ ਵਧੀਆ ਬੱਚੇ ਵੀ ਦਿੰਦੀ ਹੈ। ਪਰ ਜੋ ਸਾਡਾ ਕੰਸਰਨ ਸੀਗਾ ਕਿ ਅਸੀਂ ਖੜ ਕੇ ਖਿਲਾਉਣਾ ਚਾਹੁੰਦੇ ਹਾਂ, ਸਟੋਲ ਫੀਡਿੰਗ ਕਹਿੰਦੇ ਹਾਂ ਆਪਾਂ ਉਸਨੂੰ ਮਾਡਰਨ ਫਾਰਮਿੰਗ ਦੇ ਵਿੱਚ, ਤਾਂ ਉਸ ਚੀਜ਼ ਦੇ ਉੱਤੇ ਜਿਹੜੀ ਸਾਨਿਨ ਨਸਲ ਹੈ ਉਹ ਬਹੁਤ ਵਧੀਆ ਰਿਸਪੋਂਡ ਕਰਦੀ ਹੈ। ਇੱਕ ਤਾਂ ਉਹ ਆਪਣੇ ਇੰਡੀਆ ਦੇ ਵਿੱਚ ਕਾਫੀ ਘੱਟ ਹੈ ਅਤੇ ਇਸ ਕਰਕੇ ਉਹ ਇੱਕ ਵਧੀਆ ਬਣ ਜਾਂਦੀ ਹੈ ਅੱਗੇ ਨੂੰ ਬਿਜ਼ਨਸ ਕਰਨ ਵਾਸਤੇ, ਕਿਉਂਕਿ ਤੁਸੀਂ ਉਸਦੀ ਬਰੀਡ 'ਤੇ ਵੀ ਕੰਮ ਕਰ ਸਕਦੇ ਹੋ, ਦੁੱਧ 'ਤੇ ਵੀ ਕੰਮ ਕਰ ਸਕਦੇ ਹੋ, ਅਤੇ ਨਾਲੇ ਜੋ ਵੇਸਟੇਜ ਹੁੰਦਾ ਜਿਵੇਂ ਮਿੰਗਣਾ ਹੋ ਗਿਆ ਉਸ ਤੋਂ ਵਧੀਆ ਨਾਈਟ੍ਰੋਜਨ ਰਿਚ ਖਾਦ ਬਣਾ ਸਕਦੇ ਹੋ।
1: ਜੀ ਜਦੋਂ ਅਸੀਂ ਦੁੱਧ ਦੀ ਪੈਦਾਵਾਰ ਦੀ ਗੱਲ ਕਰਦੇ ਹਾਂ, ਇੱਕ ਸਾਨਿਨ ਬੱਕਰੀ ਜਿਹੜੀ ਚੰਗੇ ਤੰਦਰੁਸਤ ਬੱਕਰੀ ਹੈ ਜਿਹੜੀ, ਕਿੰਨਾ ਦੁੱਧ ਦੇ ਦਿੰਦੀ ਹੈ ਐਵਰੇਜ?
0: ਜੇਕਰ ਆਪਾਂ ਭਾਰਤ ਦੇ ਵਿੱਚ ਗੱਲ ਕਰੀਏ ਤਾਂ 2 ਤੋਂ ਲੈ ਕੇ 5 ਸਾਢੇ 5 ਲੀਟਰ ਤੱਕ ਜਿਹੜੀ ਸਾਨਿਨ ਬੱਕਰੀ ਹੈ ਉਹ ਦੁੱਧ ਦੇ ਦਿੰਦੀ ਹੈ। ਸਾਡੇ ਆਪਣੇ ਫਾਰਮ 'ਤੇ ਕਈ ਬੱਕਰੀਆਂ ਐਸੀਆਂ ਹਨ ਜੋ 3.5-4 ਲੀਟਰ ਤੱਕ ਦੁੱਧ ਦਿੰਦੀਆਂ ਹਨ। ਕੁਝ ਕੁ ਬੱਕਰੀਆਂ ਹਾਂਜੀ ਕੁਝ ਕੁ ਬੱਕਰੀਆਂ ਐਸੀਆਂ ਹਨ ਜੋ 5 ਲੀਟਰ ਨੂੰ ਟੱਚ ਕਰਕੇ ਆਈਆਂ ਹਨ।
1: ਜੀ ਕੀ ਕੀਮਤ ਦੇ ਉੱਤੇ ਫਿਰ ਇਸ ਦੁੱਧ ਨੂੰ ਵੇਚਿਆ ਜਾਂਦਾ ਅੱਗੇ ਜਦੋਂ ਮਾਰਕੀਟ ਦੇ ਵਿੱਚ ਲਿਜਾਇਆ ਜਾਂਦਾ?
0: ਜਿਹੜਾ ਅਸੀਂ ਜਿਹੜਾ ਦੁੱਧ ਵੇਚਦੇ ਹਾਂ ਉਹ ਪਟਿਆਲਾ ਦੇ ਸ਼ਹਿਰੀ ਇਲਾਕੇ ਦੇ ਵਿੱਚ ਵੇਚਦੇ ਹਾਂ, ਉੱਥੇ ਇਹ 400 ਰੁਪਏ ਲੀਟਰ ਦੇ ਭਾਅ ਨਾਲ ਬੜੇ ਵਧੀਆ ਤਰੀਕੇ ਨਾਲ ਵੇਚਿਆ ਜਾਂਦਾ ਹੈ। ਜਿਹੜੇ ਹੋਰ ਵੱਡੇ ਸ਼ਹਿਰ ਨੇ ਜਿਵੇਂ ਚੰਡੀਗੜ੍ਹ ਹੋ ਗਿਆ ਜਾਂ ਮੈਟਰੋ ਸਿਟੀਜ਼ ਨੇ, ਉੱਥੇ ਦੁੱਧ ਦੀ ਕੀਮਤ 800 ਤੋਂ ਲੈ ਕੇ ਸ਼ੁਰੂ ਹੁੰਦੀ ਹੈ, 1000-1200 ਤੱਕ ਜਾਂਦੀ ਹੈ।
1: ਜਿਹੜੇ ਤੁਹਾਡੇ ਕਸਟਮਰ ਨੇ, ਤੁਹਾਡੇ ਗਾਹਕ ਨੇ, ਦੁੱਧ ਖਰੀਦਣ ਵਾਲੇ ਨੇ ਤੁਹਾਡੇ ਤੋਂ, ਉਹ ਖੁਦ ਤੁਹਾਡੇ ਕੋਲ ਪਹੁੰਚ ਕਰਦੇ ਨੇ ਜਾਂ ਤੁਹਾਨੂੰ ਦੁੱਧ ਪਹੁੰਚਾਉਣਾ ਪੈਂਦਾ ਉਹਨਾਂ ਤੱਕ?
0: ਇੱਦਾਂ ਹੁੰਦਾ ਜੀ, ਜਿਨ੍ਹਾਂ ਨੇ ਰੋਜ਼ ਲੈਣਾ ਉਹਨਾਂ ਨੂੰ ਅਸੀਂ ਡਿਲੀਵਰੀ ਔਫਰ ਕਰ ਦਿੰਦੇ ਹਾਂ, ਅਤੇ ਜਿਨ੍ਹਾਂ ਨੇ ਕਦੇ ਕਦੇ ਲੈਣਾ ਉਹ ਸਾਡੇ ਕੋਲੋਂ ਆਪ ਆ ਕੇ ਲੈ ਜਾਂਦੇ ਨੇ।
1: ਕਿੰਨੇ ਦੁੱਧ ਦੀ ਪੈਦਾਵਾਰ ਇਸ ਵੇਲੇ ਤੁਹਾਡੇ ਫਾਰਮ ਦੇ ਉੱਤੇ ਹੋ ਰਹੀ ਹੈ?
0: ਇਸ ਵੇਲੇ ਜਿਹੜੀਆਂ ਦੁੱਧ ਦੇਣ ਵਾਲੀਆਂ ਬੱਕਰੀਆਂ ਨੇ ਉਹ 20-30 ਬੱਕਰੀਆਂ ਨੇ, ਅਤੇ ਸਾਡੇ ਕੋਲ 40-50 ਲੀਟਰ ਤੱਕ ਦਾ ਮਿਲਕ ਹੋ ਜਾਂਦਾ ਹੈ।
1: ਜੀ ਡੇਲੀ ਸੇਲ ਹੋ ਜਾਂਦਾ ਬੜੀ ਆਸਾਨੀ ਦੇ ਨਾਲ ਸਾਰਾ?
0: ਇੱਦਾਂ ਹੈ ਜੀ, ਕਿਉਂਕਿ ਉਹਨਾਂ ਦੇ ਬੱਚੇ ਵੀ ਨੇ, ਤਾਂ ਉਹਨਾਂ ਦੇ ਬੱਚਿਆਂ ਨੂੰ ਅਸੀਂ ਜਿੰਨਾ ਦੁੱਧ ਰਿਕੁਆਇਰਡ ਹੁੰਦਾ ਉਹ ਦੇ ਕੇ ਜੋ ਬਚਦਾ ਉਸ 'ਚੋਂ ਕੁਝ ਕੁ ਸੇਲ ਹੋ ਜਾਂਦਾ, ਅਤੇ ਕੁਝ ਕੁ ਦੁੱਧ ਅਸੀਂ ਰੱਖਦੇ ਹਾਂ ਉਹਦੇ ਹੋਰ ਪ੍ਰੋਡਕਟਸ ਬਣਾਉਣ ਲਈ, ਜਿਵੇਂ ਕਿ ਦੁੱਧ ਤੋਂ ਘੀ ਬਣਦਾ ਜੋ ਕਿ ਆਲ ਓਵਰ ਇੰਡੀਆ ਅਸੀਂ ਕੋਰੀਅਰ ਸਰਵਿਸ ਦੇ ਨਾਲ ਦਿੰਦੇ ਹਾਂ। ਅੱਜ ਕੱਲ੍ਹ ਅਸੀਂ ਇੱਕ ਨਵੀਂ ਚੀਜ਼ ਬਣਾਈ ਹੈ, ਗੋਟ ਮਿਲਕ ਤੋਂ ਸੋਪ ਬਣਾਇਆ ਸਾਬਣ, ਕਿਉਂਕਿ ਬੱਕਰੀ ਦੇ ਦੁੱਧ ਦੇ ਜਿਹੜੇ ਫਾਇਦੇ ਨੇ ਉਹ ਸਕਿੰਨ ਵਾਸਤੇ ਵੀ ਬੜਾ ਵਧੀਆ, ਸਕਿੰਨ ਨੂੰ ਇੱਕ ਤਾਂ ਮੁਲਾਇਮ ਰੱਖਦਾ, ਨਰਿਸ਼ ਕਰਦਾ, ਹੋਰ ਵੀ ਵਾਈਟ ਕਰਦਾ। ਇਹ ਚੀਜ਼ਾਂ ਦੇਖਦੇ ਹੋਏ ਅਸੀਂ ਇੱਕ ਨਵਾਂ ਪ੍ਰੋਡਕਟ ਬਣਾਇਆ, ਗੋਟ ਮਿਲਕ ਸੋਪ। ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਕੱਚਾ ਦੁੱਧ ਹੀ ਨਹੀਂ ਵੇਚਦੇ, ਉਸ ਤੋਂ ਬਣੇ ਵੈਲਿਊ ਐਡਿਡ ਪ੍ਰੋਡਕਟਸ ਵੀ ਸੇਲ ਕਰਦੇ ਹਾਂ।
1: ਜਿਹੜੇ ਤੁਸੀਂ ਸਾਬਣ ਦੀ ਮੰਨਤ ਗੱਲ ਕੀਤੀ, ਜੇ ਤੁਸੀਂ ਕਿੱਥੋਂ ਸਿੱਖਿਆ ਕਿ ਬੱਕਰੀ ਦੇ ਦੁੱਧ ਤੋਂ ਸਾਬਣ ਵੀ ਬਣਾਇਆ ਜਾ ਸਕਦਾ?
0: ਇਹ ਤਕਰੀਬਨ 2 ਸਾਲ ਹੋ ਗਏ ਜੀ ਰਿਸਰਚ ਕਰਦੇ ਹੋਏ, ਕਿ ਰਿਸਰਚ ਵੀ ਯੂਟਿਊਬ ਤੋਂ ਦੇਖਦੇ ਹੋਏ, ਹੋਰ ਆਰਟੀਕਲਸ ਪੜ੍ਹਦੇ ਹੋਏ ਕਿ ਹੋਰ ਕੀ ਬਣ ਸਕਦਾ ਦੁੱਧ ਤੋਂ, ਕਿਉਂਕਿ ਸਭ ਲਈ ਮਤਲਬ ਉਹ ਪ੍ਰੈਫਰ ਨਹੀਂ ਕਰਦੇ ਕਿ ਦੁੱਧ ਪੀਣਾ ਸੀ, ਤਾਂ ਉਹ ਹੋਰ ਕਿਸ ਚੀਜ਼ ਨਾਲ ਇਹਨੂੰ ਯੂਜ਼ ਕਰ ਸਕਦੇ ਨੇ। ਤਾਂ ਉਸ 'ਚ ਅਸੀਂ ਦੇਖਦੇ ਸਾਨੂੰ ਪਤਾ ਲੱਗਿਆ ਕਿ ਇਸ ਤੋਂ ਸਾਬਣ ਬਣ ਸਕਦਾ। ਤਾਂ ਉਹ ਜਿਹੜਾ ਸਾਬਣ ਦਾ ਫਾਰਮੂਲਾ ਹੈ ਉਹ ਬਹੁਤ ਬਰੀਕ ਹੈ, ਕਿ ਉਸ 'ਚ ਮਾੜੀ ਜਿਹੀ ਉੱਪਰ ਥੱਲੇ ਚੀਜ਼ ਹੋਈ ਤਾਂ ਆਪਾਂ ਖਰਾਬ ਹੋ ਜਾਂਦਾ ਜੋ ਵੀ ਬਣਿਆ। ਤਾਂ ਉਸ 'ਚੋਂ ਅਸੀਂ ਕਾਫੀ ਸਮੇਂ ਤੋਂ ਟਰਾਈ ਕਰਦੇ ਆ ਰਹੇ ਹਾਂ, ਬਹੁਤ ਸਾਰੇ ਖਰਾਬ ਵੀ ਹੋਏ ਨੇ, ਤਾਂ ਹੁਣ ਅਸੀਂ ਕੈਸਾ ਫਾਰਮੂਲਾ ਲੱਭਿਆ ਹੈ ਕਿ ਜਿਸ ਤਾਂ ਵਧੀਆ ਤਰੀਕੇ ਨਾਲ ਸਾਬਣ ਬਣ ਸਕੇ, ਤਾਂ ਹੁਣ ਉਹ ਅਸੀਂ ਲਾਂਚ ਕੀਤਾ ਹੈ।
1: ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਬਣ ਦੇ ਉੱਤੇ ਕੰਮ ਕਰਦਿਆਂ ਨੂੰ?
0: ਉਹ ਤਾਂ ਜੀ ਜਸਟ ਹੁਣੀ ਲਾਂਚ ਕੀਤਾ ਪਿਛਲੇ ਹਫ਼ਤੇ।
1: ਅੱਛਾ।
0: ਕੰਮ ਕਰਦੇ ਨੂੰ 2 ਸਾਲ ਹੋ ਗਏ ਨੇ, ਜਾਣਕਾਰੀ ਇਕੱਠੀ ਕਰਨਾ, ਆਪ ਟਰਾਈ ਕਰਕੇ ਦੇਖਣਾ, ਪ੍ਰੀਕਿਊਸ਼ਨਸ ਵਰਤਣਾ, ਅਤੇ ਉਸ ਦੇ ਵਿੱਚ ਕੀ ਚੀਜ਼ ਪਾਣੀ ਹੈ ਕੀ ਨਹੀਂ ਪਾਣੀ ਉਹ ਚੀਜ਼ ਦੇਖਣਾ, ਉਹਨੂੰ 2 ਸਾਲ ਹੋ ਚੁੱਕੇ ਨੇ ਜੀ।
1: ਜਦੋਂ ਗੋਟ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਵੀਰ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ, ਖਾਸ ਤੌਰ 'ਤੇ ਤੁਹਾਡੇ ਵਰਗੇ ਨੌਜਵਾਨ ਕਿਸਾਨ ਜਿਹੜੇ ਗੋਟ ਫਾਰਮਿੰਗ ਦੇ ਵਿੱਚ ਆਉਣਾ ਚਾਹੁੰਦੇ ਨੇ, ਕਿੰਨੇ ਕੁ ਕੰਮ ਤੋਂ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ, ਕਿੰਨੀਆਂ ਬੱਕਰੀਆਂ ਉਹ ਸ਼ੁਰੂਆਤ ਦੇ ਵਿੱਚ ਰੱਖਣ? ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਟ੍ਰੇਨਿੰਗ ਤੋਂ ਬਿਨਾਂ ਕੰਮ ਸ਼ੁਰੂ ਕਰਦੇ ਹਾਂ ਜਾਂ ਬਿਨਾਂ ਜਾਣਕਾਰੀ ਤੋਂ ਅਸੀਂ ਕੰਮ ਸ਼ੁਰੂ ਕਰ ਦਿੰਦੇ ਹਾਂ, ਕਈ ਵਾਰੀ ਸਾਨੂੰ ਥੋੜ੍ਹਾ ਜਦੋਂ ਲੌਸ ਹੁੰਦਾ ਉਸ ਕੰਮ ਦੇ ਵਿੱਚ ਤਾਂ ਅਸੀਂ ਸਾਡਾ ਮਨ ਅੱਕ ਜਾਂਦਾ ਕਿ ਨਹੀਂ ਹੁਣ ਇਹ ਕੰਮ ਬੰਦ ਕਰ ਦਿਓ, ਇਹ ਕੰਮ ਨਹੀਂ ਚੱਲ ਸਕਦਾ। ਤੁਹਾਨੂੰ ਕੀ ਲੱਗਦਾ ਕਿ ਕਿਵੇਂ ਕੰਮ ਸ਼ੁਰੂ ਕਰਨਾ ਚਾਹੀਦਾ ਜੇ ਅਸੀਂ ਬੱਕਰੀ ਫਾਰਮਿੰਗ ਦੇ ਵਿੱਚ ਆਉਣਾ ਚਾਹੁੰਦੇ ਹਾਂ?
0: ਕਿਵੇਂ ਕੰਮ ਸ਼ੁਰੂ ਕਰਨਾ ਚਾਹੀਦਾ, ਇਹਦਾ ਆਨਸਰ ਇਹ ਹੈ ਜੀ ਕਿ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨਾ, ਪਹਿਲਾਂ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਲਓ, ਪ੍ਰੈਕਟੀਕਲ ਲਓ, ਸਿਰਫ ਕਿਤਾਬੀ ਜਾਣਕਾਰੀ ਨਾ ਲਓ। ਅਤੇ ਪ੍ਰੈਕਟੀਕਲ ਜਾਣਕਾਰੀ ਤੁਸੀਂ ਪੰਜਾਬ ਦੇ ਜਿਹੜੇ ਪਸ਼ੂ ਪਾਲਣ ਵਿਭਾਗ ਹੈ ਉਸ ਤੋਂ ਲੈ ਸਕਦੇ ਹੋ, ਦਿੰਦੇ ਨੇ। ਜਾਣਕਾਰੀ ਲੈ ਕੇ, ਟ੍ਰੇਨਿੰਗ ਲੈ ਕੇ ਤੁਸੀਂ ਅਗਰ ਕੰਮ ਸ਼ੁਰੂ ਕਰਦੇ ਹੋ ਤਾਂ ਜਿੰਨੇ ਤੁਹਾਡੇ ਨਾਕਾਮੀਆਂ ਆਉਣੀਆਂ ਨੇ ਜਾਂ ਜਿੱਥੇ ਤੁਸੀਂ ਸਫਲ ਨਹੀਂ ਹੁੰਦੇ ਉਹ ਕਾਫੀ ਹੱਦ ਤੱਕ ਘੱਟ ਜਾਂਦੀਆਂ ਨੇ। ਅਤੇ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰਨਾ ਚਾਹੀਦਾ ਜੋ ਤੁਸੀਂ ਪੁੱਛਿਆ ਸੀ, ਉਹ ਡਿਪੈਂਡ ਕਰਦਾ। ਜੇਕਰ ਤੁਸੀਂ ਪਹਿਲਾਂ ਹੀ ਇੱਕ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਫਿਰ ਤਾਂ ਤੁਸੀਂ 10 ਤੋਂ 15 ਬੱਕਰੀਆਂ ਤੋਂ ਸ਼ੁਰੂ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਹੌਲੀ ਹੌਲੀ ਸ਼ੁਰੂ ਕਰੂੰਗਾ ਅਤੇ ਆਪਣੀ ਖੇਤੀਬਾੜੀ ਦੇ ਨਾਲ ਇੱਕ ਪਸ਼ੂ ਰੱਖ ਲਿਆ ਜਾਂ 2 ਪਸ਼ੂ ਰੱਖ ਲਏ, ਤਾਂ ਉਸ ਤੋਂ ਹੌਲੀ ਹੌਲੀ ਵੀ ਸ਼ੁਰੂ ਕਰ ਸਕਦੇ ਹੋ, ਜਿਵੇਂ ਅਸੀਂ ਕੀਤਾ ਸੀ ਇੱਕ ਬੱਕਰੀ ਤੋਂ। ਉਦੋਂ ਅਸੀਂ ਬਿਜ਼ਨਸ ਬਾਰੇ ਨਹੀਂ ਸੋਚਿਆ ਸੀ। ਜੇਕਰ ਅਸੀਂ ਸੋਚ ਕੇ ਕਰਦੇ, ਫਿਰ ਪਹਿਲਾਂ ਹੀ ਅਸੀਂ ਫਾਰਮ ਬਣਾਉਂਦੇ, ਫਿਰ 10 ਬੱਕਰੀਆਂ ਰੱਖਦੇ, ਫਿਰ ਉਸ ਤੋਂ ਸ਼ੁਰੂ ਕਰਦੇ।
1: ਮੰਨਤ, ਤੁਸੀਂ ਆਪਣੇ ਫਾਰਮ ਦੇ ਉੱਤੇ ਜਿੰਨੀਆਂ ਬੱਕਰੀਆਂ ਨੇ ਇਸ ਵੇਲੇ ਤੁਹਾਡੇ ਕੋਲ, ਕਿੰਨੀਆਂ ਬੱਕਰੀਆਂ ਨੇ?
0: ਸਾਡੇ ਕੋਲ ਜੀ 160 ਦੇ ਕਰੀਬ ਬੱਕਰੀਆਂ ਨੇ।
1: ਇਹਨਾਂ ਸਾਰੀਆਂ ਦਾ ਤੁਸੀਂ ਰੱਖ ਰਖਾਵ ਕਿਸ ਢੰਗ ਨਾਲ ਕਰਦੇ ਹੋ? ਕਿਵੇਂ ਸ਼ੈੱਡ ਬਣਾਏ ਹੋਏ ਨੇ ਔਰ ਕੀ ਕੀ ਚੀਜ਼ਾਂ ਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾਂਦਾ?
0: ਜਿਹੜਾ ਸਾਡਾ ਫਾਰਮ ਹੈ ਸਰ, ਉਹ 600 ਗਜ਼ ਦੇ ਵਿੱਚ ਹੈ ਅਤੇ ਉਸ 'ਚ ਫੀਡ ਸਟੋਰੇਜ ਨੂੰ ਛੱਡ ਕੇ ਜਿਹੜਾ ਏਰੀਆ ਹੈਗਾ ਉਸ 'ਚ ਅਸੀਂ ਸ਼ੈੱਡ ਬਣਾਏ ਹੋਏ ਨੇ। ਉਸ 'ਚ ਅਸੀਂ 2 ਤਰੀਕੇ ਦੇ ਸ਼ੈੱਡ ਬਣਾਏ ਨੇ। ਇੱਕ ਤਾਂ ਰਿਵਾਇਤੀ ਸ਼ੈੱਡ ਹੋ ਗਏ ਜਿਹੜੇ ਆਪਾਂ ਪੁਰਾਣੇ ਤੌਰ 'ਤੇ ਦੇਖਦੇ ਆਉਂਦੇ ਹਾਂ ਕਿ 4 ਪਾਸੇ ਦੀ ਦੀਵਾਰੀ, ਇੱਕ ਪਾਸੇ ਖੁਰਲੀ ਅਤੇ ਨੀਚੇ ਮਿੱਟੀ। ਇੱਕ ਪਾਸੇ ਅਸੀਂ ਮਿੱਟੀ ਰੱਖੀ ਹੋਈ ਹੈ, ਇੱਕ ਪਾਸੇ ਅਸੀਂ ਪੱਕਾ ਕੀਤਾ ਹੋਇਆ। ਇੱਕ ਉਹ ਰਿਵਾਇਤੀ ਸ਼ੈੱਡ ਨੇ ਜੋ ਕਿ ਅਸੀਂ ਸ਼ੁਰੂ ਸ਼ੁਰੂ ਦੇ ਵਿੱਚ ਪੁਰਾਣੇ ਬਣਾਏ ਸੀ, ਅਤੇ ਹੁਣ ਜੋ ਅਸੀਂ ਨਵੇਂ ਸ਼ੈੱਡ ਬਣਾਏ ਨੇ ਉਹ ਇੱਦਾਂ ਬਣਾਏ ਨੇ ਕਿ ਉਹ ਮਾਡਰਨ ਸੋਚ ਦੇ ਨਾਲ ਚੱਲਦੇ ਨੇ, ਕਿ ਉਹਦੇ ਵਿੱਚ ਪਲਾਸਟਿਕ ਫਲੋਰਿੰਗ ਹੋਈ ਹੋਈ ਹੈ, ਜੋ ਉਹਨਾਂ ਦਾ ਵੇਸਟੇਜ ਹੈ, ਮਿੰਗਣਾ ਨੇ, ਮਲ ਮੂਤਰ ਹੈ, ਉਹ ਇੱਕ ਥਾਂ 'ਤੇ ਆ ਜਾਏਗਾ ਅਤੇ ਬੱਕਰੀਆਂ ਉੱਪਰ ਸਾਫ਼ ਸੁਥਰੀਆਂ ਰਹਿਣਗੀਆਂ। ਗਰਮੀਆਂ 'ਚ ਉਹ ਜ਼ਿਆਦਾ ਨੀਚੇ ਪਾਣੀ ਨਹੀਂ ਰਹੇਗਾ ਅਤੇ ਸਰਦੀਆਂ 'ਚ ਨੀਚੋਂ ਗਿੱਲੇ ਕਰਕੇ ਠੰਡ ਨਹੀਂ ਲੱਗੇਗੀ। ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਸੀਂ ਮਾਡਰਨ ਸ਼ੈੱਡ ਬਣਾਏ ਨੇ।
1: ਖੁਰਾਕ ਦਾ ਮੰਨਤ, ਫਿਰ ਕਿਵੇਂ ਖਿਆਲ ਰੱਖਿਆ ਜਾਂਦਾ, ਕਿਸ ਤਰ੍ਹਾਂ ਦੀ ਫੀਡ ਬਣਾਈ ਜਾਂਦੀ ਹੈ, ਤੁਸੀਂ ਖੁਦ ਤਿਆਰ ਕਰਦੇ ਹੋ ਜਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਹੋ?
0: ਖੁਰਾਕ ਦਾ ਸਰ ਇੱਦਾਂ ਹੈ ਕਿ ਮੌਸਮ ਦੇ ਹਿਸਾਬ ਨਾਲ ਅਸੀਂ ਖੁਦ ਵੀ ਤਿਆਰ ਕਰਦੇ ਹਾਂ ਅਤੇ ਕਈ ਵਾਰੀ ਅਸੀਂ ਬਾਜ਼ਾਰ ਤੋਂ ਵੀ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜੋ ਇਹਨਾਂ ਨੂੰ ਹਰਾ ਚਾਰਾ ਦਿੰਦੇ ਹਾਂ ਉਹ ਅਸੀਂ ਖੁਦ ਬੀਜਿਆ ਹੋਇਆ ਹੈ। ਮੋਰਿੰਗਾ, ਗੋਪੀ ਕਿਸ਼ਨ, ਅਲਫਾ ਅਲਫਾ ਵਰਗੇ ਅਸੀਂ ਘਾਹ ਲਗਾਏ ਹੋਏ ਨੇ ਜੋ ਬੱਕਰੀਆਂ ਵਾਸਤੇ ਕਾਫੀ ਫਾਇਦੇਮੰਦ ਨੇ। ਮੋਰਿੰਗਾ ਤਾਂ ਆਪਣੇ ਇਨਸਾਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਹੈ, ਉਹ ਲਗਾਏ ਹੋਏ ਨੇ ਅਤੇ ਉਹੀ ਅਸੀਂ ਕੱਟ ਕੇ ਇਹਨਾਂ ਨੂੰ ਚਾਰਾ ਬਣਾ ਕੇ ਤੂੜੀ ਦੇ ਵਿੱਚ ਮਿਕਸ ਕਰਕੇ ਦਿੰਦੇ ਹਾਂ। ਫੀਡ ਦੇ ਵਿੱਚ ਜੋ ਅਸੀਂ ਫੀਡ ਬਣਵਾਉਂਦੇ ਹਾਂ ਉਹ ਅਸੀਂ ਚੱਕੀ ਤੋਂ ਆਪ ਕਈ ਵਾਰੀ ਬਣਵਾ ਕੇ ਲੈ ਕੇ ਆਉਂਦੇ ਹਾਂ। ਇਹਨਾਂ ਦਾ ਦਲੀਆ ਬਣਦਾ, ਉਹ ਬਣਾ ਕੇ ਲੈ ਕੇ ਆਉਂਦੇ ਹਾਂ। ਹੁਣ ਜਦੋਂ ਸਾਈਲੇਜ, ਮਤਲਬ ਆਪਾਂ ਅਚਾਰ ਪਾਉਣ ਦਾ ਸਮੇਂ ਆਉਂਦਾ, ਉਦੋਂ ਅਸੀਂ ਆਪਣਾ ਫਾਰਮ 'ਤੇ ਅਚਾਰ ਪਾ ਕੇ ਵੀ ਰੱਖਦੇ ਹਾਂ, ਜੋ ਸਾਨੂੰ 3 ਤੋਂ 4 ਮਹੀਨੇ ਆਰਾਮ ਨਾਲ ਵਧੀਆ ਕੱਢ ਦਿੰਦਾ ਫੀਡ ਦੇ ਅਨੁਸਾਰ
1: ਜੀ। ਅਤੇ ਜਦੋਂ ਅਸੀਂ ਕਰਦੇ ਹਾਂ ਗੱਲ ਆਮਦਨ ਦੀ, ਕਿ ਸਾਨੂੰ ਟੋਟਲ ਆਮਦਨ ਇੰਨੀ ਹੋ ਗਈ, 10 ਬੱਕਰੀਆਂ ਅਸੀਂ ਰੱਖੀਆਂ ਉਸ ਦੇ ਵਿੱਚੋਂ ਇੰਨੀ ਸਾਨੂੰ ਖਰਚਾ ਹੋ ਗਿਆ ਔਰ ਸਾਡੀ ਜਿਹੜੀ ਆਮਦਨ ਨਿਕਲ ਕੇ ਆਈ ਉਹ ਸਾਡੇ ਸਾਹਮਣੇ ਇਹ ਚੀਜ਼ ਆਈ ਹੈ। ਤੁਹਾਨੂੰ ਕੰਮ ਕਰਦਿਆਂ ਨੂੰ 6 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਕੀ ਆਮਦਨ ਤੁਸੀਂ ਇਸ ਦੇ ਵਿੱਚੋਂ ਦੇਖਦੇ ਹੋ ਕਿ ਕਿੰਨੀ ਕੁ ਆਮਦਨ ਤੁਹਾਨੂੰ ਹੋ ਜਾਂਦੀ ਹੈ ਪਰ ਮੰਥ ਦੀ ਜਦੋਂ ਅਸੀਂ ਗੱਲ ਕਰਦੇ ਹਾਂ?
0: ਜੇਕਰ ਸਰ ਅਸੀਂ ਦੇਖੀਏ ਆਮਦਨ ਦੀ ਗੱਲ, ਤਾਂ ਹਰੇਕ ਬਿਜ਼ਨਸ ਬੜਾ ਰਿਸਕੀ ਵੀ ਹੁੰਦਾ ਅਤੇ ਸਲੋ ਵੀ ਹੁੰਦਾ। ਅਤੇ ਜਿਹੜਾ ਇਹ ਲਾਈਫ ਸਟੋਕ ਦਾ ਬਿਜ਼ਨਸ ਹੈ, ਇਹਦੇ ਵਿੱਚ ਜਦੋਂ ਤੱਕ ਜਾਨਵਰ ਖੜ੍ਹਾ ਉਦੋਂ ਤੱਕ ਜਿੰਦਾ, ਅਤੇ ਜਦੋਂ ਫਿਰ ਬੈਠ ਗਿਆ ਫਿਰ ਉਦੋਂ ਆਪਾਂ ਕਹਿ ਦਿੰਦੇ ਹਾਂ ਵੀ ਇਹਦਾ ਤਾਂ ਹੋ ਗਿਆ, ਹੈ ਨਾ। ਲਾਈਫ ਸਟੋਕ ਦਾ ਬਿਜ਼ਨਸ ਬਹੁਤ ਹੀ ਅਨਸਰਟੇਨ ਹੈ, ਕੁਛ ਵੀ ਨਹੀਂ ਪਤਾ ਵੀ ਕੀ ਹੋ ਜਾਏਗਾ। ਅਤੇ ਜਿਹੜਾ ਬੱਕਰੀ ਪਾਲਣ ਦਾ ਬਿਜ਼ਨਸ ਹੈ, ਉਹ ਪਹਿਲੇ 2-3 ਸਾਲ 'ਚ ਤੁਹਾਨੂੰ ਬਿਲਕੁਲ ਕਮਾਈ ਨਹੀਂ ਦਿੰਦਾ, ਕਿਉਂਕਿ ਪਹਿਲੇ 2-3 ਸਾਲ ਤੁਹਾਨੂੰ ਮੈਨੇਜਮੈਂਟ ਕਰਨ ਦੇ ਵਿੱਚ ਟਾਈਮ ਲੱਗਦਾ, ਸਿੱਖਣ 'ਚ ਟਾਈਮ ਲੱਗਦਾ, ਕਿਵੇਂ ਵੇਚਣਾ ਹੈ, ਕਿਵੇਂ ਖਰੀਦਣਾ, ਰੱਖ ਰਖਾਵ, ਇਹ ਚੀਜ਼ਾਂ 'ਚ ਕਾਫੀ ਟਾਈਮ ਲੱਗਦਾ। ਸੋ ਪਹਿਲੇ 2-3 ਸਾਲ ਜਿਹੜੀ ਸਾਡੀ ਆਮਦਨ ਸੀ ਉਹ ਤਕਰੀਬਨ ਬਹੁਤ ਘੱਟ ਸੀ ਜਿੰਨਾ ਕਿ ਅਸੀਂ ਇਨਵੈਸਟ ਕਰ ਚੁੱਕੇ ਹਾਂ। ਉਸ ਤੋਂ ਬਾਅਦ ਜਦੋਂ ਤੁਸੀਂ ਉਹ ਫੇਜ਼ ਨੂੰ, ਉਹ ਔਖੇ ਫੇਜ਼ ਨੂੰ ਲੰਘ ਜਾਂਦੇ ਹੋ, ਅਤੇ ਐਸੇ ਫੇਜ਼ 'ਚ ਆ ਜਾਂਦੇ ਹੋ ਜਿੱਥੇ ਤੁਹਾਡੇ ਅਵੇਅਰਨੈਸ ਹੋ ਚੁੱਕੀ ਹੈ, ਤੁਹਾਨੂੰ ਰੱਖ ਰਖਾਵ ਕਰਨਾ ਆ ਗਿਆ, ਉੱਥੇ ਤੋਂ ਤੁਹਾਡੀ ਅਸਲ ਆਮਦਨ ਸ਼ੁਰੂ ਹੁੰਦੀ ਹੈ। ਅਸੀਂ ਹੁਣ ਇੰਨੀ ਕੁ ਆਮਦਨ ਕਰ ਲੈਂਦੇ ਹਾਂ ਕਿ ਸਾਨੂੰ ਇੱਕ ਜੋ ਪ੍ਰੋਫੈਸ਼ਨਲ ਗੌਰਮੈਂਟ ਜੋਬ ਹੈ ਉਸ ਤੋਂ ਵੱਧ ਹੋ ਜਾਂਦੀ ਹੈ
1: ਜੀ।
0: ਜੀ, ਇੰਨੀ ਕੁ ਆਮਦਨ ਅਸੀਂ ਕਰ ਲੈਂਦੇ ਹਾਂ।
1: ਬਹੁਤ ਵਧੀਆ ਤੁਸੀਂ ਮੰਨਤ ਗੱਲ ਦੱਸੀ ਕਿ ਸ਼ੁਰੂਆਤ ਦੇ ਵਿੱਚ ਸਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਔਰ ਪਹਿਲਾਂ ਪਹਿਲ ਕਿਸੇ ਵੀ ਕੰਮ ਨੂੰ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਸਾਲ ਦੋ ਸਾਲ ਉਸ ਦੇ ਵਿੱਚ

0: ਸਾਨੂੰ ਮੁਨਾਫਾ ਨਹੀਂ ਹੁੰਦਾ, ਪਰ ਹੌਲੀ ਹੌਲੀ ਜਦੋਂ ਇੱਕ ਵਾਰ ਸਾਡਾ ਕੰਮ ਸਹੀ ਲਾਈਨ ਦੇ ਉੱਤੇ ਚਲਾ ਜਾਂਦਾ ਹੈ, ਫਿਰ ਜਦੋਂ ਆਮਦਨ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਉਸ ਦੀ ਕੋਈ ਲਿਮਿਟ ਵੀ ਨਹੀਂ ਹੁੰਦੀ ਕਿ ਕਿੰਨੀ ਆਮਦਨ ਉਸ ਦੇ ਵਿੱਚੋਂ ਹੋ ਜਾਵੇ, ਉਹ ਤੁਹਾਡੀ ਮਿਹਨਤ ਦੇ ਉੱਤੇ ਨਿਰਭਰ ਕਰਦੀ ਹੈ। ਰੱਖ ਰਖਾਵ ਦੀ ਮੰਨਤ ਜਦੋਂ ਅਸੀਂ ਗੱਲ ਕਰਦੇ ਹਾਂ ਗਰਮੀ ਦੇ ਮੌਸਮ ਵਿੱਚ, ਹੁਣ ਲਗਾਤਾਰ ਟੈਂਪਰੇਚਰ ਵੱਧਦਾ ਜਾਣਾ, ਕਿਵੇਂ ਬੱਕਰੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ?
1: ਗਰਮੀ ਦੇ ਮੌਸਮ 'ਚ ਜੀ ਇੱਦਾਂ ਹੈ ਕਿ ਅਸੀਂ ਇੱਕ ਤਾਂ ਪਹਿਲਾਂ ਤਾਂ ਮੌਸਮ ਨੂੰ ਜੋ ਟੈਂਪਰੇਚਰ ਹੈ ਅੰਦਰ ਉਸ ਨੂੰ ਦੇਖਣ ਵਾਸਤੇ ਅਸੀਂ ਸ਼ੈੱਡਾਂ ਦੇ ਵਿੱਚ ਟੈਂਪਰੇਚਰ ਮੀਟਰ ਲਾਏ ਹੋਏ ਨੇ। ਪਾਣੀ ਦਾ ਪ੍ਰਬੰਧ ਕਰਨ ਵਾਸਤੇ ਅਸੀਂ ਲੇਬਰ ਘਟਾਉਣ ਵਾਸਤੇ ਆਟੋਮੈਟਿਕ ਵਾਟਰ ਡਰਿੰਕਰ ਲਾਏ ਹੋਏ ਨੇ, ਅਤੇ ਬੱਕਰੀਆਂ ਆਪਣੇ ਆਪ ਪਾਣੀ ਪੀ ਲੈਂਦੀਆਂ ਨੇ ਜਿਸ ਨਾਲ ਉਹਨਾਂ ਕੋਲ 24 ਘੰਟੇ ਸਾਫ਼ ਪਾਣੀ ਉਪਲਬਧ ਹੁੰਦਾ ਹੈ। ਉਸ ਤੋਂ ਬਾਅਦ ਜੇ ਜ਼ਿਆਦਾ ਗਰਮੀ ਹੋ ਜਾਵੇ ਤਾਂ ਅਸੀਂ ਫੋਗਰ ਸਿਸਟਮ ਲਗਾਏ ਹੋਏ ਨੇ ਸ਼ੈੱਡ ਦੇ ਵਿੱਚ, ਤਾਂ ਉਹ ਤਾਪਮਾਨ ਘਟਾ ਦਿੰਦੇ ਨੇ ਸ਼ੈੱਡ ਦਾ। ਥੋੜ੍ਹੀ ਬਹੁਤੀ ਗਰਮੀ ਹੋਵੇ ਤਾਂ ਸ਼ੈੱਡ ਦੇ ਵਿੱਚ ਫਰਾਟੇ ਲੱਗੇ ਹੋਏ ਨੇ, ਵੱਡੇ ਪੱਖੇ ਲੱਗੇ ਹੋਏ ਨੇ, ਕੂਲਰ ਲੱਗੇ ਹੋਏ ਨੇ। ਇਹ ਸਾਰੀ ਚੀਜ਼ਾਂ ਨਾਲ ਅਸੀਂ ਸ਼ੈੱਡ ਦਾ ਤਾਪਮਾਨ 27 ਤੋਂ 28 ਡਿਗਰੀ ਦੇ ਵਿੱਚ ਮੈਨੇਜ ਕਰ ਲੈਂਦੇ ਹਾਂ। ਬਹੁਤੀ ਗਰਮੀਆਂ ਦੇ ਵਿੱਚ ਸ਼ੈੱਡ ਦਾ ਤਾਪਮਾਨ 35-36 ਡਿਗਰੀ ਵੀ ਚਲਾ ਜਾਂਦਾ ਹੈ, ਜਿਸ ਦੇ ਵਿੱਚ ਸਨ ਐਂਡ ਬ੍ਰੀਡ ਨੂੰ ਇੰਨਾ ਕੁਛ ਖਾਸ ਫਰਕ ਪੈਂਦਾ ਨਹੀਂ ਹੈ।
0: ਜੇ ਅਸੀਂ ਬਾਕੀ ਬਰੀਡ ਦੇ ਮੁਕਾਬਲੇ ਗੱਲ ਕਰੀਏ ਜਾਂ ਜਿਵੇਂ ਅਸੀਂ ਦੇਖਦੇ ਹਾਂ ਡੇਅਰੀ ਫਾਰਮਿੰਗ ਦੇ ਕਿੱਤੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ, ਕਈ ਵਾਰੀ ਬਰੂਸੀਲੋਸਿਸ ਦੀ ਬਿਮਾਰੀ ਹੈ, ਲੰਪੀ ਸਕਿਨ ਡਿਸੀਜ਼ ਹੈ, ਜਦੋਂ ਡੇਅਰੀ ਫਾਰਮਿੰਗ ਦੇ ਵਿੱਚ ਆਉਂਦੀ ਹੈ, ਬੱਕਰੀਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਔਰ ਕਿਵੇਂ ਵੈਕਸੀਨੇਸ਼ਨ ਕੀਤੀ ਜਾਂਦੀ ਹੈ?
1: ਬੱਕਰੀਆਂ ਨੂੰ ਇੱਦਾਂ ਹੈ ਕਿ ਜੋ ਵੈਕਸੀਨੇਸ਼ਨਸ ਨੇ, ਇੱਕ ਤਾਂ ਫੁੱਟ ਐਂਡ ਮਾਊਥ ਡਿਸੀਜ਼ ਹੁੰਦਾ ਜੀ,
0: ਜੀ
1: ਉਹਦੀ ਵੈਕਸੀਨੇਸ਼ਨ ਹੁੰਦੀ ਹੈ। ਇੱਕ ਈਟੀ ਦੀ ਪ੍ਰੋਬਲਮ ਬਹੁਤ ਸਾਇਲੈਂਟ ਕਿਲਰ ਮੰਨੀ ਜਾਂਦੀ ਹੈ, ਜਿਵੇਂ ਕਿ ਕੋਈ ਬੱਕਰੀ ਹੈ ਉਹ ਜਿਵੇਂ ਨਵੀਂ ਨਵੀਂ ਕਣਕ ਫੁੱਟਦੀ ਹੈ, ਜਦੋਂ ਉਹ ਜ਼ਿਆਦਾ ਖਾ ਜੇ ਤਾਂ ਇੱਕਦਮ ਅੰਦਰ ਉਹ ਆਂਤੜੀਆਂ 'ਚ ਜੰਮ ਜਾਂਦੀ ਹੈ, ਅਤੇ 24 ਘੰਟੇ ਦੇ ਅੰਦਰ ਅੰਦਰ ਬੱਕਰੀ ਦੀ ਡੈਥ ਹੋ ਜਾਂਦੀ ਹੈ। ਪਤਾ ਵੀ ਨਹੀਂ ਲੱਗਦਾ ਵੀ ਕੀ ਹੋਇਆ, ਅਤੇ ਉਹ ਹੁੰਦੀ ਵੀ ਉਸ ਨੂੰ ਹੈ ਜੋ ਸਭ ਤੋਂ ਜ਼ਿਆਦਾ ਖਾਂਦਾ, ਹੈਲਦੀ ਹੈ। ਇਹ ਚੀਜ਼ ਹੈ, ਇਸ ਤੋਂ ਬਚਾ ਲਈ ਈਟੀ ਦੀ ਵੈਕਸੀਨੇਸ਼ਨ ਮਿਲਦੀ ਹੈ, ਉਹ ਲੱਗਦੀ ਹੈ, ਅਤੇ ਉਸ ਤੋਂ ਬਾਅਦ PPR ਦੀ ਵੈਕਸੀਨੇਸ਼ਨ ਅਸੀਂ ਸਾਰੇ ਜਾਣਦੇ ਹਾਂ, ਉਹ ਲੱਗਦੀ ਹੈ। ਜਿਹੜੀਆਂ ਹੋਰ ਥੋੜ੍ਹੀ ਥੋੜ੍ਹੀਆਂ ਦਿੱਕਤਾਂ ਨੇ, ਜਿਵੇਂ ਕਈ ਵਾਰੀ ਜ਼ਿਆਦਾ ਗਰਮੀ ਲੱਗ ਗਈ ਹੈ ਨਾ, ਲੂ ਦੀ ਹਵਾ ਲੱਗ ਗਈ ਤਾਂ ਉਹਦੇ ਕਰਕੇ ਟੈਂਪਰੇਚਰ ਵੱਧ ਜਾਂਦਾ ਹੈ। ਸਰਦੀ ਲੱਗ ਗਈ, ਨਮੋਨੀਆ ਹੋ ਗਿਆ, ਉਹਦੇ ਕਰਕੇ ਟੈਂਪਰੇਚਰ ਘਟਣ ਕਰਕੇ ਹੋ ਜਾਂਦੀ ਹੈ। ਬਾਕੀ ਐਡੀ ਕੋਈ ਦਿੱਕਤ ਆਉਂਦੀ ਨਹੀਂ ਹੈ। ਬਹੁਤ ਰੇਅਰ ਕੇਸਿਸ ਹੈ ਕਿ ਬੱਕਰੀ ਨੂੰ ਕੁਛ ਜ਼ਿਆਦਾ ਹੋ ਜਾਵੇ, ਜੇਕਰ ਤੁਸੀਂ ਸਹੀ ਰੱਖ ਰਖਾਵ ਕਰ ਰਹੇ ਹੋ।
0: ਜਦੋਂ ਅਸੀਂ ਇਹਨਾਂ ਬਿਮਾਰੀਆਂ ਦੀ ਗੱਲ ਕਰਦੇ ਹਾਂ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਤੁਸੀਂ ਖੁਦ ਹੈਂਡਲ ਕਰਦੇ ਹੋ ਜਾਂ ਫਿਰ ਡਾਕਟਰੀ ਸਲਾਹ ਦੀ ਲੋੜ ਪੈਂਦੀ ਹੈ?
1: ਪਹਿਲੇ 3-4 ਸਾਲਾਂ ਦੇ ਵਿੱਚ ਅਸੀਂ ਡਾਕਟਰੀ ਸਲਾਹ ਦੇ ਨਾਲ ਹੀ ਕੰਮ ਕਰਦੇ ਸੀਗੇ, ਅਤੇ ਹੁਣ ਪ੍ਰੈਕਟੀਕਲ ਦੇ ਨਾਲ ਇੰਨਾ ਕੁ ਸਿੱਖ ਚੁੱਕੇ ਹਾਂ ਕਿ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਨੇ ਅਤੇ ਉਹਨਾਂ ਨੂੰ ਅਸੀਂ ਆਪਣੇ ਆਪ ਡੀਲ ਕਰ ਲੈਂਦੇ ਹਾਂ। ਜਿਵੇਂ ਕਿ ਵੈਕਸੀਨਸ ਲਗਾਉਣਾ ਹੈ ਤਾਂ ਅਸੀਂ ਆਪਣੇ ਆਪ ਕਰਵਾ ਲੈਂਦੇ ਹਾਂ, ਜਿਵੇਂ ਫੀਵਰ ਹੋ ਗਿਆ ਜਾਂ ਟੈਂਪਰੇਚਰ ਘੱਟ ਗਿਆ, ਇੱਦਾਂ ਦੀਆਂ ਪ੍ਰੋਬਲਮਸ ਅਸੀਂ ਆਪਣੇ ਆਪ ਡੀਲ ਕਰ ਲੈਂਦੇ ਹਾਂ। ਕੋਈ ਬਹੁਤ ਹੀ ਰੇਅਰ ਪ੍ਰੋਬਲਮ ਹੋ ਜੇ, ਜਿਵੇਂ ਕਿ ਬੱਚਾ ਫਸ ਗਿਆ ਅੰਦਰ ਡਿਲੀਵਰੀ ਹੁੰਦੇ ਸਮੇਂ, ਉਸ ਚੀਜ਼ ਲਈ ਸਾਨੂੰ ਹੋਸਪਿਟਲ ਜਾਣਾ ਪੈਂਦਾ ਹੈ। ਥੋੜ੍ਹੀਆਂ ਬਹੁਤੀਆਂ ਛੋਟੀਆਂ ਮੋਟੀਆਂ ਅਸੀਂ ਆਪਣੇ ਆਪ ਡੀਲ ਕਰ ਲੈਂਦੇ ਹਾਂ
0: ਜੀ। ਮੰਨਤ ਸਾਨਨ ਬਰੀਡ ਦੇ ਵਿੱਚ ਜਿਹੜੀ ਤੁਸੀਂ ਰੱਖੀ ਹੋਈ ਹੈ, ਦੁੱਧ ਦੀ ਪੈਦਾਵਾਰ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਤਰੀਕਿਆਂ ਨਾਲ ਆਮਦਨ ਸਾਨੂੰ ਮਿਲਦੀ ਹੈ?
1: ਸਿਰਫ ਸਾਨਨ ਬਰੀਡ ਹੀ ਨਹੀਂ ਸਰ, ਬਾਕੀ ਬਰੀਡਸ ਵੀ, ਅਤੇ ਉਹਨਾਂ ਦਾ ਸੇਮ ਹੀ ਹੈ, ਇੰਨਾ ਕੋਈ ਡਿਫਰੈਂਟ ਹੈ ਨਹੀਂ। ਦੁੱਧ ਤੋਂ ਇਲਾਵਾ ਤੁਸੀਂ ਦੁੱਧ ਨਾਲ ਬਣੇ ਪ੍ਰੋਡਕਟਸ ਵੇਚ ਕੇ ਉਹ ਫਾਇਦਾ ਕਮਾ ਸਕਦੇ ਹੋ। ਜੇਕਰ ਸਾਨਨ ਦੀ ਗੱਲ ਕਰੀਏ, ਸਾਨਨ ਆਪਣੇ ਭਾਰਤ ਦੇ ਵਿੱਚ ਕਾਫੀ ਘੱਟ ਹੈ, ਤਾਂ ਇਸ ਬਰੀਡ ਨੂੰ ਹੀ ਵੇਚ ਕੇ ਤੁਸੀਂ ਫਾਇਦਾ ਕਮਾ ਸਕਦੇ ਹੋ। ਇਹ ਬਰੀਡ ਕਾਫੀ ਮਹਿੰਗੀ ਵਿਕਦੀ ਹੈ, ਅਤੇ ਉਸ ਤੋਂ ਬਾਅਦ ਮੈਂ ਦੱਸਿਆ ਕਿ ਬੱਕਰੀਆਂ ਦੀ ਮਿੰਗਣਾਂ ਤੋਂ ਖਾਦ ਬਣ ਸਕਦੀ ਹੈ, ਇਹ ਚੀਜ਼ਾਂ ਤੋਂ ਤੁਸੀਂ ਫਾਇਦਾ ਕਮਾ ਸਕਦੇ ਹੋ। ਬਾਕੀ ਅੱਜ ਕੱਲ੍ਹ ਤਾਂ ਕੰਟੈਂਟ ਕ੍ਰੀਏਸ਼ਨਸ ਬਹੁਤ ਹੁੰਦੀਆਂ ਨੇ, ਇੰਸਟਾਗ੍ਰਾਮ, ਯੂਟਿਊਬ, ਇਸ 'ਤੇ ਤੁਸੀਂ ਆਪਣੀ ਵੀਡੀਓਜ਼ ਪਾ ਕੇ ਉਸ ਤੋਂ ਆਮਦਨ ਲੈ ਸਕਦੇ ਹੋ। ਬਹੁਤ ਸਾਰੇ ਚੈਨਲਸ ਨੇ, ਲੇਕਿਨ ਜੇਕਰ ਆਪਾਂ ਚੰਗੇ ਤਰੀਕੇ ਨਾਲ ਉਸ ਨੂੰ ਦੇਖੀਏ ਅਤੇ ਆਪਣੇ ਮਿਹਨਤ ਪਾ ਕੇ ਉਸ 'ਚ ਕੰਮ ਕਰੀਏ।
0: ਸਾਨਨ ਬਰੀਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਸ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ, ਉਹ ਸਮਾਂ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਬਹੁਤ ਘੱਟ ਬੱਕਰੀਆਂ ਸੀ ਤੁਹਾਡੇ ਕੋਲ, 25-30 ਬੱਕਰੀਆਂ ਸੀ, ਉਸ ਤੋਂ ਬਾਅਦ ਹੁਣ ਤੁਹਾਡੇ ਕੋਲ 150 ਤੋਂ ਜ਼ਿਆਦਾ ਬੱਕਰੀਆਂ ਨੇ ਇਸ ਵੇਲੇ ਫਾਰਮ ਦੇ ਉੱਤੇ, ਕਿਸ ਢੰਗ ਦੇ ਨਾਲ ਤੁਸੀਂ ਦੇਖਦੇ ਹੋ ਕਿ ਬੱਕਰੀਆਂ ਦੇ ਵਿੱਚ ਕਿੰਨਾ ਕੁ ਸੁਧਾਰ ਆ ਗਿਆ, ਨਸਲ ਸੁਧਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ?
1: ਇੱਦਾਂ ਹੈ ਜੀ ਕਿ ਸਾਨਨ ਦੀ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਦੋਂ 5 ਬੱਕਰੀਆਂ ਤੋਂ ਸ਼ੁਰੂਆਤ ਕੀਤੀ ਸੀ ਲੈ ਕੇ, ਅਤੇ ਉਸ ਤੋਂ ਬਾਅਦ ਅੱਜ ਸਾਡੇ ਕੋਲ ਜਿਵੇਂ 150 ਤੋਂ ਉੱਪਰ ਬੱਕਰੀਆਂ ਨੇ। ਅਸੀਂ ਇਹ ਦੇਖਦੇ ਹਾਂ ਕਿ ਇਸ ਜਰਨੀ ਦੇ ਵਿੱਚ, ਇਹਨਾਂ ਸਾਲਾਂ ਦੇ ਵਿੱਚ ਅਸੀਂ ਕਾਫੀ ਕੁਝ ਚੀਜ਼ਾਂ ਸਮਝੀਆਂ ਨੇ, ਫੀਡ ਦਾ ਦੇਖਣਾ, ਰੱਖ ਰਖਾਵ, ਕਾਫੀ ਕੁਝ ਸਮਝਿਆ ਹੈ, ਜਿਸ ਦੇ ਨਾਲ ਜਿਹੜੀਆਂ ਬੱਕਰੀਆਂ ਨੇ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆਇਆ, ਅਤੇ ਉਹਨਾਂ ਨੂੰ ਵਧੀਆ ਮਿਲਕ ਕੁਆਲਿਟੀ ਆਈ ਹੈ, ਅਤੇ ਉਹਨਾਂ ਦਾ ਜਿਹੜਾ ਮਿਲਕਿੰਗ ਕਪੈਸਿਟੀ ਹੈ ਉਹ ਵਧੀਆ, ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਸ ਨੂੰ ਐਕਸਪੈਂਡ ਕਰੀਏ, ਅਤੇ ਜਿਹੜੀਆਂ ਇਹ ਬੱਕਰੀਆਂ ਨੇ ਇਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਬੁਕਿੰਗ 'ਤੇ ਰੱਖਦੇ ਹਾਂ, ਇਹਨਾਂ ਦੇ ਵਿੱਚ ਜਦੋਂ ਬੱਚਿਆਂ ਨੂੰ

0: ਸਾਂਭਣਾ ਬੜਾ ਔਖਾ ਹੁੰਦਾ ਹੈ, ਕਿਉਂਕਿ ਬੱਚੇ ਹੀ ਇੱਕ ਕਿਸਾਨ ਦੀ ਪੂੰਜੀ ਹੁੰਦੇ ਨੇ, ਜਿਨ੍ਹਾਂ ਨੂੰ ਵੇਚ ਕੇ ਉਹਨਾਂ ਨੇ ਕਮਾਈ ਕਰਨੀ ਹੈ। ਬੱਚਿਆਂ ਨੂੰ ਜਿਹੜਾ ਸਾਂਭਣ ਦਾ ਤਰੀਕਾ ਹੈ, ਉਹ ਅਸੀਂ ਇਹ ਨਾ 4-5 ਸਾਲਾਂ ਦੇ ਵਿੱਚ ਜੋ ਸਿੱਖਿਆ ਹੈ ਉਹ ਪ੍ਰੈਕਟੀਕਲ ਨਾਲ ਹੀ ਸਿੱਖਿਆ ਜਾ ਸਕਦਾ ਹੈ, ਪੜ੍ਹ ਕੇ ਨਹੀਂ ਸਿੱਖਿਆ ਜਾ ਸਕਦਾ। ਇਹ ਚੀਜ਼ ਅਸੀਂ ਸਭ ਤੋਂ ਵੱਡੀ ਮੰਨਦੇ ਹਾਂ ਕਿ ਅਸੀਂ ਬੱਚਿਆਂ ਨੂੰ ਸਾਂਭਣਾ ਸਿੱਖ ਚੁੱਕੇ ਹਾਂ।
1: ਤੁਹਾਡੇ ਏਜ ਦੇ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਜਾਂ ਕਿਸਾਨਾਂ ਦੀ ਗੱਲ ਕਰਦੇ ਹਾਂ, ਜਿਹੜੇ ਨੌਜਵਾਨ ਨੇ, ਪਹਿਲਾਂ ਪਹਿਲ ਤਾਂ ਬੱਚੇ ਸੋਚਦੇ ਨੇ ਕਿ ਅਸੀਂ ਪੜ੍ਹਾਈ ਕਰੀਏ, ਹੁਣ ਤੁਸੀਂ ਵੀ ਅੱਗੇ ਪੜ੍ਹਾਈ ਕਰਨੀ ਹੈ, ਹਾਇਰ ਐਜੂਕੇਸ਼ਨ ਦੇ ਵਿੱਚ ਤੁਸੀਂ ਜਾਣਾ ਹੈ, ਮੁਸ਼ਕਲਾਂ ਵੀ ਆਉਂਦੀਆਂ ਨੇ ਪੜ੍ਹਾਈ
0: ਜੀ
1: ਦੇ ਨਾਲ ਨਾਲ ਜਦੋਂ ਅਸੀਂ ਕੰਮ ਕਰਦੇ ਹਾਂ ਇਸ ਤਰ੍ਹਾਂ ਦਾ। ਜਦੋਂ ਤੁਸੀਂ ਨਹੀਂ ਫਰਮ ਦੇ ਉੱਤੇ ਹੁੰਦੇ, ਤੁਹਾਡੇ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਇਸ ਕੰਮ ਦੇ ਵਿੱਚ ਖਿਆਲ ਰੱਖਦੇ ਨੇ?
0: ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਕਿ ਸਾਡੀ ਸਾਰੀ ਫੈਮਿਲੀ ਹੀ ਬੜਾ ਸਪੋਰਟ ਕਰਦੀ ਹੈ। ਜਦੋਂ ਮੈਂ ਨਹੀਂ ਹੁੰਦੀ ਤਾਂ ਉਦੋਂ ਫਾਰਮ 'ਤੇ ਇੱਕ ਤਾਂ ਸਾਡੇ ਚਾਚੂ ਜੀ ਨੇ, ਉਹ 24 ਘੰਟੇ ਫਾਰਮ 'ਤੇ ਰਹਿੰਦੇ ਨੇ, ਫਾਰਮ ਦੀ ਸਾਂਭ ਸੰਭਾਲ ਅਤੇ ਮੈਨੇਜਮੈਂਟ ਕਰਦੇ ਨੇ। ਜਦੋਂ ਮੈਨੂੰ ਟਾਈਮ ਲੱਗਦਾ ਹੈ ਮੈਂ ਹੁੰਦੀ ਹਾਂ, ਨਹੀਂ ਤਾਂ ਪਾਪਾ ਮੰਮਾ ਕਈ ਵਾਰ ਚਲੇ ਜਾਂਦੇ ਨੇ। ਜੇਕਰ ਉਹ ਵੀ ਨਹੀਂ ਜਾ ਸਕਦੇ ਤਾਂ ਦਾਦਾ ਜੀ ਇੱਕ ਵਾਰ ਜ਼ਰੂਰ ਇੱਕ ਦਿਨ 'ਚ ਗੇੜਾ ਮਾਰ ਕੇ ਆਉਂਦੇ ਨੇ ਅਤੇ ਦੇਖ ਕੇ ਆਉਂਦੇ ਨੇ ਕਿ ਸਭ ਕੁਝ ਠੀਕ ਹੈ, ਜਾਂ ਜੇ ਕੋਈ ਦਿੱਕਤ ਹੈ ਤਾਂ ਉਹ ਸਾਨੂੰ ਦੱਸਦੇ ਨੇ। ਮਤਲਬ ਐਵੇਂ ਕਹਿ ਸਕਦੇ ਹਾਂ ਕਿ ਜੇਕਰ ਇੱਕ ਬੰਦਾ ਨਹੀਂ ਹੈਗਾ ਤਾਂ ਉਸ ਦੀ ਜਗ੍ਹਾ ਬਹੁਤ ਸਾਰੇ ਬੰਦੇ ਉੱਥੇ ਹੁੰਦੇ ਨੇ।
1: ਪੜ੍ਹਾਈ ਦੇ ਨਾਲ ਔਖਾ ਹੋ ਜਾਂਦਾ ਇਸ ਤਰ੍ਹਾਂ ਦਾ ਕੰਮ ਸਾਹਮਣਾ?
0: ਕਹਿ ਸਕਦੇ ਹੋ ਕਿ ਔਖਾ ਹੋ ਜਾਂਦਾ ਹੈ ਜੇਕਰ ਤੁਹਾਨੂੰ ਸਹੀ ਤਰੀਕੇ ਨਾਲ ਸਮਾਂ ਮੈਨੇਜ ਕਰਨਾ ਨਾ ਆਵੇ। ਮੈਂ ਇਹ ਦੱਸਣਾ ਚਾਹਾਂਗੀ ਕਿ 8ਵੀਂ ਤੱਕ ਤਾਂ ਜਿਹੜਾ ਸਾਡਾ ਪੜ੍ਹਾਈ ਹੁੰਦੀ ਹੈ ਇੰਨੀ ਜ਼ੋਰਾਂ 'ਤੇ ਨਹੀਂ ਹੁੰਦੀ, ਤਾਂ ਉਦੋਂ ਇਹ ਕੰਮ ਅਤੇ ਪੜ੍ਹਾਈ ਮੈਨੇਜ ਹੋ ਜਾਂਦੀ ਹੈ ਆਰਾਮ ਨਾਲ, ਤੁਸੀਂ ਫ੍ਰੀ ਵੀ ਰਹਿ ਜਾਂਦੇ ਹੋ। ਪਰ 9ਵੀਂ 10ਵੀਂ ਦੇ ਵਿੱਚ ਆ ਕੇ ਟਾਈਮ ਥੋੜ੍ਹਾ ਛੋਟਾ ਲੱਗਣ ਲੱਗ ਜਾਂਦਾ ਵੀ ਬਹੁਤ ਘੱਟ ਸਮੇਂ ਹੈ, ਵੀ ਪੜ੍ਹਾਈ ਲਈ ਨਹੀਂ ਮਿਲ ਰਿਹਾ ਜਾਂ ਫਿਰ ਫਾਰਮਿੰਗ ਲਈ ਨਹੀਂ ਮਿਲ ਰਿਹਾ। 11ਵੀਂ 12ਵੀਂ 'ਚ ਆ ਕੇ ਬਹੁਤ ਹੋ ਜਾਂਦਾ ਹੈ ਕਿ ਤੁਸੀਂ ਪੜ੍ਹਨਾ ਵੀ ਹੈ, ਜੇਕਰ ਤੁਸੀਂ ਔਖੇ ਸਬਜੈਕਟਸ ਲੈ ਲਓ, ਨੋਨ ਮੈਡੀਕਲ ਮੈਡੀਕਲ ਲੈ ਲਓ, ਉਸ 'ਚ ਫਿਰ ਤੁਹਾਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਧਰੋਂ ਟਾਈਮ ਦੇਵਾਂ ਕਿ ਉੱਧਰੋਂ ਟਾਈਮ ਦੇਵਾਂ। ਪਰ ਬਹੁਤ ਮੈਨੇਜਮੈਂਟ ਨਾਲ ਮੈਨੇ ਇਸ ਚੀਜ਼ ਨੂੰ ਮੈਨੇਜ ਕੀਤਾ ਹੈ। ਅਤੇ ਮੈਂ ਦੱਸਣਾ ਚਾਹਾਂਗੀ ਕਿ 11ਵੀਂ 12ਵੀਂ ਦੇ ਵਿੱਚ ਪਹਿਲਾ ਕੰਮ ਮੇਰਾ ਫਾਰਮ, ਦੂਸਰਾ ਪੜ੍ਹਾਈ, ਤੀਸਰਾ ਜੋ ਸੋਸ਼ਲ ਮੀਡੀਆ ਤੇ ਵੀਡੀਓਜ਼ ਪੈਣੀ ਹੈ, ਉਸ ਤੋਂ ਬਾਅਦ ਜਿਹੜਾ ਟਾਈਮ ਮਿਲਦਾ ਸੀ ਉਸ 'ਚ ਮੈਂ ਰੈਸਟ ਕਰਨ ਤੋਂ ਇਲਾਵਾ ਹੋਰ ਕੁਛ ਨਹੀਂ ਕਰਦੀ ਸੀ।
1: ਮੰਨਤ, ਇੱਕ ਆਖਰੀ ਸਵਾਲ, ਕਿਉਂਕਿ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਹੋਰ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ, ਤੁਹਾਡੀ ਉਮਰ ਦੇ ਬੱਚੇ ਨੇ ਜਿਹੜੇ ਖਾਸ ਤੌਰ 'ਤੇ ਕਿਸਾਨੀ ਪਰਿਵਾਰਾਂ ਦੇ ਬੱਚੇ ਨੇ, ਬਾਹਰ ਵੱਲ ਨੂੰ ਜ਼ਿਆਦਾ ਕਰੇਜ਼ ਹੈ, +2 ਤੋਂ ਬਾਅਦ ਉਹਨਾਂ ਨੇ ਆਈਲੈਟਸ ਵਗੈਰਾ ਕੀਤੀ ਔਰ ਬਾਹਰ ਜਾਣ ਦਾ ਸੋਚਦੇ ਨੇ ਕਿ ਅਸੀਂ ਫਲਾਣੇ ਦੇਸ਼ ਦੇ ਵਿੱਚ ਚਲੇ ਜਾਣਾ ਔਰ ਉੱਥੇ ਜਾ ਕੇ ਅਸੀਂ ਕੰਮ ਕਰਨਾ ਹੈ। ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਖਾਸ ਤੌਰ 'ਤੇ ਕਿਸਾਨੀ ਪਰਿਵਾਰਾਂ ਦੇ ਵਿੱਚ, ਔਰ ਤੁਸੀਂ ਖੁਦ ਕੰਮ ਕੀਤਾ ਹੈ ਬੱਕਰੀ ਪਾਲਣ ਦਾ, ਔਰ ਆਪਣੇ ਕੰਮ ਨੂੰ ਤੁਸੀਂ ਕਿਸ ਲੈਵਲ 'ਤੇ ਲਿਜਾਣਾ ਚਾਹੁੰਦੇ ਹੋ?
0: ਵੈਸੇ ਹੁਣ ਤਾਂ ਕਾਫੀ ਜਣੇ ਆਪਣਾ ਵੈਸੇ ਜੋ ਨਜ਼ਰੀਆ ਉਹ ਬਦਲ ਰਹੇ ਨੇ, ਕਿਉਂਕਿ ਕਾਫੀ ਜਣੇ ਬਾਹਰੋਂ ਜਿਵੇਂ ਵਾਪਿਸ ਆਏ ਨੇ। ਮੈਂ ਇਹ ਸੋਚਦੀ ਹਾਂ ਕਿ ਜੇਕਰ ਤੁਸੀਂ ਮਿਹਨਤ ਕਰਨ ਵਾਲੇ ਹੋ ਅਤੇ ਤੁਹਾਡੇ ਕੋਲ ਇੱਕ ਛੋਟਾ ਜਿਹਾ ਆਈਡੀਆ, ਤੁਹਾਨੂੰ ਤੁਸੀਂ ਉਸ 'ਚ ਮਿਹਨਤ ਆਪਣੀ ਪਾਓ ਅਤੇ ਜੇ ਫੈਮਿਲੀ ਦਾ ਪੂਰਾ ਸਪੋਰਟ ਮਿਲੇ ਤਾਂ ਉਹ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਪੂਰੇ ਭਾਰਤ ਦੇ ਵਿੱਚ ਆਪਣਾ ਨਾਮ ਕਮਾ ਸਕਦੇ ਹੋ ਤੁਸੀਂ। ਇੰਨਾ ਮੇਰਾ ਮੰਨਣਾ ਹੈ। ਅਤੇ ਇਹ ਵੀ ਮੈਂ ਮੰਨਦੀ ਹਾਂ ਕਿ ਲੋਕਾਂ ਨੂੰ ਆਪਣੇ ਕਿੱਤੇ 'ਤੇ ਫੋਕਸ ਕਰਨਾ ਚਾਹੀਦਾ, ਨਾ ਕਿ ਆਪਾਂ ਬੜੇ ਹੋ ਕੇ ਜੋ ਵੀ ਆਪਣਾ ਇੱਕ ਤਰ੍ਹਾਂ ਦੀ ਰੀਤ ਬਣਦੀ ਆਈ ਹੈ ਕਿ +2 ਕਰੋ, ਡਿਗਰੀ ਕਰੋ, ਉਸ ਤੋਂ ਬਾਅਦ ਸੋਚਣਾ ਕਿ ਕੀ ਕਰਨਾ। ਪਰ ਮੈਂ ਇਹ ਸੋਚਦੀ ਹਾਂ ਕਿ ਅਗਰ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਹੀ ਕੁਛ ਕਮਾਉਣ ਜੋਗੇ ਹੋ ਜਾਓ, ਤੁਸੀਂ ਆਪਣੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜਾਓ, ਤਾਂ ਉਸ ਤੋਂ ਵਧੀਆ ਚੀਜ਼ ਕੋਈ ਹੈ ਨਹੀਂ। ਮੈਂ ਆਪਣੇ ਫਾਰਮ ਨੂੰ, ਸਾਡੇ ਫਾਰਮ ਨੂੰ ਸਸਟੇਨੇਬਲ ਤਰੀਕੇ ਦੇ ਨਾਲ ਬਹੁਤ ਉੱਚੇ ਪੱਧਰਾਂ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ ਅਤੇ ਚਾਹੁੰਦੀ ਹਾਂ ਕਿ ਇੰਡੀਆ ਗੋਟ ਮਿਲਕ ਫਾਰਮ ਇੱਕ ਇੰਡਸਟਰੀ ਬਣ ਜਾਵੇ। ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਅਤੇ ਅਸੀਂ ਹੋਰ ਲੋਕਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੇ ਹਾਂ, ਸਪੈਸ਼ਲੀ ਕੁੜੀਆਂ ਨੂੰ ਕਰ ਰਹੇ ਹਾਂ ਕਿ ਉਹ ਆਪਣੇ ਪੈਰਾਂ 'ਤੇ ਖੜੀਆਂ ਹੋਣ। ਸਾਡੇ ਕੋਲ ਬਹੁਤ ਸਾਰੀਆਂ ਟ੍ਰੇਨਿੰਗ ਵੀ ਲੈ ਕੇ ਜਾਂਦੀਆਂ ਨੇ ਅਤੇ ਸਾਡੇ ਨਾਲ ਜੁੜੀਆਂ ਹੋਈਆਂ ਵੀ ਨੇ, ਸੋ ਇਸ ਦੇ ਨਾਲ ਨਾਲ ਅਸੀਂ ਅੱਗੇ ਵੱਧ ਰਹੇ ਹਾਂ।
1: ਬਹੁਤ ਵਧੀਆ ਲੱਗਿਆ ਮੰਨਤ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਸਾਡੇ ਕੋਲ ਆਉਂਦੇ ਨੇ ਔਰ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਔਰ ਉੱਥੇ ਇੰਨੀ ਮਿਹਨਤ ਨੂੰ ਅਸੀਂ ਤੁਹਾਡੀ ਨੂੰ ਸਲਾਮ ਕਰਦੇ ਹਾਂ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਸੋਚ ਰੱਖਦੇ ਹੋ ਔਰ ਆਪਣੇ ਫਾਰਮ ਨੂੰ ਤੁਸੀਂ ਸਾਂਭ ਰਹੇ ਹੋ ਆਪਣੇ ਪਰਿਵਾਰ ਦੇ ਨਾਲ ਨਾਲ। ਔਰ ਕੁੜੀਆਂ ਜਦੋਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਔਰ ਸਾਡੇ ਸੁਣਨ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਔਰ ਅਪੀਲ ਵੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਰੱਖੋ, ਕਿਉਂਕਿ ਬਾਹਰ ਜਾ ਕੇ ਵੀ ਅਸੀਂ ਮਿਹਨਤ ਹੀ ਕਰਨੀ ਹੁੰਦੀ ਹੈ। ਜੇ ਉਹ ਮਿਹਨਤ ਅਸੀਂ ਇੱਥੇ ਕਰਦੇ ਹਾਂ, ਜਿੱਦਾਂ ਕਿ ਮੰਨਤ ਦੀ ਤੁਸੀਂ ਸਾਰੀ ਗੱਲਬਾਤ ਸੁਣੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ 6ਵੀਂ ਕਲਾਸ ਤੋਂ ਆਪਣਾ ਕੰਮ ਸ਼ੁਰੂ ਕਰ ਲਿਆ ਸੀ ਔਰ ਅੱਜ ਉਹਨਾਂ ਦਾ ਫਾਰਮ 150 ਤੋਂ ਜ਼ਿਆਦਾ ਬੱਕਰੀਆਂ ਉਹਨਾਂ ਦੇ ਫਾਰਮ ਦੇ ਵਿੱਚ ਨੇ ਔਰ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਰੱਖ ਰਖਾਵ ਕਰ ਰਹੇ ਨੇ। ਮੰਨਤ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਕਿਸਾਨ ਵੀਰ ਇਸ ਦਾ ਭਰਪੂਰ ਲਾਹਾ ਲੈਣਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ ਜੀ, ਧੰਨਵਾਦ।
1: ਕਿਸਾਨ ਵੀਰੋ, ਜਿਹੜੇ ਕਿ ਬੜੇ ਚੰਗੇ ਤਰੀਕੇ ਨਾਲ ਬੱਕਰੀ ਪਾਲਣ ਦਾ ਕੰਮ ਕਰ ਰਹੇ ਨੇ।

ਹੁਣ ਤੋਂ ਕੁਝ ਦਿਨ ਮਗਰੋਂ ਤੁਸੀਂ ਆਨੰਦ ਮਾਣੋਗੇ ਦੇਸ਼ ਪਿਆਰ ਦੇ ਗੀਤਾਂ ਦਾ। ਅਤੇ ਸ਼ਾਮੀ 6:30 ਵਜੇ ਹਾਜ਼ਰ ਹੋਵਾਂਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬਗਿਓਰ ਲੈ ਕੇ। ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰਾਂਗੇ ਸ਼ਾਮੀ ਠੀਕ 7 ਵਜੇ। ਪ੍ਰੋਗਰਾਮ ਬੰਦਗੀ ਤਹਿਤ ਸਰਵਣ ਕਰਾਂਗੇ ਸ਼ਬਦ ਅਤੇ ਭਜਨ।

ਸ਼ਾਮੀ ਠੀਕ 7:40 'ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਤਹਿਤ ਸੁਣਵਾਈ ਜਾਂਦੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਅਤੇ ਹਿੰਦੀ ਗੀਤ। ਅਤੇ ਇਸ ਪ੍ਰੋਗਰਾਮ ਲਈ ਤੁਸੀਂ ਫਰਮਾਇਸ਼ ਕਰ ਸਕਦੇ ਹੋ ਡਾਇਲ ਕਰਕੇ ਸਾਡਾ ਨੰਬਰ 0175-2280-494।

ਰਾਤੀ 8:15 ਪੇਸ਼ ਕਰਾਂਗੇ ਪ੍ਰੋਗਰਾਮ ਅੰਬਰ। ਅੱਜ ਇਸ ਖਾਸ ਪ੍ਰੋਗਰਾਮ ਤਹਿਤ ਤੁਹਾਨੂੰ ਸੁਣਵਾਵਾਂਗੇ ਮੁਲਾਕਾਤ ਡਾਕਟਰ ਹਰਜੀਤ ਸਿੰਘ ਅਤੇ ਮਿਸਿਜ਼ ਹਰਜਿੰਦਰ ਕੌਰ ਹੋਰਾਂ ਨਾਲ ਕੀਤੀ ਮੁਲਾਕਾਤ।

0: ਰਾਤੀ ਠੀਕ 10 ਵਜੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ ਦਾ ਹੈ ਤਾਂ ਸੁਣਵਾਈ ਜਾਂਦੇ ਨੇ ਤੁਹਾਡੀ ਫਰਮਾਇਸ਼ ਤੇ ਆਧਾਰਿਤ ਪੰਜਾਬੀ ਗੀਤ, ਤੇ ਇਹ ਫਰਮਾਇਸ਼ ਤੁਸੀਂ ਭੇਜ ਸਕਦੇ ਹੋ ਚਿੱਠੀਆਂ ਰਾਹੀਂ ਤੇ ਸਾਡੇ ਵਟਸਐਪ ਨੰਬਰ ਤੇ। ਸਾਡਾ ਵਟਸਐਪ ਨੰਬਰ ਹੈ 94650 0268। ਅਤੇ ਰਾਤੀ 10:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਰਜਨੀਗੰਧਾ ਦਾ। ਇਸ ਪ੍ਰੋਗਰਾਮ ਤਹਿਤ ਆਨੰਦ ਮਾਣਾਂਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਅਤੇ ਰਾਤੀ 11:10 'ਤੇ ਹੋਵੇਗੀ ਸਾਡੀ ਅੱਜ ਦੀ ਰਹਿੰਦੀ ਸਭਾ ਦੀ ਸਮਾਪਤੀ। ਇਹ ਸੀ ਸਾਡੀ ਅੱਜ ਦੀ ਰਹਿੰਦੀ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
0: ਸੁਣਵਾ ਰਹੇ ਹਾਂ ਦੇਸ਼ ਪਿਆਰ ਦਾ ਨਗਮਾ। ਆਵਾਜ਼ਾਂ ਨੇ ਮੁਹੰਮਦ ਉਸਤਾਦ ਰਾਸ਼ਿਦ ਖਾਂ ਤੇ ਸਾਥੀਆਂ ਦੀਆਂ।

0: ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਪਿਆਰ ਦੇ ਨਗਮੇ।
1: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
2: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
3: ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਤੇ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
4: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
5: ਭਾਰਤ ਸਰਕਾਰ ਦਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
4: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM Surya Ghar.gov.in ਤੇ।
6: ਹਰ ਘਰ ਸੂਰਿਆ ਘਰ।
7: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਭਾਰਤ ਨੇ ਸਵੱਛ ਊਰਜਾ ਦੇ ਖੇਤਰ 'ਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਾਏ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਤੇ 22 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ। ਅਤੇ IPL ਕ੍ਰਿਕੇਟ 'ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਵਉੱਚ ਅਦਾਲਤ ਨੇ ਅੱਜ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਰਵਉੱਚ ਅਦਾਲਤ ਨੇ ਕਿਹੈ ਕਿ ਫੈਸਲਿਆਂ ਵਿਚ ਦੇਰੀ ਪਟੀਸ਼ਨ ਕਰਤਾਵਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ 'ਚ ਤੇਜ਼ੀ ਨਾਲ ਫੈਸਲੇ ਲੈਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਬੈਂਚ ਨੇ ਕਿਹੈ ਕਿ ਜ਼ਮਾਨਤ ਅਰਜ਼ੀਆਂ ਦੇ ਹੁਕਮ ਉਸੇ ਦਿਨ ਜਾਂ ਫਿਰ ਅਗਲੇ ਦਿਨ ਸੁਣਾਏ ਜਾਣੇ ਚਾਹੀਦੇ ਨੇ ਤੇ ਅਪਲੋਡ ਕੀਤੇ ਜਾਣ। ਸਿਖਰਲੀ ਅਦਾਲਤ ਨੇ ਵੀ ਕਿਹੈ ਕਿ ਜ਼ਮਾਨਤ ਦੇਣ ਜਾਂ ਸਜ਼ਾ ਮੁਅੱਤਲ ਕਰਨ ਦੇ ਹੁਕਮ ਦੇ ਐਲਾਨ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਵਿਚਾਰਾਧੀਨ ਕੈਦੀ ਨੂੰ ਉਸੇ ਦਿਨ ਜਾਂ ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਕਈ ਸੀਟਾਂ 'ਤੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਉਸ ਤੋਂ ਬਾਅਦ ਕਾਂਗਰਸ ਅਤੇ ਹੋਰ ਪਾਰਟੀਆਂ ਨੇ। ਖਬਰਾਂ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਹੁਣ ਤੱਕ 881 ਵਾਰਡਾਂ 'ਚ ਜਿੱਤ ਪ੍ਰਾਪਤ ਕਰ ਚੁੱਕੀ ਹੈ ਅਤੇ ਕਾਂਗਰਸ 355 ਵਾਰਡਾਂ 'ਚ ਜਿੱਤ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ 178 ਵਾਰਡਾਂ ਵਿੱਚ, ਬੀਜੇਪੀ ਨੇ 153 ਵਾਰਡਾਂ ਅਤੇ ਬਹੁਜਨ ਸਮਾਜ ਪਾਰਟੀ ਨੇ 6 ਵਾਰਡਾਂ 'ਚ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ 245 ਵਾਰਡਾਂ 'ਚ ਜਿੱਤ ਪ੍ਰਾਪਤ ਕੀਤੀ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਜ਼ਿਆਦਾ ਹੈ। ਸੂਬੇਭਰ ਦੇ 1,977 ਵਾਰਡਾਂ ਤੋਂ ਮੁੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਨੇ। ਹਾਲਾਂਕਿ 80 ਵਾਰਡਾਂ ਤੋਂ 80 ਉਮੀਦਵਾਰਾਂ ਨੂੰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਸੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਸ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ। 26 ਮਈ ਨੂੰ ਵੋਟਾਂ ਪਈਆਂ ਸਨ। ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਤਹਿਤ ਹੁਣ ਤੱਕ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਗਏ ਨੇ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਿਰਫ਼ ਇੱਕ ਨਵਿਆਉਣਯੋਗ ਊਰਜਾ ਪਹਿਲਕਦਮੀ ਨਹੀਂ ਹੈ, ਸਗੋਂ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕਾਂ ਵਿੱਚ ਵੀ ਬਦਲ ਰਹੀ ਹੈ। ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ, ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਅਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ 'ਚ ਮਦਦ ਕਰ ਰਹੀ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਤਹਿਤ ਫਿਰੋਜ਼ਪੁਰ ਰੇਲਵੇ ਮੰਡਲ ਨੇ ਸੂਰਜੀ ਊਰਜਾ ਦੇ ਖੇਤਰ 'ਚ ਅਹਿਮ ਉਪਲਬਧੀ ਹਾਸਲ ਕੀਤੀ ਹੈ। ਮੰਡਲ ਨੇ 22 ਰੇਲਵੇ ਸਟੇਸ਼ਨਾਂ 'ਤੇ 846 ਕਿਲੋਵਾਟ ਸਮਰੱਥਾ ਵਾਲੇ ਛੱਤ 'ਤੇ ਲੱਗਣ ਵਾਲੇ ਸੋਲਰ ਪਾਵਰ ਸਿਸਟਮ ਸਫਲਤਾਪੂਰਵਕ ਚੱਲ ਰਹੇ ਨੇ। ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਜਲਦੀ 12 ਹੋਰ ਸਟੇਸ਼ਨਾਂ 'ਤੇ ਕਰੀਬ 400 ਕਿਲੋਵਾਟ ਸਮਰੱਥਾ ਵਾਲੇ ਪਲਾਂਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੋਲਰ ਊਰਜਾ ਰਾਹੀਂ ਸਟੇਸ਼ਨਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਨਾਲ ਬਿਜਲੀ ਖਰਚ ਵਿਚ ਕਮੀ ਆਈ ਹੈ। ਵਿੱਤੀ ਵਰ੍ਹੇ 2025-26 ਦੌਰਾਨ ਇਨ੍ਹਾਂ ਪ੍ਰਣਾਲੀਆਂ ਰਾਹੀਂ 531,076 ਯੂਨਿਟ ਊਰਜਾ ਦਾ ਉਤਪਾਦਨ ਹੋਇਆ, ਜਿਸ ਨਾਲ ਰੇਲਵੇ ਨੂੰ ਲਗਭਗ 37,18,000 ਰੁਪਏ ਦੀ ਬਚਤ ਹੋਈ ਹੈ। ਫਿਰੋਜ਼ਪੁਰ ਮੰਡਲ ਨੇ ਅਗਲੇ ਵਿੱਤੀ ਵਰ੍ਹੇ 'ਚ ਵਾਧੂ 1.15 ਮੈਗਾਵਾਟ ਸੋਲਰ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਆਨੰਦਤਾ ਤੋਂ ਊਰਜਾਦਾਤਾ ਯੋਜਨਾ ਤਹਿਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੌਕੇ ਵਿਖੇ ਸਮਰੱਥਾ ਨਿਰਮਾਣ ਤੇ ਕਿਸਾਨ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਹ ਆਜ਼ਮਾਇਸ਼ੀ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਦਾ ਆਯੋਜਨ ਦਾ ਨੇਚਰ ਕੰਜ਼ਰਵੇਸ਼ੀ ਵੱਲੋਂ ਪੰਜਾਬ ਊਰਜਾ ਵਿਕਾਸ ਏਜੰਸੀ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਨਾਲ ਪਾਣੀ ਸੰਭਾਲ ਤੇ ਮਿੱਟੀ ਦੀ ਸਿਹਤ ਪ੍ਰਬੰਧਨ ਮਿਲਣ ਵਾਲੇ ਲੰਬੇ ਸਮੇਂ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਣਾ ਸੀ। ਇਸ ਵਰਕਸ਼ਾਪ ਵਿੱਚ 400 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕਈ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ @RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਤੇ ਕਿਸਾਨ ਭਾਈਚਾਰਿਆਂ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਏਗੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਪਿੰਡਾਂ ਦੇ ਉਤਥਾਨ ਲਈ ਸਮਰਪਿਤ ਸੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ 26 ਤੋਂ 29 ਮਈ ਤੱਕ ਕਪਾਹ ਉਤਪਾਦਕ ਖੇਤਰਾਂ 'ਚ ਸਰਵੇਖਣ ਅਤੇ ਕਿਸਾਨ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕਪਾਹ ਦੀ ਫਸਲ ਵਿੱਚ ਸ਼ੁਰੂਆਤੀ ਦੌਰ ਵਿੱਚ ਹੋਣ ਵਾਲੇ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਅ ਲਈ ਬੀਜ ਸੋਧ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਟੀਮ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕਾਨਵਾਲਾ, ਖਿਆਲੀ ਚਿਆਂਵਾਲੀ, ਮੂਸਾ ਅਤੇ ਬਠਿੰਡਾ ਜ਼ਿਲ੍ਹੇ ਦੇ ਕੋਟ ਗੁਰੂ, ਸੰਗਤ ਕਲਾਂ, ਜਵਾਲਾ ਸਿੰਘ ਵਾਲਾ ਪਿੰਡਾਂ 'ਚ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਫਸਲ ਦੀ ਸਥਿਤੀ ਦਾ ਨਿਰੀਖਣ ਕੀਤਾ ਗਿਆ। ਬਿਜਾਈ ਤੋਂ ਪਹਿਲਾਂ ਸਹੀ ਬੀਜ ਸੋਧ ਕਰਨ ਨਾਲ ਫਸਲ ਦਾ ਵਾਧਾ ਵਧੀਆ ਹੁੰਦਾ ਹੈ, ਝਾੜ ਵੱਧਦਾ ਹੈ ਤੇ ਕਿਸਾਨਾਂ ਦੀ ਲਾਗਤ ਵਿੱਚ ਕਮੀ ਆਉਂਦੀ ਹੈ। ਟੀਮ ਵੱਲੋਂ ਏਕੀਕ੍ਰਿਤ ਕੀਟ ਪ੍ਰਬੰਧਨ ਤੇ ਜੈਵਿਕ ਉਪਾਵਾਂ ਨੂੰ ਅਪਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮਾਹਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਜੈਵਿਕ ਉਪਰਾਲਿਆਂ ਦੀ ਵਰਤੋਂ ਨਾਲ ਕੀਟ ਤੇ ਰੋਗ ਪ੍ਰਬੰਧਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ ਤੇ ਰਸਾਇਣਕ ਕੀਟਨਾਸ਼ਕਾਂ ਤੇ ਨਿਰਭਰਤਾ ਘਟਾਈ ਜਾ ਸਕਦੀ ਹੈ। ਕਿਸਾਨਾਂ ਨੂੰ ਮੋਬਾਈਲ ਐਪਲੀਕੇਸ਼ਨ ਰਾਹੀਂ ਫਸਲ 'ਚ ਲੱਗਣ ਵਾਲੇ ਕੀੜਿਆਂ ਤੇ ਬਿਮਾਰੀਆਂ ਦੀਆਂ ਤਸਵੀਰਾਂ ਅਪਲੋਡ ਕਰਕੇ ਸਮੇਂ ਸਿਰ ਇਸ ਦੇ ਹੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਮੌਸਮ ਵਿਭਾਗ ਨੇ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਤੇ ਤੇਜ਼ ਹਵਾਵਾਂ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਲਈ ਗਰਜ ਚਮਕ ਨਾਲ ਗੜੇਮਾਰੀ ਤੇ ਤੇਜ਼ ਹਵਾਵਾਂ ਬਾਰੇ ਵੀ ਰੈੱਡ ਅਲਰਟ ਜਾਰੀ ਹੈ। ਪੰਜਾਬ 'ਚ ਕਈ ਥਾਵਾਂ ਤੇ ਪਿਛਲੇ 24 ਘੰਟਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬ ਦਾ ਬਠਿੰਡਾ 40.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਤੇ ਹਰਿਆਣਾ ਦਾ ਸਿਰਸਾ 39.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਉਧਰ ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਦਰਮਿਆਨ ਦੱਖਣ ਪੱਛਮੀ ਮੌਨਸੂਨ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਵਰਖਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਮ੍ਰਿਤਿਉਂਜੇ ਮਹਾਪਾਤਰਾ ਨੇ ਕਿਹਾ ਕਿ ਜੂਨ 'ਚ ਦੇਸ਼ ਦੀ ਔਸਤ ਬਾਰਿਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਜਾਂ ਆਮ ਤੋਂ ਵੱਧ ਬਾਰਿਸ਼ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਦੱਸਿਆ
8: 2026 के मानसून ऋतु जून से सितंबर के दौरान पूरे देश में सामान्य से कम बारिश होने का सबसे ज्यादा संभावना है। दक्षिण पश्चिम मानसून ऋतु जून से सितंबर 2026 में लॉन्ग पीरियड एवरेज का 94-106% और उत्तर पश्चिम भारत में 92% से कम, यानी वहां भी सामान्य से कम बारिश होने का ज्यादा संभावना है।
7: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ 'ਚ ਸ਼ਾਮਲ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਤੇ 22 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਮਨਜੋਤ ਸਿੰਘ, ਸੰਦੀਪ ਸਿੰਘ ਤੇ ਅਮਨਦੀਪ ਸਿੰਘ ਵਜੋਂ ਹੋਈ ਹੈ। ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਤੇ ਕਾਰਵਾਈ ਕਰਦਿਆਂ ਟੀਮ ਨੇ ਸ਼ੱਕੀ ਮਨਜੋਤ ਸਿੰਘ ਨੂੰ ਬੱਸ ਅੱਡੇ ਜਲੰਧਰ ਨੇੜਿਓਂ ਇੱਕ ਪਿਸਤੌਲ ਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਇਸ ਮੋਡਿਊਲ 'ਚ ਸ਼ਾਮਲ ਉਸਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਇਹਨਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
0: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਦੁਨੀਆ ਭਰ 'ਚ ਕਿਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸ਼ਾਮ ਦੇ 6:30 ਹੋਏ ਨੇ। ਪੇਸ਼ ਕਰ ਰਹੇ ਹਾਂ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬਗਿਓਰ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ। ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਇੱਕ ਪ੍ਰੇਰਣਾਦਾਇਕ ਮੈਸੇਜ। ਬਿਲੀਵ ਯੂ ਕੈਨ ਇੰਪਰੂਵ ਵਿਦ ਐਵਰੀ ਨਿਊ ਡੇ। ਹਰ ਨਵਾਂ ਦਿਨ ਸਾਨੂੰ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਦਾ ਇੱਕ ਨਵਾਂ ਮੌਕਾ ਦਿੰਦਾ ਹੈ। ਸ਼ਰਤ ਬਸ ਇਹ ਹੈ ਕਿ ਅਸੀਂ ਹਰ ਦਿਨ ਕੁਝ ਨਵਾਂ ਸਿੱਖਣ ਦੇ ਇੱਛੁਕ ਹੋਈਏ, ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ ਸਾਡੇ ਅੰਦਰ ਚਾਹ ਹੋਵੇ, ਤਾਂ ਹੀ ਅਸੀਂ ਜੀਵਨ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਸਫਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ, ਹਰ ਦਿਨ ਲਗਾਤਾਰ ਮਿਹਨਤ, ਧੀਰਜ ਅਤੇ ਆਤਮ ਵਿਸ਼ਵਾਸ ਨਾਲ ਪ੍ਰਾਪਤ ਹੁੰਦੀ ਹੈ। ਤਾਂ ਸਾਨੂੰ ਸਫਲਤਾ ਹਾਸਲ ਕਰਨ ਦੇ ਲਈ ਆਪਣੇ ਆਪ ਦੇ ਅੰਦਰ ਇਹ ਤਿੰਨੋਂ ਚੀਜ਼ਾਂ ਹਮੇਸ਼ਾ ਕਾਇਮ ਰੱਖਣੀਆਂ ਚਾਹੀਦੀਆਂ ਨੇ। ਅਤੇ ਇੰਨੀ ਗੁੰਜਾਇਸ਼ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਅਸੀਂ ਆਪਣੇ ਅੰਦਰ ਬਦਲਾਅ ਲਿਆ ਸਕੀਏ, ਕਿਉਂਕਿ ਜਦੋਂ ਅਸੀਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਹਾਂ ਕਿ ਮੈਂ ਆਪਣੇ ਆਪ ਨੂੰ ਨਹੀਂ ਬਦਲਣਾ, ਉਦੋਂ ਅਸੀਂ ਹਾਰਨਾ ਸ਼ੁਰੂ ਕਰ ਦਿੰਦੇ ਹਾਂ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਅਨੰਤ ਮਾਣ ਰਹੇ ਹੋ ਪ੍ਰੋਗਰਾਮ ਵਿਬਗਿਓਰ ਦਾ। ਪ੍ਰੋਗਰਾਮ ਵਿਬਗਿਓਰ ਤਹਿਤ ਆਓ ਹੁਣ ਗੱਲ ਕਰਦੇ ਹਾਂ ਅੱਜ ਦੇ ਖਾਸ ਦਿਨ ਬਾਰੇ। ਅੱਜ ਮਨਾ ਰਹੇ ਹਾਂ ਅਸੀਂ ਇੰਟਰਨੈਸ਼ਨਲ ਡੇ ਆਫ ਯੂਨਾਈਟਿਡ ਨੇਸ਼ਨਸ ਪੀਸ ਕੀਪਰਸ ਡੇ, ਜੋ ਕਿ ਹਰ ਸਾਲ 29 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਦੁਨੀਆ ਭਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ ਦੀ ਸੇਵਾ ਅਤੇ ਬਲੀਦਾਨ ਨੂੰ ਸਨਮਾਨ ਦੇਣਾ ਹੈ। ਇਹ ਦਿਨ 2003 ਵਿੱਚ ਯੂਨਾਈਟਿਡ ਨੇਸ਼ਨਜ਼ ਵੱਲੋਂ ਘੋਸ਼ਿਤ ਕੀਤਾ ਗਿਆ ਸੀ। UN ਪੀਸ ਕੀਪਰ ਵੱਖ ਵੱਖ ਦੇਸ਼ਾਂ ਵਿੱਚ ਜੰਗ, ਹਿੰਸਾ ਅਤੇ ਟਕਰਾਅ ਨੂੰ ਘਟਾਉਣ ਲਈ ਕੰਮ ਕਰਦੇ ਨੇ। ਉਹ ਲੋਕਾਂ ਦੀ ਸੁਰੱਖਿਆ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਨੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਵਿੱਚ ਵੀ ਮਦਦ ਕਰਦੇ ਨੇ। ਭਾਰਤ ਵੀ UN ਸ਼ਾਂਤੀ ਮਿਸ਼ਨਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤੀ ਸੈਨਿਕਾਂ ਨੇ ਕਈ ਦੇਸ਼ਾਂ ਵਿੱਚ ਸ਼ਾਂਤੀ ਕਾਇਮ ਕਰਨ ਲਈ ਮਹਾਨ ਸੇਵਾਵਾਂ ਦਿੱਤੀਆਂ ਨੇ। ਇਹ ਦਿਨ ਸਾਨੂੰ ਸ਼ਾਂਤੀ, ਏਕਤਾ ਅਤੇ ਮਨੁੱਖਤਾ ਦੀ ਮਹੱਤਤਾ ਨੂੰ ਸਮਝਾਉਂਦਾ ਹੈ। ਸਾਨੂੰ ਸਭ ਨੂੰ ਮਿਲਜੁਲ ਕੇ ਹਿੰਸਾ ਤੋਂ ਦੂਰ ਰਹਿ ਕੇ ਦੁਨੀਆ ਭਰ ਵਿੱਚ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣਾ ਚਾਹੀਦਾ ਹੈ।

ਆਕਾਸ਼ਵਾਣੀ ਦੇ ਬਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਨੌਜਵਾਨਾਂ ਦੇ ਪਸੰਦੀਦਾ ਪ੍ਰੋਗਰਾਮ ਬਿਬਗਿਓਰ ਦਾ। ਗੱਲ ਕਰਦੇ ਹਾਂ ਚੌਧਰੀ ਚਰਨ ਸਿੰਘ ਜੀ ਬਾਰੇ। ਇਹ ਭਾਰਤ ਦੇ ਪ੍ਰਸਿੱਧ ਕਿਸਾਨ ਨੇਤਾ ਅਤੇ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਸਨ। ਇਹਨਾਂ ਦਾ ਜਨਮ ਹੋਇਆ 23 ਦਸੰਬਰ 1902 ਨੂੰ ਉੱਤਰ ਪ੍ਰਦੇਸ਼ ਦੇ ਨੂਰਪੁਰ ਪਿੰਡ ਵਿੱਚ। ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਇਹ ਸੰਬੰਧ ਰੱਖਦੇ ਸਨ, ਇਸ ਲਈ ਇਹਨਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬੜੇ ਨੇੜੇ ਤੋਂ ਸਮਝਿਆ। ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਕਾਲਤ ਕਰਨੀ ਸ਼ੁਰੂ ਕੀਤੀ, ਪਰ ਬਾਅਦ ਵਿੱਚ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਏ। ਚੌਧਰੀ ਚਰਨ ਸਿੰਘ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਅਤੇ ਕਈ ਵਾਰ ਉਹ ਆਜ਼ਾਦੀ ਅੰਦੋਲਨ ਦੌਰਾਨ ਜੇਲ੍ਹ ਵੀ ਗਏ। ਆਜ਼ਾਦੀ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਨੇਤਾ ਬਣੇ। 1967 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਅਤੇ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਹੀ ਆਵਾਜ਼ ਉਠਾਉਂਦੇ ਰਹੇ। ਸੰਨ 1979 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੂੰ ਚੁਣਿਆ ਗਿਆ। ਹਾਲਾਂਕਿ ਉਹਨਾਂ ਦਾ ਕਾਰਜਕਾਲ ਛੋਟਾ ਸੀ, ਪਰ ਉਹਨਾਂ ਨੇ ਕਿਸਾਨਾਂ ਦੇ ਪਿੰਡਾਂ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਹ ਜ਼ਮੀਨ ਸੁਧਾਰ ਕਾਨੂੰਨਾਂ ਦੇ ਵੱਡੇ ਸਮਰਥਕ ਸਨ ਅਤੇ ਜ਼ਿਮੀਂਦਾਰੀ ਪ੍ਰਥਾ ਦੇ ਖਿਲਾਫ਼ ਉਹਨਾਂ ਨੇ ਕੰਮ ਕੀਤਾ। ਇਸ ਲਈ ਉਹਨਾਂ ਨੂੰ ਕਿਸਾਨਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਚੌਧਰੀ ਚਰਨ ਸਿੰਘ ਜੀ ਦਾ ਦੇਹਾਂਤ 29 ਮਈ ਅੱਜ ਦੇ ਦਿਨ 1987 ਨੂੰ ਹੋਇਆ ਅਤੇ ਅੱਜ ਵੀ ਉਹਨਾਂ ਨੂੰ ਇੱਕ ਇਮਾਨਦਾਰ, ਸਾਦਗੀ ਪਸੰਦ ਅਤੇ ਕਿਸਾਨ ਹਿਤੈਸ਼ੀ ਨੇਤਾ ਵਜੋਂ ਯਾਦ ਕੀਤਾ ਜਾਂਦਾ ਹੈ। 2024 ਵਿੱਚ ਉਹਨਾਂ ਨੂੰ ਮਰਨੋਪਰਾਂਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

ਤੁਸੀਂ ਟਿਊਨ ਇਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਦੀ, ਅਤੇ ਆਕਾਸ਼ਵਾਣੀ ਪਟਿਆਲਾ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਨਿਊਜ਼ ਔਨ AIR ਐਪ ਜ਼ਰੀਏ। ਇਸ ਵੇਲੇ ਸ਼ਾਮ ਦੇ 7 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਅਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। CBI ਨੇ ਟਵਿਸ਼ਾ ਸ਼ਰਮਾ ਕਤਲ ਕੇਸ ਵਿੱਚ ਟਵਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਿਰੀ ਬਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਤੇ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਟਿਊਨ ਇਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ 'ਤੇ।

बंदगी। ਆਓ ਸਰਵਣ ਕਰਦੀ ਹਾਂ। ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਦੁਆਰਾ ਗਾਇਨ ਕੀਤਾ ਇਹ ਸ਼ਬਦ।

ਪ੍ਰੋਗਰਾਮ ਬੰਦਗੀ ਦਾ ਹੈ ਤਾਂ ਤੁਸੀਂ ਸਰਵਣ ਕਰ ਰਹੇ ਹੋ ਸ਼ਬਦ ਦੇ ਭਜਨ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਆਓ ਸਰਵਣ ਕਰਦੇ ਹਾਂ ਜਗਜੀਤ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਗਾਇਨ ਗੀਤਾ ਇਹ ਭਜਨ।

0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਤੇ। ਇਸ ਵੇਲੇ ਸ਼ਾਮ ਦੇ 7:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਅਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਭੰਡਾਰ ਸਥਾਪਿਤ ਕੀਤਾ ਜਾਏਗਾ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਅਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਉਹ ਅੱਜ ਗੁਜਰਾਤ ਦੇ ਭੁਜ ਵਿੱਚ ਭਾਰਤ ਪਾਕਿਸਤਾਨ ਸਰਹੱਦ 'ਤੇ ਮਹੱਤਵਪੂਰਨ G7 ਅਤੇ G13 ਸਰਹੱਦੀ ਚੌਕੀਆਂ ਦਾ ਉਦਘਾਟਨ ਕਰਨ ਤੋਂ ਬਾਅਦ ਸੈਨਿਕਾਂ ਅਤੇ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੀਕ ਪਰੂਫ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਲਈ ਡਰੋਨ, ਰਾਡਾਰ ਅਤੇ ਆਧੁਨਿਕ ਵਾੜ ਸਮੇਤ ਅਤਿਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਨਵੇਂ ਸੁਰੱਖਿਆ ਗ੍ਰਿਡ ਨਾਲ ਸਰਹੱਦੀ ਪ੍ਰਬੰਧਨ ਵਿੱਚ ਤਬਦੀਲੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਡਲ ਤਹਿਤ ਨਾਗਰਿਕਾਂ, ਪ੍ਰਸ਼ਾਸਨ, ਸਥਾਨਕ ਪੁਲਿਸ, ਸੀਮਾ ਸੁਰੱਖਿਆ ਬਲ ਅਤੇ ਫੌਜ ਦੇ ਸਹਿਯੋਗ ਨਾਲ ਸੰਪੂਰਨ ਖੇਤਰੀ ਸੁਰੱਖਿਆ ਪ੍ਰਬੰਧਨ ਕੀਤਾ ਜਾਏਗਾ।
2: BSF की सीमा सुरक्षा के कंसेप्ट को पूर्णतया बदलने का निर्णय किया है। एक चतुष्कोणीय कंसेप्ट के साथ एक सुरक्षा ग्रिड हम आने वाले दिनों में बनाएंगे और बॉर्डर सुरक्षा की जगह टेरिटोरियल सुरक्षा का एक नया कंसेप्ट भी लॉन्च करेंगे और BSF के जवानों की तो प्रमुख जिम्मेदारी रहेगी ही रहेगी। ये मिलाकर समग्र बॉर्डर बांग्लादेश और पाकिस्तान एक सुरक्षा ग्रिड मजबूत बनाने का काम हम स्मार्ट बॉर्डर सुरक्षा के प्रोजेक्ट के तहत हम ले रहे हैं।
1: गृह मंत्री ने सरहदी सुरक्षा बल की शलाघा ਕੀਤੀ ਜਿਸ ਨੇ ਪਿਛਲੇ 6 ਦਹਾਕਿਆਂ ਤੋਂ ਦੇਸ਼ ਦੀ ਸੁਰੱਖਿਆ ਲਈ ਰੱਖਿਆ ਦੀ ਪਹਿਲੀ ਕਤਾਰ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ BSF ਦੇ 2,000 ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ ਮਾਤਭੂਮੀ ਲਈ ਸਰਵਉੱਚ ਕੁਰਬਾਨੀ ਦਿੱਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਭੰਡਾਰ ਸਥਾਪਿਤ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਹੁਣ ਤੱਕ 9,76,000 ਕਿਸਾਨ IDs ਬਣਾਈਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਖ ਵੱਖ ਯੋਜਨਾਵਾਂ ਤੱਕ ਪਹੁੰਚ ਕਰਨ ਲਈ ਵੱਖਰੇ ਦਸਤਾਵੇਜ਼ਾਂ ਦੀ ਲੋੜ ਨਹੀਂ ਹੋਏਗੀ। ਸ੍ਰੀ ਚੌਹਾਨ ਨੇ ਖਾਦਾਂ ਦੀ ਵੰਡ ਵਿੱਚ ਪਾਰਦਰਸ਼ਤਾ, ਕਾਲਾਬਾਜ਼ਾਰੀ ਨੂੰ ਰੋਕਣ ਅਤੇ ਕਿਸਾਨਾਂ ਨੂੰ ਸਹੀ ਸਪਲਾਈ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਖਾਦਾਂ ਦੀ ਵਰਤੋਂ ਸਿਰਫ ਖੇਤੀਬਾੜੀ ਉਦੇਸ਼ਾਂ ਲਈ ਕੀਤੀ ਜਾਏ। ਖੇਤੀਬਾੜੀ ਕਰਜ਼ੇ ਅਤੇ ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਉਨ੍ਹਾਂ ਐਲਾਨ ਕੀਤਾ ਕਿ ਰਾਜਾਂ ਨਾਲ ਤਾਲਮੇਲ ਰਾਹੀਂ ਖੇਤੀਬਾੜੀ ਕਰਜ਼ੇ ਤੱਕ ਪਹੁੰਚ ਵਧਾਉਣ ਲਈ ਜਲਦੀ ਹੀ ਬੈਂਕਾਂ ਨਾਲ ਚਰਚਾ ਕੀਤੀ ਜਾਏਗੀ। ਸ੍ਰੀ ਚੌਹਾਨ ਨੇ ਰਾਜਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਬਕਾਇਆ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਕਿਸਾਨਾਂ ਦੀਆਂ ਅਸਲ ਲੋੜਾਂ ਦੇ ਆਧਾਰ 'ਤੇ ਕਰਜ਼ਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ। ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦਾ ਢੁੱਕਵਾਂ ਭੰਡਾਰ ਹੈ ਅਤੇ ਸਾਰੇ ਤੇਲ ਸ਼ੋਧ ਕਾਰਖਾਨੇ ਵੱਧ ਤੋਂ ਵੱਧ ਪੱਧਰ 'ਤੇ ਕੰਮ ਕਰ ਰਹੇ ਨੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੇਸ਼ ਰੋਜ਼ਾਨਾ 92,000 ਮੀਟ੍ਰਿਕ ਟਨ ਰਸੋਈ ਗੈਸ ਦਾ ਉਤਪਾਦਨ ਕਰ ਰਿਹਾ ਜੋ ਕਿ ਹੁਣ ਤੱਕ ਸਭ ਤੋਂ ਉੱਚਾ ਪੱਧਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ LPG ਡਿਸਟ੍ਰੀਬਿਊਟਰ ਤੋਂ ਰਸੋਈ ਗੈਸ ਦੀ ਕਮੀ ਦੀ ਕੋਈ ਖਬਰ ਨਹੀਂ ਹੈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮੰਤਰਾਲਾ ਸੁਚਾਰੂ ਸਮੁੰਦਰੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਭਾਰਤੀ ਦੂਤਘਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰਕ ਜਹਾਜ਼ ਨਿਸੋਸ ਕੈਰੋਸ ਹੋਰਮੂਜ ਜਲਮਾਰਗ ਵਿੱਚੋਂ ਸੁਰੱਖਿਅਤ ਲੰਘ ਆਇਆ ਹੈ ਅਤੇ ਇਸ 'ਤੇ 3 ਜੂਨ ਤੱਕ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ

0: ਸੁਣ ਰਹੇ ਹੋ ਸਾਡਾ ਐਕਸੈਂਡ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਹੋਈਆਂ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜਸਟਿਸ PS ਨਰਸਿਮਾ ਅਤੇ ਅਲੋਕ ਅਰਾਧੇ ਦੇ ਬੈਂਚ ਅੱਜ ਇਸ ਮਾਮਲੇ ਵਿੱਚ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਸੀ। ਇੱਕ ਪਟੀਸ਼ਨ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ NTA ਦਾ ਪੁਨਰਗਠਨ ਕਰਨ ਜਾਂ ਖਤਮ ਕਰਨ ਅਤੇ ਇਸ ਨੂੰ ਮੈਡੀਕਲ ਦਾਖਲਾ ਪ੍ਰੀਖਿਆਵਾਂ ਕਰਾਉਣ ਲਈ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਸੰਸਥਾ ਨਾਲ ਬਦਲਣ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਕੇਂਦਰ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਦੇ ਦੂਜੇ ਹਫ਼ਤੇ ਹੋਏਗੀ। ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਸਰਕਾਰ ਨੌਜਵਾਨਾਂ ਬਾਰੇ ਚਿੰਤਤ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਜਿਹੀਆਂ ਤਰੁੱਟੀਆਂ ਦੁਬਾਰਾ ਨਾ ਹੋਣ। ਉਨ੍ਹਾਂ ਬੈਂਚ ਨੂੰ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਦੀ 21 ਤਰੀਕ ਨੂੰ ਹੋਣ ਵਾਲੀ ਨੀਟ UG ਪੁਨਰ ਪ੍ਰੀਖਿਆ ਲਈ ਕੁਝ ਨਵੇਂ ਪ੍ਰਬੰਧ ਕੀਤੇ ਗਏ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪੇਪਰ ਲੀਕ ਦੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। DD ਨਿਊਜ਼ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸ੍ਰੀ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਦੁਬਾਰਾ ਪ੍ਰੀਖਿਆ ਪ੍ਰਕਿਰਿਆ ਉਚਿਤ ਅਤੇ ਬਿਨਾਂ ਕਿਸੇ ਖਾਮੀ ਦੇ ਕਰਾਈ ਜਾਏਗੀ। ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਸਾਰਿਆਂ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ।
1: ਜੋ ਘਟਨਾ ਹੋਈ ਹੈ ਇਹ ਅਤਿਅੰਤ ਦੁਰਭਾਗਯਜਨਕ ਹੈ, ਨਹੀਂ ਹੋਣੀ ਚਾਹੀਏ ਥਾ। ਅਭੀ ਦੁਬਾਰਾ ਜਬ ਹਮ ਲੋਗੋ ਨੇ ਰੀਨੀਟ ਕੀ ਘੋਸ਼ਣਾ ਕੀਆ ਹੈ, ਉਹ ਰੀਨੀਟ ਸੁਵਿਵਸਥਿਤ ਹੋ ਜਾਏ, ਇਸਮੇ ਨਿਰਭੁਲਤਾ ਕੇ ਸਾਥ ਹੋ, ਇਹ ਅਭੀ ਹਮਾਰਾ ਦਾਇਤਵ ਹੈ। ਇਸ ਕਾਮ ਪੇ ਸਭੀ ਕਾ ਸਹਿਯੋਗ ਹਮ ਅਪੇਕਸ਼ਾ ਰੱਖਤੇ ਹੈ।
0: ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਦੀ ਹੈ। ਉਨ੍ਹਾਂ ਮੰਨਿਆ ਕਿ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਢਾਲ ਲੱਗੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਇਹ ਸਖ਼ਤ ਫੈਸਲਾ ਇਸ ਲਈ ਲਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਵੀ ਯੋਗ ਵਿਦਿਆਰਥੀ ਦਾ ਭਵਿੱਖ ਪ੍ਰੀਖਿਆ ਮਾਫੀਆ ਦੇ ਹੱਥ ਵਿੱਚ ਜਾਏ ਜਾਂ ਬੇਨੇਮੀਆਂ ਦਾ ਸ਼ਿਕਾਰ ਹੋਏ। ਗੁਣਵੱਤਾ ਅਤੇ ਪਾਰਦਰਸ਼ਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਪ੍ਰੀਖਿਆ ਪ੍ਰਣਾਲੀ ਵਿੱਚ ਭਰੋਸਾ ਬਣਾਈ ਰੱਖਣ ਲਈ ਲਿਆ ਗਿਆ ਹੈ।
1: छात्रों को आश्वस्त करना चाहते हैं कि जो गलती हुई है हमारी ट्रस्ट को ब्रिज किया गया है, जो रक्षक था वही भक्षक हुआ, जो शिक्षक को हमने जिम्मेवारी दिया था क्वेश्चन बनाने के लिए उन्होंने ही कॉम्प्रोमाइज हुआ है, उन्हीं के कारण ये अव्यवस्था शुरू हुई है। हमने एक कठोर निर्णय किया कि हमने एक भी सही विद्यार्थी के हक को परीक्षा माफियाओं के हाथ में सौंपना नहीं चाहते थे, उनके षड्यंत्र के शिकार नहीं होना चाहते थे। हम बच्चों की मानसिक स्थिति को सम्मान करते हैं, उनको संभालना चाहते हैं और हमको एक एरर ਫ੍ਰੀ ਐਗਜ਼ਾਮੀਨੇਸ਼ਨ ਦੇਣ ਦਾ ਪੂਰਾ ਹਮਾਰੀ ਪ੍ਰਯਾਸ।
0: CBSE ਦੇ ਪੁਨਰ ਮੁਲਾਂਕਣ ਪੋਰਟਲ ਵਿੱਚ ਹਾਲ ਹੀ ਵਿੱਚ ਆਈ ਤਕਨੀਕੀ ਖਰਾਬੀ ਬਾਰੇ ਸਿੱਖਿਆ ਮੰਤਰੀ ਨੇ ਕਿਹਾ ਕਿ CBSE ਸਾਰੇ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਨਰ ਮੁਲਾਂਕਣ ਅਰਜ਼ੀਆਂ ਲਈ ਭੁਗਤਾਨ ਗੇਟਵੇ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬੋਰਡ ਨੇ ਇੱਕ ਬੈਂਕ 'ਤੇ ਨਿਰਭਰ ਰਹਿਣ ਦੀ ਬਜਾਏ ਹੁਣ 4 ਬੈਂਕਾਂ ਜਿਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਬੈਂਕ ਆਫ ਬੜੌਦਾ ਅਤੇ ਕੈਨਰਾ ਬੈਂਕ ਸ਼ਾਮਲ ਨੇ ਨੂੰ ਸ਼ਾਮਲ ਕੀਤਾ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਬਹੁ ਕੋਣੀ ਮੁਕਾਬਲੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਉਸ ਤੋਂ ਬਾਅਦ ਕਾਂਗਰਸ ਅਤੇ ਹੋਰ ਪਾਰਟੀਆਂ ਨੇ। ਆਮ ਆਦਮੀ ਪਾਰਟੀ ਨੇ ਹੁਣ ਤੱਕ 915 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਕਾਂਗਰਸ 366 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ 199 ਵਾਰਡਾਂ ਵਿੱਚ, BJP ਨੇ 165 ਵਾਰਡਾਂ ਵਿੱਚ ਅਤੇ ਬਹੁਜਨ ਸਮਾਜ ਪਾਰਟੀ ਨੇ 7 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ 248 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। 80 ਵਾਰਡਾਂ ਤੋਂ 80 ਉਮੀਦਵਾਰਾਂ ਨੂੰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਹੈ। 26 ਮਈ ਨੂੰ ਪਈਆਂ ਵੋਟਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਰਾਜਸਥਾਨ ਰਾਇਲਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਖਿਲਾਫ ਖੇਡੇਗੀ। ਮਰਦਾਂ ਦੇ ਅੰਡਰ 18 ਏਸ਼ੀਆ ਹਾਕੀ ਕੱਪ ਵਿੱਚ ਅੱਜ ਜਪਾਨ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਅਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਭੰਡਾਰ ਸਥਾਪਿਤ ਕੀਤਾ ਗਿਆ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਆਕਾਸ਼ਵਾਣੀ ਪਟਿਆਲਾ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਸ਼ਾਮ ਦੇ ਠੀਕ 7:40 ਹੋਏ ਨੇ। ਆ ਹੁਣ ਤੁਹਾਨੂੰ ਸੁਣਵਾ ਰਹੇ ਹਾਂ ਪਟਿਆਲਾ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 26 ਮਈ ਨੂੰ ਹੋਈਆਂ ਮਿਊਂਸੀਪਲ ਕਾਊਂਸਲ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਦੇ ਨਤੀਜੇ 'ਤੇ ਆਧਾਰਿਤ ਰੇਡੀਓ ਰਿਪੋਰਟ।
3: ਪੰਜਾਬ ਵਿੱਚ 9 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 8 ਤੋਂ ਅਮਨ ਅਮਾਨ ਨਾਲ ਸ਼ੁਰੂ ਹੋਇਆ। ਇਸ ਮੌਕੇ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਵਿਖੇ ਸ਼ਾਮ 5 ਤੱਕ ਪ੍ਰਾਪਤ ਹੋਏ ਚੋਣ ਨਤੀਜੇ ਕੁਝ ਇਸ ਪ੍ਰਕਾਰ ਰਹੇ। ਜ਼ਿਲ੍ਹਾ ਪਟਿਆਲਾ 'ਚ ਨਗਰ ਕੌਂਸਲ ਰਾਜਪੁਰਾ, ਸਮਾਣਾ, ਨਾਭਾ ਅਤੇ ਪਾਤੜਾਂ ਲਈ ਵੱਖ ਵੱਖ ਥਾਵਾਂ 'ਤੇ ਗਿਣਤੀ ਕੇਂਦਰ ਸਥਾਪਿਤ ਕੀਤੇ ਗਏ। ਨਗਰ ਕੌਂਸਲ ਪਾਤੜਾਂ ਲਈ ਵੋਟਾਂ ਦੀ ਗਿਣਤੀ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਹੋਈ, ਜਿਸ ਵਿੱਚ ਕੁੱਲ 17 ਸੀਟਾਂ ਲਈ ਵੱਖ ਵੱਖ ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ 'ਚੋਂ ਪ੍ਰਾਪਤ ਚੋਣ ਨਤੀਜੇ ਇਸ ਪ੍ਰਕਾਰ ਰਹੇ। 17 ਸੀਟਾਂ ਦੇ ਵਿੱਚੋਂ 10 ਆਮ ਆਦਮੀ ਪਾਰਟੀ ਦੀਆਂ, 4 ਸੀਟਾਂ ਦੇ ਲਈ ਇੰਡੀਅਨ ਨੈਸ਼ਨਲ ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਅਤੇ 2 ਸੀਟਾਂ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਨਗਰ ਕੌਂਸਲ ਪਾਤੜਾਂ ਲਈ ਵਾਰਡ ਨੰਬਰ 1 ਤੋਂ ਕੁਲਦੀਪ ਸਿੰਘ ਆਮ ਆਦਮੀ ਪਾਰਟੀ ਜੇਤੂ ਰਹੇ, ਵਾਰਡ ਨੰਬਰ 2 ਤੋਂ ਅੰਮ੍ਰਿਤਪਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਜੇਤੂ ਰਹੇ, ਵਾਰਡ ਨੰਬਰ 3 ਤੋਂ ਰੁਚੀ ਗਰਗ ਆਮ ਆਦਮੀ ਪਾਰਟੀ ਜੇਤੂ ਰਹੇ, ਵਾਰਡ ਨੰਬਰ 4 ਤੋਂ ਅੰਮ੍ਰਿਤਪਾਲ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 5 ਤੋਂ ਪਰਮਜੀਤ ਕੌਰ ਆਮ ਆਦਮੀ ਪਾਰਟੀ, ਵਾਰਡ ਨੰਬਰ 6 ਤੋਂ ਨਰਿੰਦਰ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰਬਰ 7 ਤੋਂ ਪ੍ਰੇਮ ਲਤਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਜਿੱਤੇ। ਵਾਰਡ ਨੰਬਰ 7 ਪਾਤੜਾਂ ਤੋਂ ਪ੍ਰੇਮ ਲਤਾ ਨੇ ਆਜ਼ਾਦ ਉਮੀਦਵਾਰ 'ਤੇ ਆਪਣੀ ਚੋਣ ਹੈ ਜੋ ਜਿੱਤੀ। ਵਾਰਡ ਨੰਬਰ 8 ਤੋਂ ਮਨਵੀਰ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 9 ਤੋਂ ਰਾਮਰਤੀ ਦੇਵੀ ਭਾਰਤੀ ਜਨਤਾ ਪਾਰਟੀ ਲਈ, ਵਾਰਡ ਨੰਬਰ 10 ਤੋਂ ਜਗਦੀਸ਼ ਸ਼ਰਮਾ ਭਾਰਤੀ ਜਨਤਾ ਪਾਰਟੀ, ਵਾਰਡ ਨੰਬਰ 11 ਤੋਂ ਮਿਨੀ ਅਰੋੜਾ ਆਮ ਆਦਮੀ ਪਾਰਟੀ, ਵਾਰਡ ਨੰਬਰ 12 ਤੋਂ ਅਨੁਵਿੰਦਰ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 13 ਤੋਂ ਰੇਨੂ ਆਮ ਆਦਮੀ ਪਾਰਟੀ ਅਤੇ ਵਾਰਡ ਨੰਬਰ 14 ਤੋਂ ਰਾਜ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਅਤੇ ਵਾਰਡ ਨੰਬਰ 15 ਤੋਂ ਪ੍ਰੀਤੀ ਜੈਨ ਆਮ ਆਦਮੀ ਪਾਰਟੀ, ਵਾਰਡ ਨੰਬਰ 16 ਤੋਂ ਕ੍ਰਿਸ਼ਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਵਾਰਡ ਨੰਬਰ 17 ਤੋਂ ਰਾਜਵਿੰਦਰ ਕੌਰ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਜਿੱਤੀ। ਇਹ ਸੀ ਨਗਰ ਕੌਂਸਲ ਪਾਤੜਾਂ ਲਈ 17 ਸੀਟਾਂ ਦੇ ਚੋਣ ਨਤੀਜੇ। ਨਗਰ ਕੌਂਸਲ ਸਮਾਣਾ ਲਈ ਵੋਟਾਂ ਦੀ ਗਿਣਤੀ ਪਬਲਿਕ ਕਾਲਜ ਸਮਾਣਾ ਵਿਖੇ ਹੋਈ, ਜਿਸ ਵਿੱਚ ਕੁੱਲ 21 ਸੀਟਾਂ ਲਈ ਵੱਖ ਵੱਖ ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਸ ਵਿੱਚੋਂ ਪ੍ਰਾਪਤ ਨਤੀਜਿਆਂ ਮੁਤਾਬਕ ਆਮ ਆਦਮੀ ਲਈ 13 ਸੀਟਾਂ 'ਤੇ ਜੇਤੂ ਰਹੀ, BJP 2 ਸੀਟਾਂ 'ਤੇ, ਇੰਡੀਅਨ ਨੈਸ਼ਨਲ ਕਾਂਗਰਸ 2 ਸੀਟਾਂ 'ਤੇ, ਸ਼੍ਰੋਮਣੀ ਅਕਾਲੀ ਦਲ 3 ਸੀਟਾਂ 'ਤੇ ਜੇਤੂ ਰਿਹਾ। 1 ਉਮੀਦਵਾਰ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਇਹ ਚੋਣ ਹੈ ਜੋ ਜਿੱਤੀ। ਵਾਰਡ ਨੰਬਰ 1 ਤੋਂ ਸ਼੍ਰੀਮਤੀ ਰਾਣੀ ਦੇਵੀ ਆਮ ਆਦਮੀ ਪਾਰਟੀ ਲਈ ਜੇਤੂ ਰਹੇ, ਸ੍ਰੀ ਪਾਰਸ ਵਰਮਾ ਆਮ ਆਦਮੀ ਪਾਰਟੀ ਲਈ ਵਾਰਡ ਨੰਬਰ 2 ਤੋਂ, ਵਾਰਡ ਨੰਬਰ 3 ਤੋਂ ਸ਼੍ਰੀਮਤੀ ਰੇਨੂ ਸ਼ਰਮਾ BJP ਦੇ ਲਈ ਜੇਤੂ ਰਹੇ, ਵਾਰਡ ਨੰਬਰ 4 ਤੋਂ ਸ਼੍ਰੀ ਗੋਪਾਲ ਕ੍ਰਿਸ਼ਨ ਆਮ ਆਦਮੀ ਪਾਰਟੀ ਲਈ, ਵਾਰਡ ਨੰਬਰ 5 ਤੋਂ ਸ਼੍ਰੀਮਤੀ ਪੂਜਾ ਸਿੰਗਲਾ BJP ਲਈ, ਵਾਰਡ ਨੰਬਰ 6 ਤੋਂ ਕਪੂਰ ਚੰਦ ਆਮ ਆਦਮੀ ਪਾਰਟੀ ਲਈ, ਵਾਰਡ ਨੰਬਰ 7 ਤੋਂ ਸ਼੍ਰੀਮਤੀ ਅਮਨਦੀਪ ਕੌਰ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਇਹ ਚੋਣ ਹੈ ਜੋ ਜਿੱਤੀ ਸਮਾਣਾ ਨਗਰ ਕੌਂਸਲ ਦੇ ਲਈ। ਵਾਰਡ ਨੰਬਰ 8 ਤੋਂ ਮਨਜਿੰਦਰ ਸਿੰਘ ਆਮ ਆਦਮੀ ਲਈ ਜੇਤੂ ਰਹੇ, ਵਾਰਡ ਨੰਬਰ 9 ਤੋਂ ਸ਼੍ਰੀਮਤੀ ਮਨਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਲਈ ਜੇਤੂ ਰਹੇ, ਵਾਰਡ ਨੰਬਰ 10 ਤੋਂ ਸ੍ਰੀ ਜਗਤਾਰ ਸਿੰਘ ਸੰਧੂ ਆਮ ਆਦਮੀ ਲਈ, ਸ਼੍ਰੀਮਤੀ ਆਸ਼ਾ ਰਾਣੀ ਆਮ ਆਦਮੀ ਪਾਰਟੀ, ਵਾਰਡ ਨੰਬਰ 12 ਤੋਂ ਸ਼੍ਰੀ ਧਰਮਪਾਲ ਜੀ ਆਮ ਆਦਮੀ ਪਾਰਟੀ ਲਈ, ਵਾਰਡ ਨੰਬਰ 13 ਤੋਂ ਸ਼੍ਰੀਮਤੀ ਬਬਲੀ ਦੇਵੀ ਆਮ ਆਦਮੀ ਪਾਰਟੀ, ਵਾਰਡ ਨੰਬਰ 14 ਤੋਂ श्री हरप्रीत सिंह इंडियन नैशनल कांग्रेस के लिए जेतू रहे। वार्ड नंबर 15 तो श्रीमती मधुबाला आम आदमी पार्टी, वार्ड नंबर 16 तो श्री बेअंत सिंह इंडियन नैशनल कांग्रेस जेतू।

0: ਜੇਤੂ ਰਹੇ। ਵਾਰਡ ਨੰਬਰ 17 ਤੋਂ ਸ਼੍ਰੀਮਤੀ ਜੋਤੀ ਆਮ ਆਦਮੀ ਲਈ, ਵਾਰਡ ਨੰਬਰ 18 ਤੋਂ ਸ਼੍ਰੀਮਤੀ ਕੋਮਲ ਮਹੰਤ ਸ਼੍ਰੋਮਣੀ ਅਕਾਲੀ ਦਲ ਲਈ, ਵਾਰਡ ਨੰਬਰ 19 ਤੋਂ ਸ਼੍ਰੀ ਬਲਦੇਵ ਸਿੰਘ ਆਮ ਆਦਮੀ ਲਈ, ਵਾਰਡ ਨੰਬਰ 20 ਤੋਂ ਬੇਅੰਤ ਸਿੰਘ ਆਮ ਆਦਮੀ ਪਾਰਟੀ, ਵਾਰਡ ਨੰਬਰ 21 ਤੋਂ ਸ਼੍ਰੀਮਤੀ ਨਰਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਲਈ ਜੇਤੂ ਰਹੇ। ਇਹ ਸੀ ਨਗਰ ਕੌਂਸਲ ਸਮਾਣਾ ਦੇ ਪ੍ਰਾਪਤ ਚੋਣ ਨਤੀਜੇ। ਇਸੇ ਤਰ੍ਹਾਂ ਨਗਰ ਕੌਂਸਲ ਨਾਭਾ ਲਈ ਵੋਟਾਂ ਦੀ ਗਿਣਤੀ ਸਰਕਾਰੀ ਰਿਪੂ ਦਮਨ ਕਾਲਜ ਨਾਭਾ ਵਿਖੇ ਹੋਈ। ਇਸ ਮੌਕੇ 14 ਵਾਰਡਾਂ ਦੇ ਨਤੀਜੇ ਜੋ ਸਾਡੇ ਸਾਹਮਣੇ ਆਏ, ਉਹਨਾਂ ਦੇ ਵਿੱਚੋਂ 7 ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਰਿਹਾ, ਬੀਜੇਪੀ 3 ਤੇ ਅਕਾਲੀ ਦਲ 2, ਕਾਂਗਰਸ 2 ਸੀਟਾਂ ਤੇ ਜੇਤੂ ਰਹੇ। ਇਸੇ ਤਰ੍ਹਾਂ ਰਾਜਪੁਰਾ ਨਗਰ ਕੌਂਸਲ ਲਈ ਵੋਟਾਂ ਦੀ ਗਿਣਤੀ SDM ਦਫ਼ਤਰ ਹਾਲ ਰਾਜਪੁਰਾ ਵਿਖੇ ਹੋਈ, ਜਿਸ ਵਿੱਚ ਪ੍ਰਾਪਤ ਨਤੀਜਿਆਂ ਮੁਤਾਬਕ ਵਾਰਡ ਨੰਬਰ 1 ਤੋਂ ਜਸਵੀਰ ਕੌਰ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ, ਵਾਰਡ ਨੰਬਰ 2 ਤੋਂ ਜਸਵੀਰ ਸਿੰਘ ਜੱਸੀ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ, ਵਾਰਡ ਨੰਬਰ 3 ਤੋਂ ਰੁਪਿੰਦਰ ਕੌਰ ਭਾਰਤੀ ਜਨਤਾ ਪਾਰਟੀ, ਵਾਰਡ ਨੰਬਰ 5 ਤੋਂ ਮੋਨਿਕਾ ਸ਼ਰਮਾ ਭਾਰਤੀ ਜਨਤਾ ਪਾਰਟੀ ਜੇਤੂ ਰਹੇ। ਇਸ ਤਰੀਕੇ ਨਾਲ ਵਾਰਡ ਨੰਬਰ 6 ਤੋਂ ਕ੍ਰਿਸ਼ਨ ਕੁਮਾਰ ਆਮ ਆਦਮੀ ਪਾਰਟੀ ਜੇਤੂ ਰਹੇ, ਵਾਰਡ ਨੰਬਰ 7 ਤੋਂ ਨੀਲਮ ਮਹਿਤਾ, ਵਾਰਡ ਨੰਬਰ 9 ਤੋਂ ਰੰਜਨਾ ਵਰਮਾ, ਵਾਰਡ ਨੰਬਰ 10 ਤੋਂ ਹਿਮਾਂਸ਼ੂ ਭਾਰਤੀ ਜਨਤਾ ਪਾਰਟੀ, ਵਾਰਡ ਨੰਬਰ 12 ਤੋਂ ਰੁਪਿੰਦਰ ਸਿੰਘ ਰੂਬੀ ਭਾਰਤੀ ਜਨਤਾ ਪਾਰਟੀ ਜੇਤੂ ਰਹੇ। ਇਸੀ ਪਟਿਆਲਾ 'ਚ ਨਗਰ ਕੌਂਸਲ ਰਾਜਪੁਰਾ ਸਮਾਣਾ ਨਾਭਾ ਅਤੇ ਪਾਤੜਾਂ ਲਈ ਪ੍ਰਾਪਤ ਕੁਝ ਚੋਣ ਨਤੀਜੇ। ਇਸੇ ਤਰ੍ਹਾਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪ੍ਰਾਪਤ ਚੋਣ ਨਤੀਜਿਆਂ ਮੁਤਾਬਕ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਨਗਰ ਕੌਂਸਲ ਸਰਹੰਦ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ ਤੇ ਬੱਸੀ ਪਠਾਣਾ ਤੇ ਨਗਰ ਪੰਚਾਇਤ ਖਮਾਣੋ ਦੀਆਂ ਚੋਣਾਂ ਹੋਈਆਂ। ਇਸ ਮੌਕੇ ਆਕਾਸ਼ਵਾਣੀ ਪਟਿਆਲਾ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾਕਟਰ ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਕੁੱਲ 80 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 51 ਉਮੀਦਵਾਰ ਜੇਤੂ ਰਹੇ, ਕਾਂਗਰਸ ਦੇ 14 ਉਮੀਦਵਾਰ ਜੇਤੂ ਰਹੇ, ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰ, ਬੀਜੇਪੀ ਦੇ 4 ਉਮੀਦਵਾਰ ਤੇ 7 ਉਮੀਦਵਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਜੇਤੂ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਸਰਹੰਦ, ਫਤਿਹਗੜ੍ਹ ਸਾਹਿਬ ਦੇ 23 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 17 ਉਮੀਦਵਾਰ, ਕਾਂਗਰਸ ਦੇ 6 ਉਮੀਦਵਾਰ ਜੇਤੂ ਰਹੇ। ਇਸੇ ਤਰ੍ਹਾਂ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 19 ਉਮੀਦਵਾਰ ਜੇਤੂ ਰਹੇ, ਕਾਂਗਰਸ ਪਾਰਟੀ ਦੇ 6 ਉਮੀਦਵਾਰ, ਬੀਜੇਪੀ ਦੇ 3 ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਿਹਾ। ਨਗਰ ਕੌਂਸਲ ਬੱਸੀ ਪਠਾਣਾ ਦੇ 15 ਵਾਰਡਸ ਵਿੱਚੋਂ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜੇਤੂ ਰਹੇ, ਬੀਜੇਪੀ ਦਾ 1 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦਾ 1 ਉਮੀਦਵਾਰ ਤੇ 4 ਆਜ਼ਾਦ ਉਮੀਦਵਾਰ ਨਗਰ ਕੌਂਸਲ ਬੱਸੀ ਪਠਾਣਾ ਤੋਂ ਜੇਤੂ ਰਹੇ। ਇਸ ਤੋਂ ਇਲਾਵਾ ਨਗਰ ਪੰਚਾਇਤ ਖਮਾਣੋ ਦੇ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 6 ਉਮੀਦਵਾਰ, ਕਾਂਗਰਸ ਦੇ 2 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 2 ਤੇ 3 ਆਜ਼ਾਦ ਉਮੀਦਵਾਰ ਨਗਰ ਪੰਚਾਇਤ ਖਮਾਣੋ ਤੋਂ ਜੇਤੂ ਰਹੇ। ਇਹ ਸਨ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਨਗਰ ਕੌਂਸਲ ਸਰਹੰਦ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਬੱਸੀ ਪਠਾਣਾ ਅਤੇ ਨਗਰ ਪੰਚਾਇਤ ਖਮਾਣੋ ਦੀਆਂ ਚੋਣਾਂ ਦੇ ਕੁਝ ਚੋਣ ਨਤੀਜੇ। ਜ਼ਿਲ੍ਹਾ ਮਲੇਰਕੋਟਲਾ ਲਈ 61 ਸੀਟਾਂ ਤੇ ਵੱਖ ਵੱਖ ਉਮੀਦਵਾਰ ਚੋਣ ਮੈਦਾਨ ਸਨ। ਨਗਰ ਕੌਂਸਲ ਮੰਡੀ ਅਹਿਮਦਗੜ੍ਹ ਲਈ 17 ਸੀਟਾਂ, ਨਗਰ ਪੰਚਾਇਤ ਅਮਰਗੜ੍ਹ ਲਈ 11 ਸੀਟਾਂ ਤੇ ਮਿਊਂਸੀਪਲ ਕੌਂਸਲ ਮਲੇਰਕੋਟਲਾ ਲਈ 33 ਸੀਟਾਂ ਦੇ ਉੱਤੇ ਵੱਖ ਵੱਖ ਉਮੀਦਵਾਰ ਜੇਤੂ ਰਹੇ। ਨਗਰ ਕੌਂਸਲ ਮੰਡੀ ਅਹਿਮਦਗੜ੍ਹ ਲਈ 17 ਸੀਟਾਂ ਤੇ ਵੱਖ ਵੱਖ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਪ੍ਰਾਪਤ ਜੇਤੂ ਨਤੀਜਿਆਂ ਦੇ ਮੁਤਾਬਕ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਸ਼ਰਨਪ੍ਰੀਤ ਕੌਰ ਜੇਤੂ ਰਹੇ, ਵਾਰਡ ਨੰਬਰ 2 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਮਿੱਕਰ ਰਾਮ ਜੇਤੂ ਰਹੇ, ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਆਨੰਦੀ ਦੇਵੀ, ਵਾਰਡ ਨੰਬਰ 4 ਤੋਂ ਕਮਲਜੀਤ ਸਿੰਘ, ਵਾਰਡ ਨੰਬਰ 5 ਤੋਂ ਸਵੀਟੀ, ਵਾਰਡ ਨੰਬਰ 6 ਤੋਂ ਸੰਜੀਵ ਕੁਮਾਰ, ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਸ਼ਹਿਨਾਜ਼ ਪ੍ਰਵੀਨ ਜੇਤੂ ਰਹੇ। ਇਸੇ ਤਰੀਕੇ ਨਾਲ ਵਾਰਡ ਨੰਬਰ 8 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਦੀਪਕ ਸ਼ਰਮਾ ਜੇਤੂ ਰਹੇ। ਵਾਰਡ ਨੰਬਰ 9, 10 ਤੇ 11 ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੁਹੰਮਦ ਅਸਲਿਮ, ਰੇਖਾ ਰਾਣੀ ਅਤੇ ਸਬੀਰਾ ਨੇ ਇਹ ਚੋਣ ਜਿੱਤੀ। ਵਾਰਡ ਨੰਬਰ 12 ਤੋਂ ਕਾਸ, ਵਾਰਡ ਨੰਬਰ 13 ਤੋਂ ਰਾਗਨੀ ਟੰਡਨ, ਵਾਰਡ ਨੰਬਰ 14 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਲਈ ਗੁਰਦੀਪ ਸਿੰਘ ਰਿੰਪੀ ਨੇ ਇਹ ਚੋਣ ਜਿੱਤੀ। ਵਾਰਡ ਨੰਬਰ 15 ਤੋਂ ਮਨਦੀਪ ਕੌਰ ਨੇ ਆਮ ਆਦਮੀ ਪਾਰਟੀ ਲਈ ਇਹ ਚੋਣ ਜਿੱਤੀ। ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਨੇ ਚੋਣ ਜਿੱਤੀ। ਵਾਰਡ ਨੰਬਰ 17 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਲਈ ਮੋਨੀਆ ਨੇ ਇਹ ਸੀਟ ਕਾਂਗਰਸ ਪਾਰਟੀ ਲਈ ਪ੍ਰਾਪਤ ਕੀਤੀ। ਇਸੇ ਤਰੀਕੇ ਮਲੇਰਕੋਟਲਾ ਦੇ ਨਗਰ ਪੰਚਾਇਤ ਅਮਰਗੜ੍ਹ ਲਈ 11 ਵਾਰਡਸ ਦੇ ਵਿੱਚ ਵੱਖ ਵੱਖ ਉਮੀਦਵਾਰਾਂ ਨੇ ਚੋਣ ਜਿੱਤੀ। ਜੇਤੂ ਨਤੀਜੇ ਕੁਝ ਇਸ ਤਰ੍ਹਾਂ ਨੇ। ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਬਲਬੀਰ ਕੌਰ ਜੇਤੂ ਰਹੇ। ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਮਨਜਿੰਦਰ ਸਿੰਘ। ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਰੁਚੀਕਾ ਕੌੜਾ ਨੇ ਇਹ ਸੀਟ ਜਿੱਤੀ। ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੰਦੀਪ ਕੁਮਾਰ ਨੇ ਇਹ ਚੋਣ ਜਿੱਤੀ। ਵਾਰਡ ਨੰਬਰ 5 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਲਈ ਵਿਸ਼ਾਲ ਸ਼ਰਮਾ ਜੇਤੂ ਰਹੇ। ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰੀਕ ਸਿੰਘ। ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਰਮਿੰਦਰ ਕੌਰ। ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੇਠੀ ਰਾਮ ਨੇ ਇਹ ਚੋਣ ਜਿੱਤੀ। ਵਾਰਡ ਨੰਬਰ 9 ਤੋਂ ਬਹੁਜਨ ਸਮਾਜ ਪਾਰਟੀ ਲਈ ਬਲਕਾਰ ਸਿੰਘ ਨੇ ਇਹ ਚੋਣ ਜਿੱਤੀ। ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਸਵਰਨ ਸਿੰਘ। ਵਾਰਡ ਨੰਬਰ 11 ਤੋਂ ਮਨਦੀਪ ਕੌਰ ਨੇ ਇਹ ਚੋਣ ਜਿੱਤੀ। ਇਹ ਸੀ ਨਗਰ ਪੰਚਾਇਤ ਅਮਰਗੜ੍ਹ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਪ੍ਰਾਪਤ ਕੁਝ ਚੋਣ ਨਤੀਜੇ। ਹੁਣੇ ਤੁਸੀਂ ਸੁਣ ਰਹੇ ਸੀ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ ਤੇ ਮਲੇਰਕੋਟਲਾ ਵਿਖੇ ਪ੍ਰਾਪਤ ਹੋਏ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਵੱਖ ਵੱਖ ਨਤੀਜੇ। ਵਾਚਕ ਅਰਪਿੰਦਰ ਖਹਿਰਾ, ਪੇਸ਼ਕਸ਼ ਮੁਹੰਮਦ ਇਮਤਿਆਜ਼।
1: ਹੁਣੇ ਤੁਸੀਂ ਸੁਣ ਰਹੇ ਸੀ ਪਟਿਆਲਾ ਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 26 ਮਈ ਨੂੰ ਹੋਈਆਂ ਮਿਊਂਸੀਪਲ ਕਾਊਂਸਲ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਦੇ ਨਤੀਜਿਆਂ ਤੇ ਆਧਾਰਿਤ ਇੱਕ ਰੇਡੀਓ ਰਿਪੋਰਟ। FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
1: ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਇਹ ਲਾਈਵ ਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ। ਇਸ ਪ੍ਰੋਗਰਾਮ ਤਹਿਤ ਸੁਣਵਾਏ ਜਾਂਦੇ ਨੇ ਤੁਹਾਡੀ ਫਰਮਾਇਸ਼ ਆਧਾਰਿਤ ਹਿੰਦੀ ਤੇ ਪੰਜਾਬੀ ਗੀਤ ਤੇ ਫਰਮਾਇਸ਼ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਡਾਇਲ ਕਰਕੇ ਸਾਡਾ ਨੰਬਰ 0175-2280-494। ਡਾਇਲ ਕਰੋ ਸਾਡਾ ਨੰਬਰ ਅਤੇ ਸੁਣੋ ਤੁਸੀਂ ਆਪਣੀ ਮਨਪਸੰਦ ਦੇ ਗੀਤ। ਉਦੋਂ ਤੱਕ ਤੁਹਾਨੂੰ ਸੁਣਵਾ ਰਹੇ ਹਾਂ ਆਤਿਫ ਅਸਲਮ ਦਾ ਗਾਇਆ ਇਹ ਗੀਤ।

0: हेलो,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸ਼ੁਭ ਨਾਮ
1: ਮੈਮ ਪਿੰਡ ਚੌਰ ਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੱਲ ਕਰਦੇ ਹਾਂ ਜੀ।
0: ਜੀ, ਕੀ
1: ਤੁਹਾਡਾ
0: ਨਾਮ ਜੀ
1: ਪੱਕਾ
0: ਤੁਹਾਡਾ?
1: ਗਗਨ ਹੈ ਜੀ।
0: ਗਗਨ, ਕੀ ਕਰਦੇ ਹੋ ਤੁਸੀਂ?
1: ਮੈਂ ਮੈਮ ਪੜ੍ਹਦਾ ਜੀ +2 ਦੇ ਵਿੱਚ ਜੀ।
0: ਤੇ ਪੜ੍ਹਾਈ ਤੇ ਰੇਡੀਓ ਨੂੰ ਮੈਨੇਜ ਕਰ ਲੈਂਦੇ ਹੋ?
1: ਹਾਂ ਜੀ, ਅਸੀਂ ਮੈਂ ਤਾਂ ਮੇਰੇ ਤਾਂ ਪੱਕਾ ਪੁਰਾਣਾ ਹੈ ਜੀ ਇਹ ਮਿੱਤਰ। ਮੈਂ ਤਾਂ ਇਹਨੂੰ ਹਰ ਵਾਰੀ ਸੁਣਦਾ, ਮੇਰਾ ਸਾਰਾ ਪਰਿਵਾਰ ਹੀ ਸੁਣਦਾ ਹੈ ਜੀ ਇਹਨੂੰ।
0: ਬਿਲਕੁਲ। ਤਾਂ ਕਿਹੜਾ ਪ੍ਰੋਗਰਾਮ ਜ਼ਿਆਦਾ ਪਸੰਦ ਕਰਦੇ ਹੋ?
1: ਜ਼ਿਆਦਾ ਪਸੰਦ ਮੈਮ ਮੈਨੂੰ ਸਾਰੇ ਹੀ ਨੇ ਵੈਸੇ ਤਾਂ, ਤੇ ਜ਼ਿਆਦਾ ਪਸੰਦ ਹੈਗਾ ਮੈਨੂੰ ਆਪਣਾ ਪੰਜਾਬੀ ਤੜਕਾ, ਇੱਕ ਉਹ ਦੋ ਤੇਰੇ ਦੋ ਮੇਰੀਆਂ ਜੀ।
0: ਤੇ ਅੱਜ ਗਗਨ ਜੀ ਕੀ ਸੁਣਨਾ ਪਸੰਦ ਕਰੋਗੇ?
1: ਤੇ ਹਰਭਜਨ ਮਾਨ ਦਾ ਗੀਤ ਹੈ ਜੀ ਲੌਂਗ।
0: ਬਿਲਕੁਲ, ਆਵਾਜ਼ਾਂ ਨੇ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ।
1: ਪੂਰਾ ਗੀਤ ਸੁਣਾਇਆ ਮੈਮ।
0: ਪੂਰਾ ਗੀਤ ਤਾਂ ਸੁਣਵਾਉਣਾ ਮੁਮਕਿਨ ਨਹੀਂ ਹੋਣਾ, ਕਿਉਂਕਿ
1: ਓਕੇ
0: ਉਸ ਤੋਂ
1: ਜੀ,
0: ਬਾਅਦ ਜਿਹੜੀ ਹੈ ਸਾਡੀ ਮੁੱਖ ਖਬਰਾਂ ਨੇ ਉਹ ਜ਼ਰੂਰ ਸਾਂਝੀ ਕੀਤੀ ਜਾਣਗੀਆਂ, ਤਾਂ ਜਿੰਨਾ ਵੀ ਤੁਹਾਨੂੰ ਸੁਣਵਾ ਸਕਦੇ ਹਾਂ ਉਹ ਸੁਣਵਾਵਾਂਗੇ।
1: ਹਾਂਜੀ ਹਾਂਜੀ ਜ਼ਰੂਰ।

ਆ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਵੀ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ, ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਲਈ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ ਵਿੱਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਸੀਬੀਆਈ ਨੇ ਟਵਿਸ਼ਾ ਸ਼ਰਮਾ ਕਤਲ ਕੇਸ ਵਿੱਚ ਟਵਿਸ਼ਾ ਦੀ ਸੱਸ ਤੇ ਸੇਵਾ ਮੁਕਤ ਜ਼ਿਲ੍ਹਾ ਦੇ ਸੈਸ਼ਨ ਜੱਜ ਗਿਰੀ ਬਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਜੁਲਾਈ ਦੇ ਅਖੀਰ ਤੱਕ ਮੁਅੱਤਲ ਕੀਤੀਆਂ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਤੁਸੀਂ ਟਿਊਨ ਇਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ। ਪ੍ਰੋਗਰਾਮ ਸ਼ਾਮ ਸੁਹਾਨੀ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਤੁਸੀਂ ਫਰਮਾਇਸ਼ ਕਰ ਸਕਦੇ ਹੋ ਕਿਸੇ ਵੀ ਹਿੰਦੀ ਜਾਂ ਪੰਜਾਬੀ ਗੀਤ ਦੀ। ਡਾਇਲ ਕਰਕੇ ਸਾਡਾ ਨੰਬਰ 0175-2280-494।

0: ਯਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ?
0: ਲੈ ਬੀ ਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ।
2: ਹਰ ਮਨੁੱਖ ਲਾਵੇ ਇੱਕ ਰੁੱਖ।

0: ਗੁਰਦਾਸ ਮਾਨ ਦੇ ਗਾਏ ਇਸ ਗੀਤ ਦੇ ਨਾਲ ਇੰਦੂ ਸ਼ਰਮਾ ਨੂੰ ਦਿਓ ਆ ਗਿਆ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਖਤਮ ਕਰਨ ਦੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਸ ਵੇਲੇ ਰਾਤ ਦੇ ਠੀਕ 8:15 ਹੋਏ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਅੰਬਰ। ਅੱਜ ਦੇ ਇਸ ਖਾਸ ਪ੍ਰੋਗਰਾਮ ਤਹਿਤ ਤੁਹਾਨੂੰ ਸੁਣਵਾ ਰਹੇ ਹਾਂ ਡਾਕਟਰ ਹਰਜੀਤ ਸਿੰਘ ਤੇ ਹਰਜਿੰਦਰ ਕੌਰ ਹੋਰਾਂ ਨਾਲ ਕੀਤੀ ਗੱਲਬਾਤ।
1: ਅੰਬਰ ਪ੍ਰੋਗਰਾਮ ਵਿੱਚ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਸ਼ਹਿਨਾਜ਼, ਔਰ ਅੱਜ ਸਾਡੇ ਨਾਲ ਇੱਕ ਖਾਸ ਜੋੜਾ ਆਇਆ ਹੈ ਜੋ ਕਿ ਬਹੁਤ ਚੀਜ਼ਾਂ 'ਚ ਮਿਲਦਾ ਜੁਲਦਾ ਹੈ, ਜਿਵੇਂ ਉਹ ਦੋਨੋਂ ਪੰਜਾਬੀ ਬਹੁਤ ਵਧੀਆ ਜਾਣਦੇ ਨੇ, ਲੇਖਕ ਨੇ, ਲੇਖਿਕਾ ਨੇ, ਔਰ ਬਹੁਤ ਸਾਰੀਆਂ ਗੱਲਾਂ ਆਪਸ 'ਚ ਸਾਂਝੀਆਂ ਕਰਦੇ ਨੇ। ਪਰ ਜਿਹੜੀ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੈ ਉਹ ਕੁਝ ਅਜਿਹਾ ਰਿਹਾ ਹੈ ਕਿ ਸਾਂਝ ਸ਼ੁਰੂ ਤੋਂ ਹੀ ਰਹੀ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਡਾਕਟਰ ਹਰਜੀਤ ਸਿੰਘ ਸੱਦਰ, ਜੋ ਕਿ ਹੈਡ ਆਫ ਦਾ ਡਿਪਾਰਟਮੈਂਟ ਮਾਰਕੰਡਾ ਨੈਸ਼ਨਲ ਕਾਲਜ ਹਰਿਆਣੇ ਵਿਖੇ ਜੋ ਹੈ ਮਾਰਕੰਡਾ 'ਚ, ਉਹਦੇ ਰਿਟਾਇਰਡ ਮੁਖੀ ਨੇ ਪੰਜਾਬੀ ਵਿਭਾਗ ਦੇ, ਤੇ ਨਾਲ ਨੇ ਹਰਜਿੰਦਰ ਕੌਰ ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ, ਪੰਜਾਬ ਦੇ ਵਿੱਚੋਂ ਹੀ ਸਰਕਾਰੀ ਸਕੂਲ ਤੋਂ ਰਿਟਾਇਰ ਹੋਏ ਨੇ। ਤੁਹਾਡਾ ਦੋਨਾਂ ਦਾ ਪਹਿਲੀ ਗੱਲ ਬਹੁਤ ਬਹੁਤ ਸਵਾਗਤ ਸਾਡੇ ਸਟੂਡੀਓਜ਼ ਦੇ ਵਿੱਚ, ਔਰ ਸ਼ੁਕਰੀਆ। ਬੜਾ ਅੱਛਾ ਲੱਗ ਰਿਹਾ ਜੀ ਸਾਨੂੰ, ਬੜੀ ਦੇਰ ਬਾਅਦ ਕੋਈ ਲੇਖਕ ਕਪਲ ਮਿਲਿਆ ਕਿ ਦੋਨੋਂ ਜਣੇ ਲਿਖਾਰੀ ਨੇ, ਤਾਂ ਤੁਹਾਨੂੰ ਦੋਨਾਂ ਨੂੰ ਕੈਸਾ ਲੱਗਦਾ ਹੈ ਕਿ ਲਿਖਾਰੀ ਹੋਣਾ, ਇਕੱਠੇ ਹੋਣਾ, ਇੱਕ ਐਸਾ ਸੰਯੋਗ ਰਿਹਾ ਦੋਨਾਂ ਦਾ?
2: ਬਹੁਤ ਹੀ ਵਧੀਆ ਰਿਹਾ ਜੀ।
3: ਮੈਨੂੰ ਇਹ ਲੱਗਦਾ ਕੁਦਰਤ ਦਾ ਵਰਦਾਨ ਹੈ
1: ਕਿ ਮਨ ਵੀ ਮਿਲਿਆ ਤੇ ਕਲਮਾਂ ਵੀ ਸਾਂਝੀਆਂ।
3: ਪਹਿਲਾਂ ਇੱਕ ਦੂਜੇ ਨੂੰ ਮਿਲੇ, ਮਨ ਮਿਲੇ, ਤੇ ਫਿਰ ਇੱਕ ਦੂਜੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਦੂਜੇ ਦੀ ਲੇਖਣੀ ਦਾ ਅਸਰ ਕਬੂਲਿਆ ਤੇ ਇੱਕ ਦੂਜੇ ਨੂੰ ਆਪਣੀਆਂ ਲਿਖਤਾਂ ਸੁਣਾਈਆਂ ਤੇ ਸੁਣੀਆਂ
1: ਜੀ। ਪਰ ਅਸੀਂ ਥੋੜਾ ਜਿਹਾ ਤੁਹਾਡੀ ਦੋਨਾਂ ਦੀ ਪਿਛੋਕੜ ਬਾਰੇ ਜਾਣਨਾ ਚਾਹਾਂਗੇ, ਜਿਵੇਂ ਕਿ ਡਾਕਟਰ ਸੱਦਰ ਜਿਹੜੇ ਨੇ ਉਹ ਕਿੱਥੋਂ ਆਉਂਦੇ ਨੇ, ਕਿਉਂਕਿ ਤੁਸੀਂ ਹਰਿਆਣੇ ਤੋਂ ਆਉਂਦੇ ਤੇ ਸਾਰਿਆਂ ਨੂੰ ਲੱਗਦਾ ਹੋਣਾ ਇਹ ਗੁਆਂਢੀਆਂ ਨੂੰ ਬੁਲਾ ਕੇ ਲਿਆਏ, ਪਰ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਪੰਜਾਬ ਨਾਲ ਕਿਵੇਂ ਜੁੜੇ ਹੋਏ ਹੋ।
2: ਹਾਂਜੀ, ਮੇਰਾ ਜਨਮ ਸਥਾਨ ਪਿੰਡ ਮੰਡੀ ਕਲੋਂ, ਜ਼ਿਲ੍ਹਾ ਬਠਿੰਡਾ
1: ਜੀ,
2: ਤੇ ਮੈਂ ਉੱਥੇ ਹੀ ਪੜ੍ਹਿਆ। ਫਿਰ ਰਜਿੰਦਰਾ ਕਾਲਜ ਬਠਿੰਡੇ ਤੋਂ ਮੈਂ BA ਕੀਤੀ ਹੈ, ਉਹ ਤੋਂ ਬਾਅਦ MA ਗੌਰਮੈਂਟ ਕਾਲਜ ਲੁਧਿਆਣੇ ਤੋਂ ਕੀਤੀ ਹੈ, ਤੇ ਫਿਰ BEd ਮੈਂ ਗੁਰੂ ਸਰ ਸੁਧਾਰ ਤੋਂ ਕੀਤੀ ਹੈ, ਫਿਰ MEd ਟ੍ਰੇਨਿੰਗ ਕਾਲਜ ਜਲੰਧਰ ਤੋਂ ਕੀਤੀ ਹੈ, ਤੇ ਉਹ ਤੋਂ ਬਾਅਦ MA ਇੰਗਲਿਸ਼ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ, ਤੇ PhD ਫਿਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ ਹੈ।
1: ਮਤਲਬ ਪੂਰਾ ਪਹਿਲਾਂ ਪੰਜਾਬ ਘੁੰਮ ਕੇ ਥੋੜਾ ਬਹੁਤ, ਜਿੰਨਾ ਵੀ ਹਿੱਸਾ ਸਾਰਾ ਹੈਗਾ ਜਿੱਥੇ ਸਾਰੇ ਰੇਡੀਓ ਸਟੇਸ਼ਨ ਹੈ, ਬਲਕਿ ਉਹ ਸਾਰਾ ਘੁੰਮ ਕੇ ਫੇਰ ਤੁਸੀਂ ਕਿਹਾ ਕਿ ਮੈਂ ਕੁਰੂਕਸ਼ੇਤਰ।
2: ਹਾਂ, ਉਹ ਨੌਕਰੀ ਕਰਕੇ ਪੰਜਾਬ ਤੋਂ ਬਾਹਰ ਗਿਆ ਮੈਂ, ਬਾਕੀ ਅਪ ਡਾਊਨ ਮੈਂ ਪੰਜਾਬ ਚ ਹੀ ਕਰਦਾ ਰਿਹਾ। ਰਾਜਪੁਰੇ ਰਿਹਾਇਸ਼ ਰੱਖੀ ਹੈ, ਜ਼ਿਆਦਾ ਇੱਥੇ ਹੀ ਆਪਣਾ 30 ਸਾਲ 25-30 ਸਾਲ ਮੈਂ ਅਪ ਡਾਊਨ ਕਰਦਾ ਰਿਹਾ ਸ਼ਾਹਬਾਦ ਮਾਰਕੰਡਾ ਤੱਕ।
1: ਇਹ ਤਾਂ ਜਵਾਨੀ ਦਾ ਸਮੇਂ ਹੋਇਆ, ਤੇ ਜਿਹੜਾ ਬਚਪਨ ਦਾ ਸਮੇਂ ਹੈ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਬੇਸਿਕਲੀ ਬਠਿੰਡੇ ਦੇ ਕੋਲ ਹੋ, ਪੜ੍ਹਾਈ ਹੈ ਤੁਹਾਡੀ, ਤੇ ਤੁਹਾਨੂੰ ਆਪਣਾ ਬਚਪਨ ਵੀ ਯਾਦ ਹੋਣਾ, ਬਠਿੰਡੇ ਇੱਕ ਅਲੱਗ ਜਿਹਾ ਹੀ ਕਲਚਰ ਹੈ।
2: ਹਾਂ ਹਾਂ ਬਿਲਕੁਲ ਜੀ, ਮੈਂ ਜ਼ਿਆਦਾਤਰ ਖੇਤੀਬਾੜੀ ਨਾਲ ਹੀ ਸੰਬੰਧਿਤ ਰਿਹਾ ਜੀ, ਤੇ ਖੇਤੀ ਦਾ ਕੰਮ ਵੀ ਬਹੁਤ ਜ਼ੋਰ ਦਾ ਵੀ ਕੀਤਾ, ਬਾਕੀ ਵੈਸੇ ਵੀ ਕੀਤਾ। ਮੈਂ ਆਮ ਤੌਰ ਤੇ ਪਿੰਡ ਆਉਣ ਨੂੰ ਪ੍ਰੈਫਰ ਕਰਦਾ ਸੀ, ਮੈਂ BA ਤੱਕ ਪਿੰਡ ਹੀ ਆਉਂਦਾ ਰਿਹਾ ਹਰ ਰੋਜ਼, ਤੇ ਟ੍ਰੇਨ ਤੇ ਜਾਂਦਾ ਸੀ ਮੈਂ ਰਾਮਪੁਰਾ ਫੂਲ ਤੋਂ, 6 ਕਿਲੋਮੀਟਰ ਕੱਚਾ ਰਸਤਾ ਪਿੰਡ ਤੱਕ ਦਾ ਹੁੰਦਾ ਸੀ, 2 ਕਿਲੋਮੀਟਰ ਸਾਈਕਲ ਫੜ ਕੇ ਤੋਰਨਾ ਪੈਂਦਾ ਸੀ ਕਿਉਂਕਿ ਟਿੱਬਾ ਹੁੰਦਾ ਸੀ ਰਸਤੇ ਦੇ ਵਿੱਚ, ਤੇ ਉਹ ਤੋਂ ਬਾਅਦ ਫੇਰ BA ਤੋਂ ਬਾਅਦ, ਕਿਉਂਕਿ ਮੇਰੇ ਕੋਲ BA ਚ ਪੰਜਾਬੀ ਆਪਸ਼ਨਲ ਸੀ, ਇਸ ਕਰਕੇ MA ਪੰਜਾਬੀ ਚ ਐਡਮਿਸ਼ਨ ਨਹੀਂ ਸੀ ਦਿੰਦੇ ਉਹ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾਂ ਤਾਂ BA ਲੈਵਲ ਦੀ ਪੰਜਾਬੀ ਕਰੋ ਤੇ ਜਾਂ ਗਿਆਨੀ ਪਾਸ ਕਰੋ। ਫਿਰ ਮੈਂ ਗਿਆਨੀ ਦਾ ਕੋਰਸ ਕੀਤਾ, ਤੇ ਗਿਆਨੀ ਦਾ ਕੋਰਸ ਕਰਕੇ ਫਿਰ ਮੈਨੂੰ MA ਚ ਐਡਮਿਸ਼ਨ ਮਿਲ ਗਈ। ਸੋ ਇਹੋ ਜੇ ਝਾਂਜਟ ਹੀ ਕਹਿ ਲਓ ਤੁਸੀਂ, ਉਹ ਕਾਫੀ ਪੈਂਦੇ ਰਹੇ ਮੈਨੂੰ। ਮੁੜ ਕੇ ਜਦੋਂ ਮੈਂ ਪ੍ਰੋਫੈਸਰ ਲੱਗਿਆ ਤਾਂ ਉਦੋਂ ਹਿੰਦੀ ਤੇ ਪੰਜਾਬੀ ਦੇ ਲੈਕਚਰਰਸ ਬਾਰੇ ਪੰਜਾਬ ਯੂਨੀਵਰਸਿਟੀ ਨੇ ਵੀ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਇੱਕ ਸ਼ਰਤ ਲਾ ਦਿੱਤੀ ਕਿ ਜਾਂ ਤੁਸੀਂ BA ਲੈਵਲ ਦੀ ਸੰਸਕ੍ਰਿਤ ਪਾਸ ਕਰੋ ਜਾਂ ਫਾਰਸੀ ਪਾਸ ਕਰੋ। ਹੁਣ ਸਾਡਾ ਵਾਸਤਾ ਨਾ ਫਾਰਸੀ ਨਾਲ ਸੀ ਨਾ ਸੰਸਕ੍ਰਿਤ ਦੇ ਨਾਲ, ਬੜੀ ਮੁਸ਼ਕਲ ਬਣੀ ਵੀ ਇਹ ਕਿਵੇਂ ਪਾਸ ਕਰੂੰਗਾ ਮੈਂ। ਸੋ ਪ੍ਰੋਫੈਸਰ ਲੋਕ ਤਾਂ ਆਮ ਤੌਰ ਤੇ ਨਕਲਾਂ ਨੁਕਲਾਂ ਮਾਰ ਕੇ ਇਮਤਿਹਾਨ ਉਹਨਾਂ ਨੇ ਦੇ ਦਿੱਤਾ, ਤੇ ਮੇਰੇ ਖੂਨ ਚ ਨਕਲ ਹੈ ਨਹੀਂ। ਮੈਂ 2-3 ਸਾਲ ਟਾਲਦਾ ਵੀ ਰਿਹਾ, ਪ੍ਰਿੰਸੀਪਲ ਕਹਿੰਦਾ ਵੀ ਹੁਣ ਲਾਸਟ ਚਾਂਸ ਹੈ, ਤੇ ਹੁਣ ਤੁਸੀਂ ਕਰ ਲਓ ਇਹ। ਫਿਰ ਮੈਨੂੰ ਯਾਦ ਆਇਆ ਕਿ ਬਚਪਨ ਦੇ ਵਿੱਚ ਰੱਟੇ ਮਾਰ

0: ਕਰਦੇ ਹੁੰਦੇ ਸੀ। ਇੱਥੇ ਵੀ ਰੱਟਾ ਮਾਰ ਕੇ ਦੇਖੋ, ਆਪਣਾ ਗੀਤਾ ਦੇ ਅਧਿਆਏ ਲੱਗੇ ਸੀ ਦੋ ਤਿੰਨ, ਤੇ ਮੈਨੂੰ ਇੱਕ ਤਰੀਕਾ ਸੁੱਝ ਗਿਆ। ਸ਼ਲੋਕ ਦਾ ਮੈਨੂੰ ਕੋਈ ਪਤਾ ਨਹੀਂ, ਅਰਥ ਕੋਈ ਪਤਾ ਨਹੀਂ, ਪਰ ਮੈਂ ਉਹਦੇ ਚ ਨਿਸ਼ਾਨੀ ਰੱਖ ਲਈ ਕਿ ਜਿੱਥੇ ਆਹ ਤਿੰਨ ਮੋਟੇ ਮੋਟੇ ਸ਼ਬਦ ਆ ਗਏ ਨਾ, ਉਹਦਾ ਸਾਰੇ ਦਾ ਅਰਥ ਇਹ ਹੋਊਗਾ। ਇਹ ਇਸ ਤਰ੍ਹਾਂ ਦੇ ਰੱਟੇ ਲਾ ਲਏ ਮੈਂ, ਤੇ ਇਸੇ ਤਰ੍ਹਾਂ ਕਾਲੀਦਾਸ ਦਾ ਨਾਟਕ ਸੀ, ਉਹਦੇ ਚ ਵੀ ਇਸੇ ਤਰ੍ਹਾਂ ਹੀ। ਵਿਆਕਰਨ ਦੇ ਵਿੱਚ ਮੇਰਾ ਇੰਟਰਸਟ ਸੀ ਸੰਸਕ੍ਰਿਤ ਦੇ ਵਿੱਚ, ਤੇ ਫਿਰ ਮੈਂ ਚੰਗੇ ਨੰਬਰ ਲੈ ਕੇ ਉਹਦੇ ਚ ਪਾਸ ਹੋ ਗਿਆ।
1: ਤਾਂ ਫਿਰ ਤੁਸੀਂ ਸੰਸਕ੍ਰਿਤ ਦੇ ਵਿਦਵਾਨ ਵੀ ਬਣ ਗਏ?
0: ਨਾ ਜੀ, ਵਿਦਵਾਨ ਕਿੱਥੇ, ਨਾ ਮੈਨੂੰ ਲਿਖਣੀ ਆਉਂਦੀ ਹੈ, ਨਾ ਇਹ ਸਮਝ ਆਉਂਦੀ ਹੈ, ਨਾ ਪੜ੍ਹਨੀ ਆਉਂਦੀ ਹੈ, ਰੱਟੇ ਨਾਲ ਹੀ ਆਪਣਾ ਪਾਸ ਕਰਨੀ ਪਈ। ਹਾਂ, ਇੰਨਾ ਕਹਿ ਕੇ ਕੁਛ ਸ਼ਬਦਾਵਲੀ ਜਿਹੜੀ ਸੰਸਕ੍ਰਿਤ ਦੀ ਹੈ, ਇਸ ਬਹਾਨੇ ਉਹਦੇ ਨੇੜੇ ਮੈਂ ਜ਼ਰੂਰ ਹੋ ਗਿਆ, ਮੈਨੂੰ ਇੰਟਰਸਟ ਹੋ ਗਿਆ। ਕਿਉਂਕਿ ਇਹ ਹੁੰਦਾ ਸੀ ਨਾ ਕਿ ਕਿਹੜਾ ਸ਼ਬਦ ਕਿੱਥੋਂ ਚੱਲਿਆ, ਤੇ ਆਮ ਤੌਰ ਤੇ ਸਾਡਾ ਸੰਸਕ੍ਰਿਤ ਦੇ ਵਿੱਚ ਜੜਾਂ ਲੱਭਦੀਆਂ ਸੀ, ਉਥੋਂ ਕਿਵੇਂ ਕਿਵੇਂ ਉਹ ਉਸਦੀ ਤਬਦੀਲੀ ਆਉਂਦੀ ਗਈ, ਤੇ ਹੁਣ ਵਰਤਮਾਨ ਰੂਪ ਉਹਨੇ ਕਿਵੇਂ ਧਾਰਿਆ।
1: ਇਹ ਜਿਹੜੀਆਂ ਤੁਹਾਡੀਆਂ ਸਾਰੀਆਂ ਉਪਲਬਧੀਆਂ, ਇਸ ਤੋਂ ਬਾਅਦ ਤੁਹਾਡੀ ਅਗਲੀ ਉਪਲਬਧੀ ਹਰਜਿੰਦਰ ਮੈਡਮ?
0: ਹਾਂਜੀ, ਹਾਂ ਬਿਲਕੁਲ।
1: ਤੇ ਮੈਡਮ, ਤੁਸੀਂ ਇਹਨਾਂ ਨਾਲ ਹੀ ਸੀ ਜਦੋਂ ਇਹਨਾਂ ਨੇ ਸੰਸਕ੍ਰਿਤ ਦੇ ਵਿੱਚ ਘੋਲ ਕਰਨੀ ਸ਼ੁਰੂ ਕੀਤੀ ਕਿ ਉਸ ਤੋਂ ਬਾਅਦ ਜੁੜੇ ਹੋ?
2: ਮੈਂ ਜਦੋਂ ਸੰਭਲ ਉੱਥੇ ਜਦੋਂ ਲੱਗੇ ਨੇ ਆਪਣਾ ਸ਼ਾਹਬਾਦ, ਪਰਮਾਨੈਂਟ ਵੀ ਮੇਰੇ ਆਉਣ ਤੋਂ ਬਾਅਦ ਹੋਏ ਨੇ ਇਹ। ਤੁਹਾਨੂੰ ਹੈਰਾਨਗੀ ਹੋਗੀ ਕਿ ਜਿਹੜਾ ਮੇਰਾ ਪਿੰਡ ਹੈ ਉਹ ਇਹਨਾਂ ਪਿੰਡ ਤੋਂ 12 ਕਿਲੋਮੀਟਰ ਹੈ। ਸਾਡਾ ਇੱਕ ਸ਼ਹਿਰ ਹੈ ਰਾਮਪੁਰਾਪੁਰ, ਉਹ ਸਾਨੂੰ ਸਾਂਝਾ ਪੈਂਦਾ ਤਾ ਉਹਨਾਂ ਨੂੰ। ਤੇ ਮੇਰੇ ਮਾਮਾ ਜੀ ਉੱਥੇ ਇਹਨਾਂ ਦੇ ਪਿੰਡ, ਉਹਨਾਂ ਦਾ ਕੰਮ ਚੱਲਦਾ ਸੀ, ਭੱਠੇ ਸੀ ਉਹਨਾਂ ਦੇ, ਤੇ ਇਸ ਕਰਕੇ ਸਾਡਾ ਰਿਸ਼ਤਾ ਹੋਇਆ, ਫਿਰ ਅਸੀਂ ਦੂਜੇ ਨੂੰ ਮਿਲੇ। ਬਸ ਇਸ ਤਰ੍ਹਾਂ ਮੈਂ ਉਹਦੇ ਚ ਇਹਨਾਂ ਦੀ ਜਿਹੜੀ ਸੰਸਕ੍ਰਿਤ ਦੀ ਗੱਲ ਸੁਣਾਈ ਇਹਨਾਂ ਨੇ, ਮੈਂ ਉਹਦੇ ਚ ਤੁਹਾਨੂੰ ਇੱਕ ਇੰਟਰਸਟਿੰਗ ਕਿੱਸਾ ਸੁਣਾਉਣੀ ਹੈ ਕਿ ਜਦੋਂ ਇਹਨਾਂ ਦਾ ਰਿਜ਼ਲਟ ਆਇਆ, ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਲੈ ਵੀ ਹਰਜੀਤ ਤੁਹਾਡਾ ਰਿਜ਼ਲਟ ਆ ਗਿਆ ਤੇ ਹੁਣ ਤੁਸੀਂ ਪਾਰਟੀ ਦਿਓ। ਇਹ ਕਹਿੰਦੇ ਹਾਂਜੀ ਪਾਰਟੀ ਲਓ। ਸੁਭਾਅ ਦੀ ਗੱਲ ਦੱਸਦੀ ਹੈਗੀ ਕਿ ਸਾਰਿਆਂ ਨੂੰ ਪਾਰਟੀ ਦੇਤੀ, ਪਾਰਟੀ ਪੁਰਟੀ ਜਦੋਂ ਖਾਟੇ, ਕਹਿੰਦੇ ਪ੍ਰਿੰਸੀਪਲ ਸਾਹਿਬ ਮੈਂ ਤੇ ਫੇਲ ਹੋ ਗਿਆ। ਉਹ ਕਹਿੰਦੇ ਫਿਰ ਤੂੰ ਪਾਰਟੀ ਕਿਉਂ ਦਿੱਤੀ? ਕਹਿੰਦੇ ਮੈਂ ਕਿਹਾ ਤੁਸੀਂ ਜਿੰਨੇ ਚਾਅ ਨਾਲ ਮੰਗੇ, ਤੁਹਾਡਾ ਚਾਅ ਕਾਹਨੂੰ ਖਰਾਬ ਕਰਨਾ। ਫਿਰ ਥੋੜੀ ਦੇਰ ਬਾਅਦ ਕਿਸੇ ਪ੍ਰੋਫੈਸਰ ਦਾ ਫੋਨ ਆਇਆ ਇਹਨਾਂ ਨੂੰ ਕਿ ਯਾਰ ਤੇਰਾ ਮੈਂ ਰਿਜ਼ਲਟ ਦੇਖਿਆ, ਉੱਥੇ RL ਲਿਖਿਆ ਹੋਇਆ
0: ਗਜ਼ਟ ਦੇ,
2: ਹਾਂ ਤੇ ਪਤਾ ਕਰਕੇ ਆ ਰਿਹਾ ਉੱਥੇ ਵੀ RL ਕਿਉਂ ਹੈ। ਇਹ ਕਹਿੰਦੇ ਨਹੀਂ ਮੇਰਾ ਰਿਜ਼ਲਟ, ਉਹ ਕਹਿੰਦੇ RL ਹੈ ਨਾ, ਫਿਰ ਅਖਬਾਰ ਥੋੜੀ ਆਉਣਾ ਸੀ, ਗਜ਼ਟ ਚ RL ਲਿਖਿਆ ਹੋਇਆ। ਤੇ ਦੇਖ ਕੇ ਇਹ ਜਦੋਂ ਗਏ ਉੱਥੇ ਤੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਸੀ ਨਾ ਤੁਹਾਡਾ ਆਪਣਾ ਮਾਈਗ੍ਰੇਸ਼ਨ ਸਰਟੀਫਿਕੇਟ, ਉਹ ਨੀ ਤੁਸੀਂ ਲਾਇਆ, ਇਸ ਕਰਕੇ ਤੁਹਾਡਾ ਸੀ ਰਿਜ਼ਲਟ ਰੋਕ ਲਿਆ। ਇਹ ਕਹਿੰਦੇ ਨਹੀਂ ਮੈਨੂੰ ਯਾਦ ਹੈ ਮੈਂ ਲਾਇਆ, ਉਹ ਕਹਿੰਦੇ ਨਹੀਂ ਲਾਇਆ। ਇਹ ਕਹਿੰਦੇ ਤੁਸੀਂ ਫਾਈਲ ਕੱਢ ਲਓ, ਮੈਂ ਲਾਇਆ। ਜਦੋਂ ਉਹਨੇ ਫਾਈਲ ਕੱਢੀ ਉਹ ਸਭ ਤੋਂ ਉੱਪਰ ਪਿਆ, ਉਹ ਕਹਿੰਦੇ ਲਓ ਜੀ ਤੁਹਾਡੇ ਤਾਂ 70% ਤੋਂ 3 ਨੰਬਰ ਆਏ ਨੇਗੇ।
1: ਫਿਰ ਹਾਂ ਬੱਲੇ ਬੱਲੇ ਕਰਾਉਂਦੇ 70% ਲੈ ਕੇ,
2: ਤੇ ਤੁਸੀਂ ਦੇਖੋ ਮੈਂ ਲੱਗਦਾ ਵੀ ਇਹ ਸ਼ਾਇਦ ਜਿਹੜੀ ਪਾਰਟੀ ਦਿੱਤੀ ਉਹਦਾ ਸ਼ਾਇਦ ਪਰਮਾਤਮਾ ਨੇ ਅਸਰ ਕਬੂਲਿਆ ਤੇ ਪਰਮਾਤਮਾ ਨੇ ਇਹਨਾਂ ਨੂੰ ਉਹ ਦਿੱਤੀ।
1: ਵੈਸੇ ਬਹੁਤ ਵਾਰੀ ਹੁੰਦਾ ਕਿ ਜਦੋਂ ਤੁਹਾਡਾ ਮਾਈਗ੍ਰੇਸ਼ਨ ਸਰਟੀਫਿਕੇਟ ਨਾ ਲੱਗਿਆ ਹੋਵੇ ਤਾਂ RL ਕਰ ਦਿੰਦੇ ਆ। ਮੈਂ ਵੀ 12ਵੀਂ ਤੱਕ ਪੰਜਾਬ ਯੂਨੀਵਰਸਿਟੀ ਪੜ੍ਹੀ ਤੇ ਜਦੋਂ ਪੰਜਾਬੀ ਯੂਨੀਵਰਸਿਟੀ ਜੁਆਇਨ ਕੀਤੀ BSc ਦੇ ਵਿੱਚ ਤਾਂ ਮੇਰਾ ਵੀ ਸੈਕਿੰਡ ਈਅਰ ਦਾ ਰਿਜ਼ਲਟ ਜਿਹੜਾ RL, ਤੇ ਆਪਾਂ ਵੀ ਪੂਰਾ ਰੋਣ ਦੁਹਾਈ ਮਚਾਈ, ਐਸੇ ਕੈਸੇ ਹੋ ਗਿਆ, ਮੈਂ ਤਾਂ ਪੜ੍ਹਦੀ ਹਾਂ, ਮੇਰਾ ਕਿਵੇਂ, ਮੈਂ ਫੇਲ ਹੋ ਗਈ, ਮੇਰੇ ਨਾਲ ਦੀਆਂ ਜਿਨ੍ਹਾਂ ਨੂੰ ਮੈਂ ਪੜ੍ਹਾ ਰਹੀ ਸੀ ਉਹ ਤਾਂ ਸਾਰੀਆਂ ਪਾਸ ਹੈ। ਪਰ ਇਹ ਸਿਰਫ ਇਸੇ ਕਰਕੇ ਹੁੰਦਾ ਜਦੋਂ ਮਾਈਗ੍ਰੇਸ਼ਨ ਦੀਆਂ ਇਸ਼ੂਜ਼ ਹੁੰਦੇ ਆ। ਹੁਣ ਤਾਂ ਮੇਰੇ ਖਿਆਲ ਚ ਇੱਦਾਂ ਦੀਆਂ ਗੱਲਾਂ ਰਹੀਆਂ ਵੀ ਨਹੀਂ ਹੋਣੀਆਂ ਕਿਉਂਕਿ ਬਹੁਤ ਜ਼ਿਆਦਾ ਡਿਜੀਟਲਾਈਜ਼ ਹੋ ਗਿਆ, ਪਰ ਫੇਰ ਵੀ ਅੱਛਾ ਲੱਗਿਆ ਕਿ ਆਪਾਂ ਦੋਨਾਂ ਦੀ RL ਆਈ ਹੋਈ ਹੈ।
2: ਪਰ ਨਹੀਂ, ਮੈਂ ਸੁਭਾਅ ਦੀ ਗੱਲ ਦੱਸੀ ਕਿ ਇਹ ਨਹੀਂ ਦੱਸਿਆ ਕਿ ਮੇਰੀ RL ਜਿਵੇਂ ਰਹੀ ਆ, ਉਹ ਕਹਿੰਦੇ ਪਾਰਟੀ ਦੇ ਕਹਿੰਦੇ ਲੈ ਲਓ।
1: ਹਾਂ ਨਹੀਂ, ਅੱਛੀ ਗੱਲ ਹੈ, ਪਾਰਟੀ ਤੁਸੀਂ ਲੈ ਲਓ,
0: ਮੈਂ ਖੁਸ਼ੀ ਕਿਉਂ ਖਰਾਬ ਕਰਨੀ।
1: ਨਹੀਂ ਨਹੀਂ, ਬੜੀ ਅੱਛੀ ਗੱਲ ਹੈ, ਪਰ ਇਸ ਤੋਂ ਇਹ ਵੀ ਪਤਾ ਚੱਲਦਾ ਕਿ ਬੰਦਾ ਬੜਾ ਜ਼ਿੰਦਾ ਦਿਲ ਇਨਸਾਨ।
0: ਜਦੋਂ ਮੈਂ ਪਾਰਟੀ ਦਿੱਤੀ ਹੈ ਨਾ, ਉਦੋਂ ਮੈਂ ਆਪਣੇ ਵੱਲੋਂ ਫੇਲ ਹੀ ਚੱਲ ਰਿਹਾ ਸੀ ਕਿ ਮੈਂ ਫੇਲ ਨਹੀਂ ਹਾਂ, ਇਹ ਤਾਂ ਬਾਅਦ ਚ ਪਤਾ ਲੱਗਿਆ ਨਾ, ਉਹਨੇ ਗਜ਼ਟ ਦੇਖਿਆ ਤੇ ਫੇਰ ਉਹ ਤੋਂ ਪਤਾ ਲੱਗਿਆ ਉਹਨੂੰ।
1: ਪਰ ਜਿਹੜੇ ਤੁਹਾਡੇ ਬਹੁਤ ਸਾਰੇ ਸਟੂਡੈਂਟਸ ਏਦਾਂ ਦੇ ਹੋਣਗੇ ਜਿਹੜੇ ਇਸੇ ਜਿਹੀ ਹਾਲਤ ਚ ਹੋਣਗੇ ਕਿ ਫੇਲ ਵੀ ਹੁੰਦੇ ਹੋਣ, ਤਾਂ ਕਹਿੰਦੇ ਕਿ ਬਹੁਤੀ ਵਾਰੀ ਜਿਹੜੇ ਸਟੂਡੈਂਟਸ ਹੁੰਦੇ ਆ, ਵਿਦਿਆਰਥੀ ਜਿਹੜੇ ਹੁੰਦੇ ਨੇ, ਉਹਨਾਂ ਦਾ ਕੰਮ ਇਹੀ ਹੁੰਦਾ ਕਿ ਪੇਪਰ ਦੇਣ ਤੋਂ ਬਾਅਦ ਸਿੱਧਾ ਲੱਭਣ ਚੱਲ ਜਾਂਦੇ ਕਿ ਪੇਪਰ ਗਿਆ ਕਿਸ ਕੋਲ, ਤੇ ਆਪ ਉੱਥੇ ਜਾ ਕੇ ਪਾਸ ਹੋ ਜਾਣਾ।
0: ਨਾ ਜੀ, ਉਹ ਜਿਹੜਾ ਸਾਡਾ ਸਮਾਂ ਸੀ ਨਾ, ਉਦੋਂ ਤਾਂ ਜੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਇਧਰ ਉਧਰ ਵੀ ਦੇਖ ਲੈਂਦੇ ਸੀ ਤਾਂ ਇੱਕਦਮ ਝਿੜਕ ਪੈਂਦੀ ਸੀ, ਇੰਨਾ ਵੀ ਨਹੀਂ ਸੀ ਕੋਈ ਕਰ ਸਕਦਾ, ਨਕਲ ਤਾਂ ਸੋਚਣ ਦੀ ਗੱਲ ਹੀ ਨਹੀਂ ਹੈ।
2: ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਕਿ ਮੈਨੂੰ ਸੁਪਰਵਾਈਜ਼ਰ ਨੇ ਜਾਂ ਕਿਸੇ ਨੇ ਟੁੱਕੇ।
0: ਤੇ ਜਦੋਂ ਮੈਂ ਸੰਸਕ੍ਰਿਤ ਦਾ ਇਗਜ਼ਾਮ ਦਿੱਤਾ, ਉਹ ਸਾਰੀ ਲਾਈਨ ਹਿੰਦੀ ਪੰਜਾਬੀ ਦੇ ਪ੍ਰੋਫੈਸਰਾਂ ਦੀ ਸੀ ਕਲੀਅਰ ਕਰਨ ਵਾਸਤੇ, ਤੇ ਜਿੱਥੋਂ ਪਰਚੀਆਂ ਆ ਰਹੀਆਂ ਸੀ ਉਹ ਖਿੜਕੀ ਮੇਰੇ ਕੋਲ ਸੀ, ਤੇ ਮੈਨੂੰ ਇਹੀ ਡਰ ਲੱਗੀ ਜਾਏ, ਮੈਂ ਕਿਹਾ ਇਹਨਾਂ ਚੋਂ ਕੋਈ ਪਰਚੀ ਮੇਰੇ ਨਾਮ ਨਾ ਲੱਗ ਜਾਏ, ਤੇ ਮੈਂ ਨਕਲ ਮਾਰਨੀ ਨਹੀਂ ਹੈ।
1: ਤੇ ਮੈਡਮ ਹਰਜਿੰਦਰ, ਤੁਸੀਂ ਕਿਹਾ ਜਿਵੇਂ ਕਿ ਤੁਸੀਂ ਨਾਲ ਦੇ ਪਿੰਡ ਦੇ ਹੋ, 10-12 ਕਿਲੋਮੀਟਰ ਦਾ ਫਰਕ ਹੈ, ਰਾਮਪੁਰਾ ਫੂਲ ਦਾ ਤੁਸੀਂ ਦੋਨੋਂ ਵੱਜਦੇ ਹੋ, ਪਰ ਇਹ ਦੱਸੋ ਕਿ ਤੁਸੀਂ

0: ਸਾਰੀਆਂ ਚੀਜ਼ਾਂ ਪੜ੍ਹੀਆਂ ਹੋਈਆਂ ਕਿ ਤੁਸੀਂ ਪੰਜਾਬੀ ਵੱਲ ਹੀ ਝੁਕਾਵ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਤੁਸੀਂ ਸਾਡੇ ਸਟੂਡੀਓਜ਼ 'ਚ ਆਉਂਦੇ ਹੋ ਅਕਸਰ, ਤੇ ਅਸੀਂ ਤਾਂ ਤੁਹਾਨੂੰ ਦੋਨਾਂ ਨੂੰ ਪੋਇਟਰੀ ਦੇ ਤੌਰ ਤੇ ਜਾਣਦੇ ਹਾਂ ਕਿ ਕਵਿਤਾਵਾਂ ਲਿਖਦੇ ਨੇ, ਪਰ ਥੋੜਾ ਜਿਹਾ ਆਪਣੇ ਬਾਰੇ ਦੱਸੋ, ਕਿੱਥੋਂ ਆਏ?
1: ਜਿਹੜੀ ਮੇਰੀ ਮਦਰ ਨੇ ਨਾ, ਮੇਰੇ ਫਾਦਰ ਡਾਕਟਰ ਸੀ, ਮੇਰੀ ਮਦਰ ਟੀਚਰ ਸੀ, ਤੇ ਪਹਿਲਾਂ ਤਾਂ ਜਿਹੜੀ ਮੇਰੀ ਐਜੂਕੇਸ਼ਨ ਹੋਈ 7ਵੀਂ ਤੱਕ ਮੇਰੇ ਮਦਰ ਕੋਲ ਹੀ ਹੋਈ, ਜੇ ਪਹਿਲਾਂ ਬਾਂਬੇ ਸੀ ਫਿਰ ਉਹ ਗਿੱਦੜ ਵੇ ਪੜ੍ਹਾਉਂਦੇ ਰਹੇ, ਤੇ ਉਸ ਤੋਂ ਬਾਅਦ ਫਿਰ ਮੈਂ ਪਿੰਡ ਆ ਗਈ, ਜੇ ਸਾਡੇ ਬੋਇਜ਼ ਕਾਲਜ ਹੈ, ਸਕੂਲ ਹੈ, ਉਹਦੇ ਵਿੱਚ ਆਈ। ਮੇਰੇ ਦੋਨੋਂ ਬ੍ਰਦਰ, ਮੈਂ ਤੇ ਅਸੀਂ, ਮੇਰੇ ਫਾਦਰ, ਅਸੀਂ ਚਾਰੋਂ ਰਹਿੰਦੇ ਸੀ, ਇਸ ਕਰਕੇ ਮੇਰੀਆਂ ਬਹੁਤ ਆਦਤਾਂ ਵੀ ਉਹ ਕੁੜੀਆਂ ਵਾਲੀਆਂ ਛੂਈ ਮੂਈ ਵਾਲੀਆਂ ਹੈ ਨਹੀਂ ਗਈਆਂ। ਉਸ ਤੋਂ ਬਾਅਦ ਫਿਰ ਮੈਂ ਇੱਥੇ ਕਸੂਰਬਾ ਰੂਰਲ ਇੰਸਟੀਚਿਊਟ ਹੈ ਆਪਣਾ, ਇਹਦਾ ਸੈਂਟਰ ਗੌਰਮੈਂਟ ਦਾ, ਰੂਰਲ ਮਿਨਿਸਟਰੀ ਆਫ ਹਾਇਰ ਐਜੂਕੇਸ਼ਨ ਦਾ, ਫਿਰ ਮੈਂ ਉੱਥੋਂ ਬੀ ਐਸ ਸੀ ਹੋਮ ਸਾਇੰਸ ਕੀਤੀ, ਫਿਰ ਮੈਂ ਬੀ ਐਡ ਚੰਡੀਗੜ੍ਹ ਤੋਂ ਕੀਤੀ। ਫਿਰ ਮੈਂ ਬੱਸ 'ਚ ਆ ਰਹੀ ਸੀ ਤੇ ਕੋਈ ਗੱਲ ਹੋਈ, ਤੇ ਉੱਥੇ ਮੈਨੂੰ ਪਤਾ ਲੱਗਿਆ ਚੰਡੀਗੜ੍ਹ ਕਿ ਜਿਹਦੇ ਕੋਲ 10ਵੀਂ ਤੱਕ ਪੰਜਾਬੀ ਨਹੀਂ ਹੈ ਤੇ ਉਹ ਨਹੀਂ ਜਾ ਸਕਦਾ। ਪੰਜਾਬੀ 'ਚ ਉਦੋਂ 5 ਸਬਜੈਕਟ ਹੁੰਦੇ ਸੀ 10ਵੀਂ 'ਚ, ਤੇ ਉਦੋਂ ਮੇਰੀ ਇੱਕ ਫਰੈਂਡ ਸੀ, ਉਹ ਕਹਿੰਦੀ, ਮੈਂ ਉਹਨੂੰ ਕਿਹਾ ਮੇਰੇ ਫਾਦਰ ਕਹਿੰਦਾ ਸਾਇੰਸ ਲਓ, ਉਹ ਕਹਿੰਦੀ ਵੀ ਮੇਰੇ ਬਾਜੀ ਕਹਿੰਦੇ ਕਿ ਤੂੰ ਹਿੰਦੀ ਜ਼ਰੂਰ ਲੈ, ਕਹਿੰਦੀ ਫਿਰ ਹੁਣ ਕਿਵੇਂ ਕਰੀਏ? ਮੈਂ ਕਿਹਾ ਚੱਲ ਮੈਂ ਤੇਰੇ ਲਈ ਹਿੰਦੀ ਲੈ, ਤੂੰ ਮੇਰੇ ਲਈ ਸਾਇੰਸ ਲੈ ਲੈ। ਤੇ ਮੈਂ ਇਸ ਤਰ੍ਹਾਂ ਕਰਕੇ ਮੈਂ 10ਵੀਂ ਜਿਹੜੀ ਆਦੀ ਹਿੰਦੀ ਨਾਲ ਕੀਤੀ, ਤੇ ਬੀ ਐਚ ਈ ਸਾਨੂੰ ਇੰਟਰਨਲ ਲੈਂਗੁਏਜ ਸੀ, ਉਹ ਸੈਂਟਰ ਗਵਰਨਮੈਂਟ ਦੇ ਆ, ਹਿੰਦੀ ਪੰਜਾਬੀ ਦੋਨੇ ਸੀਗੀਆਂ।
0: ਚੰਡੀਗੜ੍ਹ ਪੜ੍ਹਦੇ ਹੋ ਤਾਂ ਹਿੰਦੀ
1: ਪੜ੍ਹਦੇ ਹੋ? ਨਹੀਂ, ਇੱਥੇ ਕਸੂਰਬਾ ਰੂਰਲ ਇੰਸਟੀਚਿਊਟ ਰਾਜਪੁਰੀ ਸੀ, ਸਾਰੇ ਇੰਡੀਆ ਵਿੱਚ ਸਾਰੇ ਉਹ 13 ਇੰਸਟੀਚਿਊਟ ਸੀ, ਤੇ ਉਹਦੇ ਚ ਇਹੋ ਜਿਹੇ ਸਬਜੈਕਟ ਹੁੰਦੇ ਸੀ ਕਿ ਉੱਥੋਂ ਦਾ ਪੜ੍ਹਿਆ ਅਨਇੰਪਲਾਇਡ ਕੋਈ ਨਹੀਂ ਸੀ ਰਹਿੰਦਾ। ਇੱਕ ਵੀ ਥੋੜ੍ਹਾ ਜਿਹਾ, ਕਿਉਂਕਿ ਘਰੋਂ ਚੰਗੇ ਹੋਣ ਕਰਕੇ ਥੋੜੀ ਸ਼ਰਕਤ ਵੀ ਸੀ, ਕਿਉਂਕਿ ਉੱਥੇ ਇੰਡਸਟਰੀ ਦਾ ਕੰਮ ਕਰਨਾ ਪੈਂਦਾ ਸੀ ਰੂਰਲ ਇੰਸਟੀਚਿਊਟ 'ਚ, ਕਿ ਬੇਸ਼ੱਕ ਤੁਸੀਂ ਸੋਪ ਬਣਾਓ, ਤੁਸੀਂ ਕੱਪੜੇ ਸਿਉਣੇ ਸਿੱਖੋ, ਤੁਸੀਂ ਉੱਧਰ ਫੈਕਟਰੀ ਜਾ ਕੇ ਕਬਜ਼ੇ ਬਣਾਉਣ ਦਾ ਕੰਮ ਸਿੱਖੋ, ਆਪਣਾ ਆਹ ਜਿਹੜੀ ਹੁੰਦੀ ਆ ਬਰਤਨ ਬਣਾਉਣੇ ਗਏ ਪੋਟਰੀ, ਇਹ ਵਾਲਾ ਸਿੱਖੋ। ਉਹਦੇ ਵਿੱਚ ਮੈਂ ਇੱਕ ਟੀ ਸੈੱਟ ਬਣਾਇਆ ਸੀ, ਅਤੇ ਉਸ ਤੋਂ ਬਾਅਦ ਜਦੋਂ ਫਿਰ ਮੈਨੂੰ ਪਤਾ ਲੱਗਾ ਕਿ 10ਵੀਂ ਦੀ ਪੰਜਾਬੀ ਜ਼ਰੂਰੀ ਹੈ, ਅਤੇ ਫਿਰ ਮੈਂ ਪੁੱਛਿਆ ਬੱਸ 'ਚ ਆਉਂਦੇ ਕਿਸੇ ਨੂੰ ਕਿ ਮੇਰੇ ਕੋਲ ਤਾਂ ਹੈ ਨਹੀਂ, ਅਤੇ ਮੈਂ ਕਿਵੇਂ ਕਰਾਂ? ਉਹ ਕਹਿੰਦੇ ਵੀ ਜਿਨ੍ਹਾਂ ਦੀ ਬੀ ਐੱਸ ਸੀ ਹੈ ਸੈਕਿੰਡ ਕਲਾਸ ਹੈ ਬੀ ਏ, ਅਤੇ ਜਾਂ ਉਹਨਾਂ ਦੀ ਬੀ ਐੱਡ 'ਚ ਫਸਟ ਡਿਵੀਜ਼ਨ ਹੈ, ਉਹ ਡਾਇਰੈਕਟ ਕਰ ਸਕਦੇ ਨੇਗੇ ਆਪਣਾ ਪੰਜਾਬੀ, ਐੱਮ ਏ ਕਰ ਸਕਦੇ। ਅਤੇ ਮੈਂ ਉੱਥੇ ਉਤਰ ਗਈ, ਫਿਰ ਯੂਨੀਵਰਸਿਟੀ ਚਲੀ ਗਈ, ਅਤੇ ਉਹ ਮੈਂ ਉਹਨੂੰ ਕਿਹਾ ਚੱਲ ਮੈਂ ਇੱਥੇ ਜਾ ਕੇ ਪਤਾ ਕਰਕੇ ਪੜ੍ਹ ਦੂੰ। ਉਹ ਕਹਿੰਦੇ ਤੇਰੇ ਘਰਦੇ ਨੇ ਕੁਛ ਕਹਿਣਗੇ? ਮੈਂ ਕਹਿੰਦੀ ਉਹਨਾਂ ਨੇ ਕੀ ਕਹਿਣਾ? ਮੈਂ ਜਾ ਕੇ ਦੱਸ ਦੂੰਗੀ ਕਿ ਬਾਪੀ ਮੈਂ ਉੱਥੇ ਗਈ ਸੀ ਅਤੇ ਉੱਥੇ ਮੈਂ ਕਰੀ। ਮੈਂ ਕਿਹਾ ਸਗੋਂ ਬੜੇ ਖੁਸ਼ ਹੋਣਗੇ। ਅਤੇ ਉਹ ਉੱਥੇ ਫਿਰ ਜਾ ਕੇ ਮੈਨੂੰ ਰਜਿਸਟਰਾਂ ਨੂੰ ਪੁੱਛਿਆ, ਉਹਨੇ ਕਿਹਾ ਵੀ ਇਸ ਤਰ੍ਹਾਂ ਫਾਰਮ ਭਰ ਦਿਉ, ਮੈਂ ਉੱਥੇ ਹੀ ਫਾਰਮ ਭਰ ਕੇ ਉੱਥੇ ਪੈਸੇ ਜਮ੍ਹਾਂ ਕਰਾ ਕੇ ਅਤੇ ਮੈਂ ਘਰ ਚਲੀ। ਕਿ ਮੇਰੇ ਫਾਦਰ ਦੀ ਨੇ ਕੀ ਆਦਤ ਸੀ ਕਿ ਜੇ ਅਸੀਂ ਕਿਤੇ ਵੀ ਜਾਂਦੇ ਨਾ, ਤੇ ਉਹਨੇ ਸਾਨੂੰ ਕੁਛ ਪੈਸੇ ਫਾਲਤੂ ਦੇਣਗੇ, ਵੀ ਤੁਹਾਨੂੰ ਐਮਰਜੈਂਸੀ ਲੋੜ ਪਵੇ ਜ਼ਰੂਰ ਕਰ ਦਿੰਦੇ ਹਾਂ, ਪਰ ਜੇ ਨਾ ਲੋੜ ਪਵੇ ਤਾਂ ਲੈ ਕੇ ਆਉਣੇ ਘਰੇ। ਅਤੇ ਇੱਕੋ ਇਹ ਕਹਿੰਦੇ ਸੀ ਕਿ ਕੁੜੀਆਂ ਨੂੰ ਚਾਹੀਦਾ ਕਿ ਆਪਣੇ ਆਪ 'ਤੇ ਆਪ ਚੈੱਕ ਲਾਉਣ, ਕੁੜੀਆਂ ਚਾਹੇ ਮੁੰਡੇ ਮੇਰੇ ਬਰਸ ਹੋਏ, ਅਤੇ ਵੀ ਤੁਸੀਂ ਆਪ ਚੈੱਕ ਲਾਉਣਾ ਕਿੱਥੇ ਠੀਕ ਹੈ ਕਿੱਥੇ ਗਲਤ ਹੈ, ਨਾ ਸਮਝ ਆਵੇ ਤਾਂ ਪੁੱਛ ਲੈਣਾ, ਪਰ ਇਹ ਸੋਚ ਲਓ, ਧਿਆਨ ਰੱਖਣਾ ਕਿ ਜਿੱਦਾਂ ਮੈਂ ਤੁਹਾਡੇ 'ਤੇ ਚੈੱਕ ਲਾਊਂਗਾ ਨਾ, ਉਦੋਂ ਤੁਸੀਂ ਬਹੁਤ ਔਖੇ ਹੋਵੋਗੇ। ਅਤੇ ਇਸ ਕਰਕੇ ਇਹ ਸਾਨੂੰ ਥੋੜ੍ਹੀ ਜਿਹੀ ਇਹ ਡਰ ਵੀ ਸੀਗਾ। ਅਤੇ ਫਿਰ ਮੈਂ ਉੱਥੇ ਜਾ ਕੇ ਆਪਦਾ ਦਾਖਲਾ ਫਾਰਮ ਭਰਿਆ, ਫਿਰ ਉਹ ਸਾਰੇ ਕਹਿੰਦੇ ਟਿਊਸ਼ਨ ਰੱਖ ਲਾ, ਮੈਂ ਕਹਿੰਦੀ ਟਿਊਸ਼ਨ ਨਹੀਂ, ਮੈਂ ਮੈਂ ਮਿਹਨਤ ਕਰਾਂਗੀ। ਬਸ ਇਸ ਤਰ੍ਹਾਂ ਫਿਰ ਮੈਂ ਇੱਥੇ ਬਾਈ ਜੀ ਸਾਡੇ ਇੱਕ, ਅਤੇ ਉਹਨਾਂ ਮੈਨੂੰ ਦੱਸਿਆ ਵੀ ਤੂੰ ਆਹ ਕਿਤਾਬ ਪੜ੍ਹ ਲੈ, ਆਹ ਕਿਤਾਬ ਪੜ੍ਹ ਲੈ। ਅਤੇ ਕੁਛ ਮੈਂ ਇੱਕ ਕਿਲੋ ਦੇਣਦਾਰ ਉਹਨਾਂ ਦੀ ਲਾਹੌਰ ਬੁੱਕ ਸ਼ਾਪ ਵਾਲਿਆਂ ਦੀ ਲੁਧਿਆਣੇ, ਮੈਂ ਉਹਨਾਂ ਕੋਲ ਲੈਣ ਗਏ ਨਾ ਕਿਤਾਬਾਂ, ਉਹ ਕਹਿੰਦੇ ਇੰਨੀਆਂ ਕਿਉਂ ਖਰੀਦਣੀ, ਆਹ ਦੇਖ ਮੈਂ ਤੈਨੂੰ ਗਾਈਡ ਕਰਦਾ। ਉਹਨੂੰ ਕੁਛ ਮੈਨੂੰ ਸਿਲੈਕਟਰ ਜਿਵੇਂ ਹੈਗੇ ਕਿ ਆਉਂਦੇ ਹੁੰਦੇ ਸੀ ਨਾ ਆਪਣਾ ਮੈਗਜ਼ੀਨ, ਜਿਵੇਂ ਸੰਤ ਸਿੰਘ ਸੇਖੋਂ ਸਪੈਸ਼ਲ ਹੈ ਜਾਂ ਹੋਰ ਹੈ ਜਾਂ ਨਾਨਕ ਸਿੰਘ ਸਪੈਸ਼ਲ ਹੈ, ਇਸ ਤਰ੍ਹਾਂ ਉਹਨਾਂ ਨੇ ਮੈਨੂੰ ਦਿੱਤੇ। ਅਤੇ ਮੈਂ ਨਾਨਕ ਸਿੰਘ ਸਪੈਸ਼ਲ ਰੱਖਿਆ ਸੀ ਕਿਉਂਕਿ ਮੈਂ ਜਦੋਂ ਬੀ ਐੱਸ ਸੀ ਕਰਦੀ ਸੀ ਨਾ, ਸਾਡੇ ਇੱਕ ਪੰਜਾਬੀ ਦੇ ਮੈਡਮ ਸੀ ਬਹੁਤ ਚੰਗੇ, ਅਤੇ ਉਹ ਮੈਂ ਜਦੋਂ ਕਿਤੇ ਜਾਣਾ ਮੁਰਸ ਬਣਾਉਣ ਤਾਂ ਉਹਨੇ ਕਹਿਣਾ ਕੋਈ ਨਹੀਂ ਤੂੰ ਐਂ ਕਰੀ ਇੱਕ ਨਾ ਆਹ ਨਾਵਲ ਲਿਆਈ ਨਾਨਕ ਸਿੰਘ ਦਾ ਜਾਂ ਮਤਲਬ ਪ੍ਰੀਤ ਦਾ ਕਿੱਸਾ, ਇਹ ਤੂੰ ਪੜ੍ਹੀ ਤੇ ਫਿਰ ਮੈਨੂੰ ਦੱਸੀ ਚ ਕੀ ਹੈ। ਅਤੇ ਉਦੋਂ ਮੈਨੂੰ ਲੱਗਦਾ ਸੀ ਕਿ ਮੈਡਮ ਨੇ ਮੈਨੂੰ ਬਹੁਤ ਪਰੇਸ਼ਾਨ ਹੋ ਰਹੀ ਹਾਂ ਮੈਂ, ਵੀ ਮੈਂ ਹੋਮ ਸਾਇੰਸ ਦੀ ਹੈਗੀ ਹੈ, ਨੋਟਸ ਬਣਾਉਣੇ ਹੁੰਦੇ ਬੜਾ ਔਖਾ, ਅਤੇ ਵਿੱਚ ਇਹ ਪੰਗਾ, ਪਰ ਮੈਂ ਦੇਖਿਆ ਕਿ ਐਮ ਏ 'ਚ ਉਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਾਇਤਾ ਦਿੱਤੀ।
0: ਤੁਸੀਂ ਬੀ ਐੱਸ ਸੀ ਹੋਮ ਸਾਇੰਸ ਹੋ ਨਾ?
1: ਹਾਂ।
0: ਇਕਦਮ ਨਾਲ ਸਾਇੰਸ ਛੱਡ ਕੇ, ਕਿਉਂਕਿ ਹੋਮ ਸਾਇੰਸ ਕਹਿਣ ਨੂੰ ਹੈ ਸਾਰਿਆਂ ਨੂੰ ਲੱਗਦਾ ਲੈ ਤਾਂ ਘਰ ਦਾ ਕੰਮ ਹੈ, ਪਰ ਉਸ 'ਚ ਸਾਰੀ ਸਾਇੰਸ ਇਨਵੋਲਵ ਹੁੰਦੀ ਹੈ ਜਿਵੇਂ ਅਸੀਂ ਸਾਰੇ ਜਾਣਦੇ ਹਾਂ।
1: ਹਾਂ, ਸਾਇੰਸ ਵਿੱਚ ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਤਾਂ ਹੁੰਦੀ ਹੈ, ਪਰ ਇਹ ਤਾਂ ਮੇਰੇ ਵਿੱਚ ਹੁੰਦੀ ਹੈ ਨਿਊਟ੍ਰੀਸ਼ਨ,
0: ਹਾਂਜੀ,
1: ਫੂਡ ਐਂਡ ਨਿਊਟ੍ਰੀਸ਼ਨ, ਤੇ ਇੱਕ ਹੁੰਦੀ ਹੈ ਟੈਕਸਟਾਈਲ, ਟੈਕਸਟਾਈਲ ਐਂਡ ਸਿਵਿੰਗ, ਤੇ ਇੱਕ ਵਿੱਚ ਹੁੰਦੀ ਹੈ ਕਿ ਆਪਣਾ ਹੋਮ ਮੈਨੇਜਮੈਂਟ, ਹੋਮ ਮੈਨੇਜਮੈਂਟ ਦੇ ਵਿੱਚ ਚਾਈਲਡ ਸਾਈਕੋਲੋਜੀ ਵੀ ਹੁੰਦੀ ਹੈਗੀ। ਇਹਦੇ ਸਬਜੈਕਟ ਐਕਸਟਰਾ ਹੁੰਦੇ ਗੇ।
0: ਹੁਣ ਅਸੀਂ ਸਦਰ ਸਾਹਿਬ ਤੋਂ ਪੁੱਛਦੇ ਹਾਂ, ਡਾਕਟਰ ਸਾਹਿਬ ਇਹ ਤਾਂ ਹੋਈ ਤੁਹਾਡੀ ਥੋੜੀ ਜਿਹੀ ਬਚਪਨ ਦੀ ਗੱਲ, ਥੋੜੀ ਜਿਹੀ ਪਿਛੋਕੜ ਤੁਹਾਡੀ, ਹੁਣ ਦੱਸੋ ਕਿ ਜਿਹੜਾ ਤੁਹਾਡਾ

0: ਸਿੱਖਿਆ ਯਾਨੀ ਕਿ ਤੁਹਾਡੇ ਬੱਚੇ ਉਹ ਕੀ ਕਰਦੇ ਨੇ?
1: ਬੱਚੇ ਸਾਡੀਆਂ ਤਿੰਨ ਬੇਟੀਆਂ ਬੇਟੀਆਂ, ਦੋ ਤਾਂ ਸਭ ਤੋਂ ਵੱਡੀ ਤੇ ਸਭ ਤੋਂ ਛੋਟੀ ਉਹ ਆਸਟ੍ਰੇਲੀਆ ਚ ਨੇ ਤੇ ਇੱਕ ਵਿਚਕਾਰਲੀ ਹੈ ਮਿਊਜ਼ਿਕ ਦੀ ਲੈਕਚਰਰ ਹੈ ਉਹ ਇੱਥੇ ਸਾਡੇ ਕੋਲ ਲੁਧਿਆਣੇ ਹੈ, ਉਹ ਲੁਧਿਆਣੇ ਤੋਂ ਡੇਲੀ ਅਪ ਡਾਊਨ ਕਰਦੀ ਹੈ, ਝਾੜ ਸਾਹਿਬ ਸਮਰਾਲੇ ਦੇ ਕੋਲ ਹੈ SGPC ਦਾ ਕਾਲਜ, ਉੱਥੇ ਉਹ ਮਿਊਜ਼ਿਕ ਦੀ ਲੈਕਚਰਰ ਲੱਗੀ ਹੋਈ ਹੈ।
0: ਹੁਣ ਤੁਸੀਂ ਦੋਨੋਂ ਇਹ ਵੀ ਕਹਿੰਦੇ ਹੋਵੋਗੇ ਕਿ ਇੰਨੀਆਂ ਸਾਰੀਆਂ ਗੱਲਾਂ ਕਰ ਲਈਆਂ ਤੇ ਮਸ਼ਹੂਰ ਤਾਂ ਅਸੀਂ ਇਸ ਲਈ ਹੈ ਕਿਉਂਕਿ ਅਸੀਂ ਲਿਖਾ ਰਹੀ ਹਾਂ, ਮੈਂ ਕਵਿਤਰੀ ਹਾਂ ਤੇ ਸਰ ਨਾਲੇ ਤਾਂ ਵਿਅੰਗ ਲਿਖਦੇ ਨੇ ਮੇਰੇ ਖਿਆਲ ਚ
2: ਤੇ ਨਾਲੇ ਸ਼ਾਰਟ ਸਟੋਰੀ।
1: ਹਾਂ ਮੈਂ ਸ਼ਾਰਟ ਸਟੋਰੀ ਲਿਖਦਾ ਜੀ ਤੇ ਬਾਕੀ ਵਿਅੰਗ ਨਹੀਂ ਹੈ, ਕੁਦਰਤੀ ਵਿਚ ਵਿਅੰਗ ਦਾ ਪ੍ਰਯੋਗ ਹੋ ਜਾਂਦਾ ਕਵਿਤਾਵਾਂ ਦੇ ਵਿਚ ਤੇ ਲਿਖਦਾ ਮੈਂ ਦੂਸਰੀ ਤਰ੍ਹਾਂ ਹੀ ਹਾਂ।
0: ਤਾਂ ਫਿਰ ਇੱਕ ਅਸੀਂ ਕਵਿਤਾ ਤਾਂ ਤੁਹਾਡੇ ਤੋਂ ਜ਼ਰੂਰ ਸੁਣਨਾ ਚਾਹਾਂਗੇ, ਜਿਹੜੀ ਤੁਹਾਡੇ ਦੋਨਾਂ ਦੇ ਆਪਸ ਦੀ ਗੱਲ ਹੋਵੇ ਨਾ ਕੁਝ ਪਿਆਰ ਦੀ ਕਵਿਤਾ, ਉਹ ਕਵਿਤਾ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ।
1: ਹਾਂ ਉਹ ਇਹਨਾਂ ਕੋਲ ਤਾਂ ਹੈਗੀਆਂ ਇਹੋ ਜਿਹੀਆਂ।
0: ਤੁਸੀਂ ਕਦੀ ਇੰਜ ਹੋਇਆ ਕਿ ਘਰ ਦੀ ਜਦ ਤੱਕ ਮੈਡਮ ਆਪਣੀ ਕਿਤਾਬ ਖੋਲ ਰਹੇ ਅਸੀਂ ਇਹ ਜਾਣਨਾ ਚਾਹਾਂਗੇ ਕਿ ਕਦੀ ਇੰਜ ਹੋਇਆ ਕਿ ਕੋਈ ਘਰ ਚ ਗੱਲ ਹੋਈ ਜੋ ਤੁਹਾਡੀ ਕਹਾਣੀ ਬਣ ਗਈ?
1: ਮੇਰੇ ਤਾਂ ਖਿਆਲ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉਹ ਕਿਸੇ ਨਾ ਕਿਸੇ ਰੂਪ ਚ ਵੈਸੇ ਰਚਨਾਵਾਂ ਚ ਹੁੰਦੀਆਂ ਰਹਿੰਦੀਆਂ ਗੱਲਾਂ ਕਿਸੇ ਹੋਰ ਪਾਤਰਾਂ ਦੇ ਨਾਮ ਤੇ ਜਾਂ ਹੋਰ ਤੇ ਵੈਸੇ ਸਪੈਸ਼ਲ ਨਹੀਂ।
2: ਮੈਂ ਤਾਂ ਦੇਖੋ ਆਪਣੀ ਕਵਿਤਾ ਸੁਣਾਵਾਂਗੀ, ਕਵਿਤਾ ਨਹੀਂ ਵੈਸੇ ਗੀਤ ਹੈ ਕਿਉਂਕਿ ਮੈਨੂੰ ਤਾਂ ਗਾਉਣਾ ਨਹੀਂ ਆਉਂਦਾ। ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਦਿਨ ਨੂੰ ਬਿਰਾ ਸਤਾਵੇ ਰਾਤੀ ਨੀਂਦ ਨਾ ਆਵੇ, ਦਿਨ ਨੂੰ ਬਿਰਾ ਸਤਾਵੇ ਰਾਤੀ ਨੀਂਦ ਨਾ ਆਵੇ, ਸੌਣ ਭਾਦੋ ਚ ਵੀ ਲੂਹਾਂ ਦਾ ਵਗਣਾ, ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਤੇਰੇ ਬਿਨਾ ਅੱਗ ਲਾਵੇ ਠੰਡੀ ਠੰਡੀ ਵਾਹ, ਤੇਰੇ ਬਿਨ ਕੌੜੇ ਲੱਗਣ ਜ਼ਿੰਦਗੀ ਦੇ ਚਾਹ, ਤੇਰੇ ਬਿਨਾ ਅੱਗ ਲਾਵੇ ਠੰਡੀ ਠੰਡੀ ਵਾਹ, ਤੇਰੇ ਬਿਨਾ ਕੌੜੇ ਲੱਗਣ ਜ਼ਿੰਦਗੀ ਦੇ ਚਾਹ, ਰਾਸ ਨਹੀਂ ਆਉਂਦਾ ਤੇਰਾ ਦੂਰ ਦੂਰ ਭੱਜਣਾ, ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਜ਼ਿੰਦਗੀ ਨੂੰ ਵਾਜਾ ਮਾਰਾਂ ਲੈ ਲੈ ਤੇਰਾ ਨਾਂ, ਚੰਗਾ ਚੰਗਾ ਲੱਗੇ ਤੇਰਾ ਸ਼ਹਿਰ ਤੇ ਗਰਾਂ, ਜਾਨ ਕੱਢੀ ਜਾਵੇ ਤੇਰਾ ਰੁਸ ਰੁਸ ਭੱਜਣਾ, ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਤੇਰੇ ਬਿਨਾ ਸਿੱਧੇ ਦੀਂਦੇ ਔਜੜਾਂ ਦੇ ਰਾਹ, ਤੇਰੇ ਬਿਨਾ ਸਿੱਧੇ ਦੀਂਦੇ ਔਜੜਾਂ ਦੇ ਰਾਹ, ਤੇਰੇ ਬਿਨਾ ਭੁੱਲੀ ਜਾਂਦੇ ਸਿੱਧੇ ਸਿੱਧੇ ਰਾਹ, ਤੇਰੇ ਬਿਨਾ ਸਿੱਧੇ ਦੀਂਦੇ ਔਜੜਾਂ ਦੇ ਰਾਹ, ਤੇਰੇ ਬਿਨਾ ਭੁੱਲੀ ਜਾਂਦੇ ਸਿੱਧੇ ਸਿੱਧੇ ਰਾਹ, ਤੇਰੇ ਬਿਨਾ ਇਹ ਠੰਡਾ ਪਿਆ ਚੁੱਲ੍ਹਾ ਨਹੀਂ ਉਮਗਣਾ, ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ, ਸੱਜਣਾ ਵੇ ਸੱਜਣਾ ਤੇਰੇ ਬਿਨਾ ਜੀ ਨਹੀਂ ਲੱਗਣਾ।
0: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਤੁਹਾਡੀ ਕਵਿਤਾ। ਤੇ ਤੁਹਾਡਾ ਕੋਈ ਫੇਵਰੇਟ ਗੀਤ ਵੀ ਹੈ ਦੋਨਾਂ ਦਾ ਜਿਹੜਾ ਕਦੀ ਇਕੱਠੇ ਗਾਇਆ ਹੋਵੇ?
2: ਗਾਉਣ ਮੈਨੂੰ ਆਉਂਦਾ ਨੀ ਮੈਡਮ
0: ਸਰ,
1: ਮੈਂ ਥੋੜਾ ਬਹੁਤ ਗਾ ਲੈਂਦਾ ਜੀ।
0: ਫਿਰ ਇੱਕ ਵਾਰੀ ਅਸੀਂ ਥੋੜਾ ਸੁਣ ਵੀ ਲਈਏ ਕਿ ਕਿਹੜੀ ਪਸੰਦ ਆ, ਕਿਹੜਾ ਗੀਤ ਹੈ ਤੁਹਾਡਾ?
1: ਗੀਤ ਨਹੀਂ, ਮੈਂ ਮੇਰੇ ਕੋਲ ਗਜ਼ਲਾਂ ਹੀ ਹੈ
0: ਜੀ ਜੀ।

0: जी वाह, बहुत ही खूबसूरत गजल। और समाता कहना कि असी गलबात खत्म करिए, नबेड़ दिए गलबात, पर नबेड़न तो पहले ये भी हुंदा है कि जिंदगी इन्नी खूबसूरत थोड़े दोनों लिए रही, बड़ी रब की कृपा वाहगुरु की कृपा थोड़े ते रही।
1: हाँ, बिल्कुल,
0: जिंदगी नु तुसी पूरा माणिया। असी नहीं कहने कि हले कोई शाम शूम हुई है, ये तो दिमाग की गल है कि जो सोचो उदो ही किवे है, पर हुण जिहड़ा जीवन है जिस च तुसी खुश हो, सेहतमंद हो और आन जान भी है, तुरदे फिरदे हो, आंदे जांदे हो, पर जीवन किवें व्यतीत करदे हो? क्योंकि किसी टाइम तो यह सीगा कि तुसी सड़कां ते जिंदगी लिटरली कह सकदे हो कि रोज आना जाना।
1: हाँ, हाँ,
0: सड़कां ते जिंदगी, चाहे तुसी मुखी सीगे अपने डिपार्टमेंट दे, मैडम घरे देख रहे हैं, हुण किवें दा लगदा?
2: मैडम एक गल ते कि मैं ये जरूर कहना चाहांगी कि जिवें लोग कहंदे कि बेटियां ना होण, है ना, ते मेरियां जिहड़ियां दोनों वड्डियां बेटियां पीएचडी है, छोटी बेटी भी मेरी जिथे भी पढ़ी मतलब ओ फर्स्ट ही आई है, उन्हें बी एस सी नर्सिंग की उत्थे मेलबोर्न तो जाके ते इथो की, ते हुण अपनी जिहड़ा कोई एक डिपार्टमेंट उत्थे हो उहदी एक हॉस्पिटल की इंचार्ज आ, हो मैनेजर उत्थे, ते दूजी बेटी मेरी उत्थे गवर्नमेंट जॉब उन्हें मिल गई जांदे एज अ सुपरवाइजर किसी हॉस्पिटल च डेटिशियन दे तौर ते, ते एक बेटी दा तां दसदा। ते मैं ये गल जरूर कहांगी कि जिहड़े लोग कहंदे कि बेटियां में जो मेरी बेटियां लोग कहंदे सी, पर मैं कहते नहीं, जो परमात्मा ने मेनू दिता है वो बहुत सोच के दिता है, ये मेरी जिम्मेवारी कि उन्होंने ठीक परवरिश करनी, क्योंकि ये सवेरे जाते शाम आते भी बच्चे कितने जाते की करते कि होमवर्क सारा, भी ये मेरी जिम्मेवारी कि सारा दिन उन्होंने पूरा ध्यान रखा कि हम दो बेटियां बड़ी पीएचडी है, छोटी पीएचडी नहीं भी करी, पर जिते भी है वो अपना डिपार्टमेंट ਉਥੇ ਮਤਲਬ ਓਹਨੂੰ ਕੋਈ ਉਹ ਨੀ ਹੈਗੀ।
1: ਇਹ ਜਿਹੜੀ ਮਿਊਜ਼ਿਕ ਦੀ ਲੈਕਚਰ ਹੈ ਨਾ, ਇਹ ਪੰਜਾਬੀ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਹੈ ਮਿਊਜ਼ਿਕ ਦੀ,
2: ਜਿਹੜੀ
1: ਵੱਡੀ ਹੈ ਉਹ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਚ ਗੋਲਡ ਮੈਡਲਿਸਟ ਹੈ।
2: ਤੇ ਇੱਕ ਚੀਜ਼ ਹੋਰ ਵੀ ਹੈ ਨਾ ਕਿ ਜਿੱਥੇ ਵੀ ਉਹ ਗਈਆਂ ਨੇ, ਪਰ ਕਿਉਂਕਿ ਉਹਨਾਂ ਦਾ ਸੁਭਾਅ ਬੜਾ ਦੂਜਿਆਂ ਦੀ ਹੈਲਪ ਕਰਨ ਵਾਲਾ ਕਿ ਆਪਣਾ ਆਪਣੇ ਕੰਮ ਨੂੰ ਡੈਡੀਕੇਟ ਕਰਦੀਆਂ ਨੇ ਆਪਣਾ ਸਾਰਾ। ਮੇਰੀ ਬੇਟੀ ਐਨ ਐਸ ਐਸ ਦੇ ਵਿਚ ਵੀ ਬਹੁਤ ਅੱਗੇ ਰਹੀ, ਗਵਰਨਮੈਂਟ ਕਾਲਜ ਆਈ, ਤੇ ਫਿਰ ਉਹ ਜਿਸ ਤਰ੍ਹਾਂ ਗੇਮਸ ਨੇ, ਤੇ ਜਦੋਂ ਪਲੱਸ ਟੂ ਕਰਦੀ ਸੀ ਗੇਮਸ ਵਿਚ ਉਹ ਆਪਣਾ ਪੰਜਾਬ ਲੈਵਲ ਤੇ ਗਈ। ਤੇ ਇੱਕ ਬੜੀ ਹੈਰਾਨਗੀ ਦੀ ਗੱਲ ਦੱਸਾਂ ਕਿ ਜਿੱਥੇ ਉਹ ਪੜ੍ਹਦੀ ਸੀ ਪਲੱਸ ਟੂ ਕਰਦੀ ਸੀ ਉੱਥੇ ਕੋ ਐਜੂਕੇਸ਼ਨ ਸੀ, ਤੇ ਉਹ ਹਰ ਸਾਲ ਇੱਕ ਮੁੰਡਾ ਇੱਕ ਕੁੜੀ ਬੈਸਟ ਸਟੂਡੈਂਟ ਕੱਢਦੇ ਸੀ, ਪਰ ਜਦੋਂ ਇਹਦੀ ਵਾਰੀ ਤੇ ਉਹ ਪ੍ਰਿੰਸੀਪਲ ਗੁਪਤਾ ਜੀ ਕਹਿੰਦੇ ਵੀ ਆਪਾਂ ਇਹਨੂੰ ਬੈਸਟ ਸਟੂਡੈਂਟ ਕੱਢਣਾ, ਤੇ ਟੀਚਰ ਨੇ ਕਿਹਾ ਜੀ ਇੱਕ ਮੁੰਡਾ ਵੀ ਤੇ ਕੱਢਣਾ, ਉਹ ਕਹਿੰਦੇ ਫਿਰ ਲਿਆਓ ਜਿਹੜੇ ਨੇੜੇ ਤੇੜੇ ਆਏਗਾ। ਹਾਂ ਇਹ ਇੱਕੀ ਹੈ ਨਾ, ਤੇ ਕੋਈ ਉੱਨੀ ਕੀ ਤੁਸੀਂ 18-17 ਲਿਆਓ, ਉਹ ਕਹਿੰਦੇ ਜੀ ਵੀ ਇਹ ਤਾਂ ਨਹੀਂ ਵੀ, ਪਰ ਆਪਾਂ ਕੱਢਦੇ ਹੁੰਦੇ ਹਾਂ, ਉਹ ਕਹਿੰਦੇ ਨਹੀਂ ਕੋਈ ਜ਼ਰੂਰੀ ਨਹੀਂ ਹੈ, ਬਰਾਬਰ ਤਾਂ ਹੀ ਕਰਦੇ ਨਾ, ਮਤਲਬ ਉਹ ਇਕੱਲੀ ਆਈ ਹੈ ਬੈਸਟ ਸਟੂਡੈਂਟ, ਤੇ ਉਹਦਾ ਉਸ ਮੈਗਜ਼ੀਨ ਦੇ ਵਿੱਚ ਉਹਨਾਂ ਨੇ ਨਾਂ ਛਾਪਿਆ, ਔਰ ਜਦੋਂ ਅਸੀਂ ਗੁਪਤਾ ਜੀ ਕਹਿੰਦੇ ਸੀ ਤੇ ਇਸੇ ਗਵਰਨਮੈਂਟ ਕਾਲਜ ਚ ਰਹੀ ਹੋ, ਤੇ ਤੁਸੀਂ ਮੰਨੋ ਕਿ ਜਦੋਂ ਅਸੀਂ ਇੱਕ ਫੰਕਸ਼ਨ ਚ ਇਕੱਠੇ ਹੋਏ ਤੋ ਖੜੇ ਹੋ ਗਏ, ਮੈਨੂੰ ਕਿਹਾ ਮੈਡਮ ਸਤਿ ਸ੍ਰੀ ਅਕਾਲ, ਮੈਂ ਕਿਹਾ ਤੁਸੀਂ ਕਿਉਂ ਖੜੇ ਹੋਣਾ, ਅਸੀਂ ਤੇ ਚਲੋ ਉਹਦੇ, ਕਹਿੰਦੀ ਹੈ ਤੁਸੀਂ ਅਮਨ ਦੇ ਪੇਰੈਂਟਸ ਤੋਂ ਖੜੀ ਨਹੀਂ ਹੋਊਗੀ,
0: ਦੇਖੋ ਕਿਆ ਕਮਾਲ ਦੀ ਗੱਲ,
2: ਹਾਂ ਤੁਸੀਂ ਦੇਖੋ ਵਾਹ,
0: ਅਸੀਂ ਕਹਿੰਦੇ ਆ ਨਹੀਂ, ਵੈਸੇ ਅੱਜ ਕੱਲ ਤਾਂ ਹੁਣ ਸਾਰੇ ਜਣੇ ਮੰਨਣ ਵੀ ਲੱਗ ਗਏ, ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਕਿ ਕੁੜੀ ਦੇ ਮੁਕਾਬਲੇ ਚ ਜੇ ਲੜਕੇ ਨੂੰ ਖੜਾ ਕਰੋ ਤਾਂ ਬਹੁਤ ਘੱਟ ਹੀ ਮੁੰਡੇ ਹੁੰਦੇ ਆ ਕਿ ਉਹ 19-21 ਦਾ ਫਰਕ, ਤਾਂ ਤੁਸੀਂ ਕਹਿ ਰਹੇ ਹੋ 15-16 ਤੇ ਵੀ ਨਹੀਂ ਪਹੁੰਚ ਪਾਉਂਦੇ, ਇਹ ਬੜੀ ਅਨਫੋਰਚੁਨੇਟ ਗੱਲ ਹੈ, ਪਤਾ ਨਹੀਂ ਕਿਉਂ ਐਵੇਂ ਹੈ, ਜਦਕਿ ਉਹਨਾਂ ਕੋਲ ਸਾਰੀਆਂ ਫੈਸਿਲਿਟੀਜ਼ ਹੈ, ਸਭ ਕੁਛ ਹੈ। ਤੇ ਡਾਕਟਰ ਸੱਦਰ, ਤੁਸੀਂ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਰਾਈਟਰ ਹੋ, ਤੁਹਾਡਾ ਮੈਸੇਜ ਜਿਹੜਾ ਹੈਗਾ ਡਿਫਰੈਂਟ ਹੋਵੇਗਾ?
1: ਬਸ ਮੈਂ ਤਾਂ ਇਹੀ ਮੈਸੇਜ ਦਿੰਦਾ ਜੀ, ਇੱਕ ਤਾਂ ਪਰਮਾਤਮਾ ਬਾਰੇ ਕਿ ਉਹ ਸਾਰਿਆਂ ਚ ਵਸਦਾ ਹੈ, ਇਸਲਾਮ ਚ ਸੂਫੀਆਂ ਨੂੰ ਲਓ, ਉਹਨਾਂ ਦਾ ਵੀ ਇਹੀ ਕਹਿਣਾ, ਇਧਰ ਗੁਰੂ ਸਾਹਿਬਾਨ ਦਾ ਵੀ ਇਹੀ ਕਹਿਣਾ, ਤੇ ਹਿੰਦੂ ਧਰਮ ਦੇ ਵਿਚ ਵੀ ਜਿਹੜੇ ਨਿਰਗੁਣ ਧਾਰਾ ਦੇ ਕਵੀ ਨੇ ਉਹਨਾਂ ਦਾ ਵੀ ਇਹ ਪਰਮਾਤਮਾ ਸਭ ਜਗ੍ਹਾ ਵਸਦਾ, ਜਦੋਂ ਸਾਰਿਆਂ ਚ ਉਹੀ ਹੈ ਤੇ ਫਿਰ ਬਗਾਨਾ ਕੌਣ ਹੋਇਆ?
0: ਬਿਲਕੁਲ ਸਹੀ ਗੱਲ,
1: ਹਾਂਜੀ, ਜਦੋਂ ਇਹ ਭਾਵਨਾ ਆ ਜਾਂਦੀ ਹੈ ਨਾ ਤਾਂ ਸਾਡੇ ਸਮਾਜ ਦੇ ਵਿਚ ਕਿਸੇ ਵੀ ਕਿਸਮ

0: ਦੀ ਕੋਈ ਕੱਟੜਤਾ, ਕੋਈ ਆਪਣਾ ਊਚ ਨੀਚ ਜਾਂ ਕੋਈ ਬਹੁਤ ਭਿਆਨਕ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਹੋ ਜਿਹੀ ਸਥਿਤੀ ਕੋਈ ਪੈਦਾ ਹੋ ਜਾਏ। ਅਸੀਂ ਜਦੋਂ ਰੱਬ ਨੂੰ ਭੁੱਲਦੇ ਹਾਂ ਨਾ, ਉਦੋਂ ਅਸੀਂ ਮਾਪਿਆਂ ਨੂੰ ਵੀ ਭੁੱਲ ਜਾਂਦੇ ਹਾਂ, ਜਿਹੜੇ ਸਿਆਣੇ ਬੰਦੇ ਹੁੰਦੇ ਉਹਨਾਂ ਨੂੰ ਵੀ ਭੁੱਲ ਜਾਂਦੇ ਹਾਂ, ਤੇ ਅਸੀਂ ਕੁਰਾਹੇ ਪੈ ਜਾਂਦੇ ਹਾਂ ਤੇ ਇਹਦੇ ਕਰਕੇ ਬੇਚੈਨੀ ਰਹਿੰਦੀ ਹੈ।
1: ਕਿਉਂਕਿ ਪਰਮਾਤਮਾ ਤਾਂ ਸਦਭਾਵਨਾ ਚਾਹੀਦਾ ਸਾਰਾ।
2: ਬਿਲਕੁਲ ਜੀ ਬਿਲਕੁਲ, ਅਸੀਂ ਇਹਨਾਂ ਗੱਲਾਂ ਨੂੰ ਹੀ ਅਸੀਂ ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਇਹ ਬਹੁਤ ਅੱਛਾ ਲੱਗਿਆ ਹੋਏਗਾ ਕਿ ਜਿਵੇਂ ਸਾਡੇ ਸਰੋਤਿਆਂ ਦੀ ਸੋਚ ਹੈ ਕਿ ਰੱਬ ਤਾਂ ਹਰ ਦੇ ਵਿੱਚ ਵੱਸਦਾ ਤੇ ਫਿਰ ਬਗਾਨਾ ਕੌਣ, ਸਾਰੀ ਆਪਣੇ। ਇਹੀ ਸੋਚ ਨਾਲ ਇਹ ਅੰਬਰ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਸ਼ਾਨਾਜ਼ ਨੂੰ ਦਿਓ ਇਜਾਜ਼ਤ। ਅੱਜ ਅਸੀਂ ਤੁਹਾਨੂੰ ਦੱਸੀਏ ਕਿ ਅੱਜ ਸਾਡੇ ਨਾਲ ਸਨ ਡਾਕਟਰ ਹਰਜੀਤ ਸਿੰਘ ਸੱਦਰ, ਜੋ ਕਿ ਲਿਖਾਰੀ ਨੇ, ਛੋਟੀਆਂ ਕਹਾਣੀਆਂ ਲਿਖਦੇ ਨੇ, ਕਵਿਤਾਵਾਂ ਵੀ ਲਿਖਦੇ ਆ, ਔਰ ਉਹਨਾਂ ਨੇ ਜਿਵੇਂ ਗਜ਼ਲ ਗਾ ਕੇ ਤਰੰਨੁਮ ਚ ਸੁਣਾਈ ਉਹ ਵੀ ਕਰਦੇ ਨੇ, ਤੇ ਮੁਖੀ ਰਹੇ ਨੇ ਉਹ ਹਰਿਆਣੇ ਦੇ ਵਿਚ ਮਾਰਕੰਡਾ ਦੇ ਵਿਚ ਨੈਸ਼ਨਲ ਕਾਲਜ ਦੇ। ਔਰ ਹਰਜਿੰਦਰ ਕੌਰ ਜੀ ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ ਰਾਜਪੁਰੇ ਤੋਂ ਨੇ, ਉਹ ਸਾਡੇ ਨਾਲ ਸਨ ਅੰਬਰ ਪ੍ਰੋਗਰਾਮ ਚ। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਖਤਮ ਹੁੰਦਾ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਬਰ ਤਹਿਤ ਡਾਕਟਰ ਹਰਜੀਤ ਸਿੰਘ ਤੇ ਹਰਜਿੰਦਰ ਕੌਰ ਹੋਰਾਂ ਨਾਲ ਕੀਤੀ ਗੱਲਬਾਤ। ਇਹਨਾਂ ਨਾਲ ਗੱਲਬਾਤ ਕੀਤੀ ਸੀ ਸ਼ਹਿਨਾਜ਼ ਜੌਲੀ ਕੌੜਾ ਹੋਰਾਂ ਨੇ।
4: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
3: ਆਹੋ ਸੁਣਵਾ ਰਹੇ ਹਾਂ ਗੀਤ ਮੁਸਰਤ ਨਜ਼ੀਰ ਦਾ ਗਾਇਆ।

looking at, looking at, looking at, looking at.

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ। ਤੁਸੀਂ ਟਿਊਨ ਇਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ 'ਤੇ। ਆਕਾਸ਼ਵਾਣੀ ਪਟਿਆਲਾ ਦੇ ਸਾਰੇ ਹੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਰਾਤ ਦੇ ਠੀਕ 10 ਵਜੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੇਲੇ ਦੀਆਂ ਕੁਝ ਸੁਰਖੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਆਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਹੈ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1 ਲੱਖ

0: ਵਿਸ਼ੇਸ਼ ਕਾਰਜਪਾਲ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਗੈਰ ਕਾਨੂੰਨੀ ਕੱਪ ਸਿਰਫ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 10 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਪੰਜਾਬ 'ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਮੁਲਾਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਤੱਕ ਦੱਖਣ ਪੱਛਮੀ ਮੌਨਸੂਨ ਰੁੱਤ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਦੀ।
1: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇਅ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
2: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
0: ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਇੰਦੂ ਸ਼ਰਮਾ। ਇਸ ਪ੍ਰੋਗਰਾਮ ਤਹਿਤ ਸੁਣਵਾਈ ਜਾਂਦੀ ਨੇ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਗੀਤ, ਅਤੇ ਇਹਨਾਂ ਗੀਤਾਂ ਲਈ ਤੁਸੀਂ ਫਰਮਾਇਸ਼ ਸਾਨੂੰ ਭੇਜ ਸਕਦੇ ਹੋ ਵਟਸਐਪ ਜ਼ਰੀਏ ਅਤੇ ਚਿੱਠੀਆਂ ਰਾਹੀਂ। ਸਾਡਾ ਵਟਸਐਪ ਨੰਬਰ ਹੈ 9496500268। ਇੱਕ ਗੁਜ਼ਾਰਿਸ਼ ਸਾਰੇ ਹੀ ਸਰੋਤਿਆਂ ਨੂੰ ਕਿ ਉਹ ਇੱਕ ਨੰਬਰ ਤੋਂ ਇੱਕੋ ਹੀ ਵਾਰੀ ਮੈਸੇਜ ਭੇਜਣ ਤਾਂ ਜੋ ਸਮੇਂ ਸਿਰ ਅਸੀਂ ਉਹਨਾਂ ਦੀ ਫਰਮਾਇਸ਼ ਪੂਰੀ ਕਰਵਾ ਸਕੀਏ। ਚਿੱਠੀਆਂ ਰਾਹੀਂ ਸਾਡੇ ਤੱਕ ਫਰਮਾਇਸ਼ ਪਹੁੰਚੀ ਹੈ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ ਹੋਰਾਂ ਦੀ। ਪਿੰਡ ਮਾਧੋਪੁਰ ਨੇੜੇ ਸਰਹੰਦ ਤੋਂ ਬਿੱਲਾ ਮਾਧੋਪੁਰੀ, ਪੱਪੂ, ਕਰਨ, ਗੋਲਡੀ ਅਤੇ ਰਾਜ ਕੌਰ। ਮੁਰਾਦਾਬਾਦ ਤੋਂ ਜ਼ਾਫਿਰ ਹੁਸੈਨ, ਨਈਮਾ, ਕਾਸਿਮ ਅਲੀ, ਨਈਮ ਅਤੇ ਜ਼ੁਨੈਬ। ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਾਜੂਰੀਆ, ਗੀਤਾ ਰਾਣੀ, ਗਗਨਦੀਪ ਅਤੇ ਆਰਜੂ। ਅਮਰਗੜ੍ਹ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਸਿੰਘ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ KS ਮਾਨ। ਮੈਸਕੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ। ਪਿੰਡ ਸਿਉਣਾ ਪਟਿਆਲਾ ਤੋਂ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਉਹਨਾਂ ਦਾ ਪਰਿਵਾਰ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ,

ਤੇ ਕੀਤਾ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਜੈਨ ਤੇ ਦੀਪਕ ਜੈਨ ਫਰਮਾਇਸ਼ ਕਰਦੇ ਨੇ ਸਾਨੂੰ ਵਟਸਐਪ ਰਾਹੀਂ। ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਵਰਮਾ ਤੇ ਸੋਨਮ ਵਰਮਾ। ਕੁਰਾਵਲੀ ਤੋਂ ਹੀ ਰਾਸ਼ਿਦ ਹੁਸੈਨ ਅੰਸਾਰੀ, ਨਸਰੀ, ਨੌਰੀਨ, ਆਸਨਾ ਤੇ ਮੁਹੰਮਦ ਕੈਫ ਅੰਸਾਰੀ। ਸ਼ੰਭਾਜੀ ਨਗਰ ਤੋਂ ਰਾਜੇਸ਼ ਸਾਂਬਲੇ, ਰਾਜਦੀਪ, ਰਾਸ਼ੀ ਤੇ ਸ਼ੀਤਲ। ਸਾਵੰਤ ਖੇੜਾ ਹਰਿਆਣਾ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ ਤੇ ਸ਼ੈਲੇਂਦਰ ਕੁਮਾਰ। ਅਮਰਾਵਤੀ ਤੋਂ ਸਿਧਾਰਥ ਗੋਂਡਾਣੀ, ਅਰਚਨਾ ਤਾਈ, ਹੀਰਾਮਣ ਸ਼ਿੰਦੇ, ਪ੍ਰਣੈ ਪ੍ਰਸਿੱਧੀ ਤੇ ਪ੍ਰਤਿਭਾ। ਗੁੰਜ ਟੁੰਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼, ਮੁਹੰਮਦ ਕੈਫ, ਅਨਵਰ, ਲੁਬਨਾ, ਆਲੀਆ ਅੰਸਾਰੀ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮਹਿੰਦੀ ਸ਼ਰਮਾ, ਸੌਰਵ, ਸਾਇਨਾ ਤੇ ਨਿਵਾਨ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਚੀਪਾ, ਕਪਿਲ, ਈਸ਼ਾਨ ਤੇ ਪੂਜਾ। ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ, ਭਾਨੂ ਤੇ ਬੋਧ ਰਾਜ ਖੋਰਵਾਲ। ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਤੇ ਮਿਹਰਾਜ ਜਹਾਂ। ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਵਾਉਣ ਜਾ ਰਹੇ ਹਾਂ ਰੌਸ਼ਨ ਪ੍ਰਿੰਸ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਹ ਗੀਤ।

ਪ੍ਰੋਗਰਾਮ ਤਹਿਤ ਅਗਲੀ ਫਰਮਾਇਸ਼ ਸ਼ਾਮਲ ਕਰ ਰਹੀ ਹਾਂ। ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਪੀਤਾ, ਸੁਭਾਸ਼ ਯੋਗੀ ਅਤੇ ਉਹਨਾਂ ਦੇ ਸਾਥੀ। ਛੱਤੀਸਗੜ੍ਹ ਤੋਂ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ। ਪਿੰਡ ਚੌਧਰੀਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਕਰਨਵੀਰ ਹਾਊਸ ਪੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰੀ, ਰਾਜਾਦਾਸ ਅਤੇ ਰਾਣੀ ਮਾਨਿਕਪੁਰੀ। ਦਰਿਆਪੁਰ ਬਾਬਲੀ ਤੋਂ ਗਜਾਨਣੀ ਏਲੇ, ਨਵਦੀਪ, ਸ਼ੈਰੀ ਵਡਨੇਰ, ਆਦਿਤਿਆ ਦਾਮੋਦਰ ਅਤੇ ਅਰੁਣਾ। ਸਿਰਸਾ ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ ਅਤੇ ਇੰਦਰਾ ਸ਼ਰਮਾ। ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਅਤੇ ਲਾਡੀ ਸਿੰਘ ਧਾਲੀਵਾਲ। ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਕਿਰਨ, ਲਵਯ, ਆਰਵ, ਮੇਘਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ ਅਤੇ ਐਸ ਕੇ ਪੱਪੀ ਖੁਰਾਨਾ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੂਜਾ। ਜਲਾਲ ਦੀਵਾਲ ਲੁਧਿਆਣਾ ਤੋਂ ਮਨਦੀਪ ਸਿੰਘ, ਦੀਪਾ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਚੰਡੀਗੜ੍ਹ ਤੋਂ ਟੀਰੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ ਅਤੇ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ। ਵੜਿੰਗ ਖੇੜਾ ਤੋਂ ਮਿੰਟੂ, ਟੋਮਸ, ਪਿੰਕੀ, ਲਫਰੀ ਅਤੇ ਆਰਤੀ ਅਰੋੜਾ। ਫਾਜ਼ਿਲਕਾ ਤੋਂ ਫਰਮਾਇਸ਼ ਕਰਦੇ ਨੇ ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ, ਦਿਵਾਂਸ਼ੀ ਅਤੇ ਵਾਣੀ ਖੇੜਾ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ ਅਤੇ ਉਹਨਾਂ ਦੇ ਸਾਥੀ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਿਹਰਾ, ਕੋਮਲ, ਕਿਰਨ, ਕਪਿਲ ਮਿਹਰਾ ਅਤੇ ਕੁਨਾਲ। ਸੀਤਾਮਣੀ ਤੋਂ ਅਕਰਮ ਹੁਸੈਨ, ਇਸ਼ਰਤ, ਵਸੀਮ, ਰੁਬੀਨਾ, ਆਰਿਜ, ਨਦੀਮ, ਸ਼ਮੀਮ, ਮਮਤਾ ਰਾਣੀ ਅਤੇ ਪੂਨਮ ਕੁਮਾਰੀ। ਇਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਬੱਬਲ ਰਾਏ ਦਾ ਗਾਇਆ ਇਹ ਗੀਤ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ ਹੈ ਤਾਂ ਤੁਹਾਡੀ ਫਰਮਾਇਸ਼ ਆਧਾਰਿਤ ਪੰਜਾਬੀ ਗੀਤਾਂ ਦਾ ਫਰਮਾਇਸ਼ ਸਾਡੇ ਕੋਲ ਆਈ ਹੈ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਅਤੇ ਮੁਨੀਸ਼ ਬਜਾਜ ਹੋਰਾਂ ਦੀ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ ਸੈਣੀ ਭੁਪਿੰਦਰ ਕੌਰ ਅਤੇ ਉਹਨਾਂ ਦੀ ਸਾਥੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਅਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਮਿਥਲੇਸ਼ ਤਾਰਨੀ ਸੂਰਜ ਜੋਤੀ ਅਤੇ ਰਿਆਂਸ਼ ਠਾਕੁਰ ਪਿੰਡ ਘੁੜਿਆਣਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ ਮਨਜੀਤ ਕੌਰ ਦਪਿੰਦਰ ਸਿੰਘ ਗੁਰਸ਼ਬਦ ਸਿੰਘ ਜੀਤ ਸਿੰਘ ਅਤੇ ਉਹਨਾਂ ਦਾ ਪਰਿਵਾਰ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਪਾਇਲ ਅਤੇ ਹਿਨਾਸ਼ਾ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ ਹੈਪੀ ਸ਼ੋਭਾ ਨਾਇਕ ਜੇ ਐਸ ਨਾਇਕ ਅਤੇ ਉਹਨਾਂ ਦੇ ਸਾਥੀ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਕਰੁਣਾ ਦਤਰੇਂਗੀ ਤੋਂ ਭਾਗਵਤ ਵਰਾ ਗੁਲਾਬਦਾਸ ਮਾਨਕਪੁਰੀ ਵਿਸ਼ਵਨਾਥ ਸਾਹੂ ਦੁਰਗਾ ਰਾਮ ਸਾਹੂ ਅਤੇ ਉਹਨਾਂ ਦਾ ਪਰਿਵਾਰ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ ਪ੍ਰਵੀਨ ਹਨੀ ਦੀਕਸ਼ਾ ਅਤੇ ਜੰਨਤ ਕਾਟਪਾਲ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਹਸਮੁਖ ਲਾਲ ਜਿੰਦਲ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਅਤੇ ਮੀਕਾ ਵਿਰਕ ਸੰਜੇ ਕਲੋਨੀ ਖਾਂਡਵਾ ਤੋਂ ਅਬਦੁਲ ਗਫਾਰ ਡਾਵਰ ਅਬਦੁਲ ਹੱਕ ਡਾਵਰ ਜ਼ਿਆਉਲ ਹੱਕ ਮੁਹੰਮਦ ਉਮਰ ਡਾਵਰ ਅਤੇ ਰਾਜੇਂਦਰ ਕਟਾਰੇ ਮੋਤਾਲਾ ਮਹਾਰਾਸ਼ਟਰ ਤੋਂ ਕੁਮਕੁਮ ਸੁਰਲਕਰ ਵਿਜੇ ਰਤਨਮਾਲਾ ਆਰਤੀ ਗੌਰੀ ਅਤੇ ਓਮਬ ਕੁਮਾਰ ਸਹਾਰਨਪੁਰ ਤੋਂ ਜੋਨ ਰੋਜ਼ੀ ਪਰਲ ਅਤੇ ਵਿਲੀਅਸ ਗੁੰਜ ਟੁੰਡਵਾਰਾ ਗਣੇਸ਼ਪੁਰ ਤੋਂ ਫਿਰਾਸਤ ਹੁਸੈਨ ਅਲਕਮਰ ਸ਼ਿਫਾ ਸਿਮਰਨ ਅਤੇ ਮੁਹੰਮਦ ਅਲਫੈਜ਼ ਸਹਾਰਨਪੁਰ ਤੋਂ ਸੈਯਦ ਮਸ਼ਰੂਰ ਸ਼ਾਇਨਾ ਅਕਸਾ ਨਾਜ਼ੀਆ ਇਬਰਾਹਿਮ ਅਤੇ ਅਦੀਬ ਹਸਨ ਏਟਾ ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ ਸ਼ਮਾ ਪ੍ਰਵੀਨ ਸਾਇਮਾ ਸਰਫਰਾਜ਼ ਗੁਲਫਰਾਜ਼ ਅਤੇ ਮੁਸਕਾਨ ਸੰਬਲਪੁਰ ਕਾਂਕੇਰ ਤੋਂ ਫਾਗੂ ਰਾਮ ਯਾਦਵ ਜੋਤੀ ਅਤੇ ਓਜਸਵੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ ਬਿਮਲਾ ਇੰਦੂ ਪਾਰਵਤੀ ਅਤੇ ਹਿਮਾਂਸ਼ੂ ਗੁਦਾਰਾ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ ਅਨੀਤਾ ਰੋਹਿਤ ਰਿਤੇਸ਼ ਸ਼ਿਕਸ਼ਾ ਪ੍ਰਤਿਸ਼ਠਾ ਅਤੇ ਮੈਕਸ ਮਹਾਰਾਸ਼ਟਰ ਤੋਂ ਪੀ ਐਸ ਨਵਾਕਰ ਨਿਰਮਲਾ ਵਿਸ਼ਾਲ ਨਾਰਾਇਣ ਇੰਗਲੇ ਸੋਪਾਨ ਅਤੇ ਆਸ਼ੀਸ਼

ਪ੍ਰੋਗਰਾਮ ਦੇ ਆਖਿਰ ਵਿੱਚ ਸੁਣਾਉਣਾ ਚਾਹ ਰਹੀ ਹਾਂ ਅਮਰਿੰਦਰ ਗਿੱਲ ਲਗਾਇਆ ਇਹ ਗੀਤ, ਫਰਮਾਇਸ਼ ਤੁਹਾਡੇ ਸਾਰਿਆਂ ਦੀ ਹੈ। ਮਸੀਤਾਂ ਡੱਬ ਵਾਲੇ ਤੋਂ ਦਰਸ਼ਨ ਲੋਟ, ਸਰਗੋ ਨਿੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਬਾਜਵਾ ਕਲੋਨੀ ਪਟਿਆਲਾ ਤੋਂ ਸਤਰੋਹਣ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਵਿਸ਼ਾਲ, ਅਨੰਨਿਆ, ਦਿਮਾਨਸ਼ੀ, ਪੂਨਮ, ਰੇਨੂ ਅਤੇ ਪਾਰਵਤੀ।

ਜ਼ਿਲ੍ਹਾ ਸੰਗਰੂਰ ਤੋਂ ਵਿਨੋਦ ਗਰਗ, ਅਸ਼ਵਨੀ ਗਰਗ, ਪੂਜਾ ਤੇ ਪ੍ਰਿਯੰਕਾ। ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਦਤਰੇਂਗੀ ਤੋਂ ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ, ਦੀਪਕ ਤੇ ਜਾਵੇਂਦਰ ਕੁਮਾਰ। ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਤੇ ਸੁਰਿੰਦਰ ਸੰਧੂ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ, ਬਿੱਟੂ, ਦੀਪਕ, ਗੌਤਮ, ਰਾਜਾ ਤੇ ਉਹਨਾਂ ਦੇ ਸਾਥੀ। ਉੱਤਰਾਖੰਡ ਤੋਂ ਰਿਆਸਤ ਹੁਸੈਨ, ਨਾਜ਼ਮਾ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ ਤੇ ਮਾਹਿਰਾ ਨੂਰ। ਚੰਡੀਗੜ੍ਹ ਤੋਂ ਬਿਮਲਾ ਤੇ ਸਤੀਸ਼ ਅਨੇਜਾ, ਮਨਾਲੀ ਤੋਂ ਹਰਸ਼, ਵਿਨੇ, ਵਨੀਤ ਤੇ ਰੋਜਸ। ਪਿੰਡ ਬਾਗੜੀਆਂ ਤੋਂ ਫਕੀਰ ਸਿੰਘ, ਸੋਮਾ, ਸ਼ੈਂਟੀ ਤੇ ਤੇਜਾ ਸਿੰਘ। ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਤੇ ਪੁਸ਼ਪੇਂਦਰ ਕੁਮਾਰ ਡੂਡੀ। ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ, ਕੋਇਲ, ਨਾਨਕ ਚੰਦ ਮਲਹੋਤਰਾ। ਰੋਹਤਕ ਤੋਂ ਪਿਊਸ਼, ਕੋਇਲ ਤੇ ਡੁੱਗੂ ਸਿੱਕਾ। ਪਤਰੋੜਾ ਤੋਂ ਮੰਗਲ ਜਨਾਗਲ, ਰੌਸ਼ਨੀ, ਅੰਕੁਰ, ਇੰਦੂ ਤੇ ਸੁਨੀਲ ਜਨਾਗਲ। ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ, ਜੋਤੀ ਤੇ ਸ਼ਿਵਾਂਸ਼। ਸੰਗਰੂਰ ਤੋਂ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ ਤੇ ਰੌਸ਼ਨਪ੍ਰੀਤ ਸਿੰਘ। ਹਰਿਆਣਾ ਤੋਂ ਬਿੱਲੂ ਸਿੰਘ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ, ਨਰੇਂਦਰ ਤੇ ਉਹਨਾਂ ਦੇ ਸਾਥੀ। ਉੱਪਰਕੋਟ ਬੁਲੰਦਸ਼ਹਿਰ ਤੋਂ ਮੁਹੰਮਦ ਸਈਦ ਅਬਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼ ਤੇ ਫਰਦੀਨ ਅਬਾਸੀ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ, ਭਾਨੁਪ੍ਰਿਆ ਤੇ ਮਾਧੁਰੀ ਕਿਰਨ। ਅੰਬਾਲਾ ਹਰਿਆਣਾ ਤੋਂ ਰਾਜੇਂਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਤੇ ਉਹਨਾਂ ਦੇ ਸਾਥੀ। ਮਸਤਾਨਪੁਰਾ ਜੰਕਸ਼ਨ ਤੋਂ ਅਨੰਤਾ ਭਗਤ, ਅਰੁਣਾ, ਚੇਤਨ ਤੇ ਸੁਲੋਚਨਾ। ਇਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਅਮਰਿੰਦਰ ਗਿੱਲ ਦਾ ਗਾਇਆ ਇਹ ਗੀਤ।

0: ਅਮਰਿੰਦਰ ਗਿੱਲ ਦੇ ਗਾਏ ਐਸੇ ਗੀਤ ਦੇ ਨਾਲ ਇੰਦੂ ਸ਼ਰਮਾ ਨੂੰ ਦਿਓ ਆ ਗਿਆ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ। ਤੁਸੀਂ ਸਾਨੂੰ ਚਿੱਠੀ ਭੇਜ ਸਕਦੇ ਹੋ, ਸਾਡਾ ਪਤਾ ਹੈ ਪ੍ਰੋਗਰਾਮ ਪੰਜਾਬੀ ਤੜਕਾ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ ਹੈ 1470002। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz ਦੀ।
1: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।

0: ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫ਼ੀ ਦੀਆਂ ਆਵਾਜ਼ਾਂ 'ਚ ਸੁਣਿਆ ਤੁਸੀਂ ਇਹ ਗੀਤ ਫਿਲਮ ਹਮਜੋਲੀ 'ਚੋਂ। ਆਨੰਦ ਬਖਸ਼ੀ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸੰਵਾਰਿਆ ਸੀ ਲਕਸ਼ਮੀਕਾਂਤ ਪਿਆਰੇ ਲਾਲ ਨੇ। ਪ੍ਰੋਗਰਾਮ ਰਜਨੀਗੰਧਾ ਦਾ ਨਾਂ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਆਓ ਸੁਣਦੇ ਹਾਂ ਮੰਨਾ ਡੇ ਦਾ ਗਾਇਆ ਇਹ ਗੀਤ ਫਿਲਮ ਆਨੰਦ 'ਚੋਂ।
1: कैसी है पहेली हाय, कभी तो हंसा।

ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ 'ਚ ਸੁਣਿਆ ਤੁਸੀਂ ਇਹ ਗੀਤ ਫਿਲਮ ਸੱਚਾ ਝੂਠਾ 'ਚੋਂ। ਇੰਦੀਵਰ ਦੇ ਲਿਖੇ ਗੀਤ ਨੂੰ ਸੰਗੀਤ ਨਾਲ ਸਵਾਰਿਆ ਸੀ ਕਲਿਆਣ ਜੀ ਆਨੰਦ ਜੀ ਨੇ। ਪ੍ਰੋਗਰਾਮ ਰਜਨੀਗੰਧਾ 'ਚ ਅਗਲਾ ਗੀਤ ਪੇਸ਼ ਕਰ ਰਹੇ ਹਾਂ ਫਿਲਮ ਗੁਲਾਮੀ 'ਚੋਂ, ਆਵਾਜ਼ਾਂ ਨੇ ਸ਼ਬੀਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ। ਗੁਲਜ਼ਾਰ ਦੇ ਲਿਖੇ ਗੀਤ ਨੂੰ ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇਲਾਲ ਨੇ।

100.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਆਕਾਸ਼ਵਾਣੀ ਦੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।